ਪਹਿਲਾ ਪਹਿਲਾ ਚਿੱਤੇ ਦਿਸੇ ਧੌਲ ਹਰ ਬੱਗੇ ਬੰਕ ਦੁਆਰ ਕਰ ਮਨ ਖੁਸ਼ੀ ਉਸਾਰਿਆ ਦੂਜੇ ਹੇਤ ਪਿਆਰ ਅੰਦਰ ਖਾਲੀ ਪ੍ਰੇਮ ਬਿਨ ਢਹਿ ਢੇਰੀ ਤਨਛਾਰ

ਕਰੇ ਪ੍ਰਭ ਸੋਏ ਰਹਾਓ। ਰਾਮ ਨਾਮ ਧਰ ਨਿਰਮਲੋ ਜੋ ਦੇਵੈ ਦੇਵਨਹਾਰ ਆਗੈ ਭੂਸ਼ਣ ਹੋਵੇ ਦਿਸ ਬੇਲੀ ਗੁਰ ਕਰਤਾਰ ਆਪ ਛਡਾਏ ਛੁੱਟੀਐ ਆਪੇ ਬਖਸ਼ਣ ਹਾਰ ਮਨਮੁਖ ਜਾਣੇ ਆਪਣੇ ਧੀਆਂ ਪੁੱਤ ਸੰਜੋਗ ਨਾਰੀ ਵੇਖ ਵੇਖਸੀਐ ਨਾਲੇ ਹਰਖ ਸੋ ਸੋਗ ਗੁਰਮੁਖ ਸ਼ਬਦ ਰੰਗਾਵਲੇ ਐਨਸ ਹਰਸ ਭਾਵ ਹਰਸ ਭੋਗ ਜੇ ਚੱਲੇ ਵਿਤ ਜਾਣ ਦੋ ਸਾਕਤ ਡੋਲ ਅਡੋਲ।

ਗੁਰਮੁਖ ਪੱਲੇ ਪਾਏ ਸਾਖਤ ਨਿਰਗੁਣਿਆਰਿਆ ਆਪਣਾ ਮੂਲ ਪਛਾਣ ਕਰਤ ਬੰਦ ਕਾਏ ਤਨੋ ਅਗਨੀ ਪਾਸ ਪੁਰਾਣ ਪਵਣੈ ਕੈ ਵਸ ਦੋਹਰੀ ਮਸਤਕ ਸੱਚ ਨਿਸ਼ਾਨ ਬਹੁਤਾ ਜੀਵਨ ਮੰਗਿਆ ਮੂਆ ਮੂਆ ਨਾ ਲੋੜੈ ਕੋਏ ਸੁਖ ਜੀਵਨ ਤਿਸ ਆਖੀਐ ਜਿਸ ਗੁਰਮੁਖ ਵਸਿਆ ਸੋਏ ਨਾ ਬਿਹੂਣੇ ਕਿਆ ਗਣੀ ਜਿਸ ਹਰ ਗੁਰ ਦਰਸ ਨ ਹੋਏ ਜਿਉ ਸੁਪਨੇ ਨਿਸ ਭੁਲੀਐ ਜਬ ਲਗ ਨਿੰਦਰਾ ਹੋਏ ਇਉ ਸਰਪਨ ਕਹਿ ਵਸ ਜੀਵੜਾ ਆਂਤਰ ਹੋਮੈ ਦੋਏ ਗੁਰਮਤ ਹੋਏ ਵਿਚਾਰੀਐ ਸੁਪਨਾ ਏ ਜਗ ਲੋਏ ਅਗਨ ਮਰੇ ਜਲ ਪਾਈਐ ਕਿਉ ਬਾਰਕ ਦੁੱਧ ਮਾਏ ਬਿਨ ਜਲ ਕਮਲ ਸੋਨਾ ਥੀਐ ਬਿਨ ਜਲ ਮੀਨ ਮਰਾਏ ਨਾਨਕ ਗੁਰਮੁਖ ਹਰ ਰਸ ਮਿਲਹੇ ਜੀ ਮੈਂ ਹਰ ਗੁਣ ਗਾਏ ਸ੍ਰੀ ਰਾਗ ਮਹੱਲਾ ਪਹਿਲਾ ਡੂਗਰ ਵੇਖ ਡਰਾਉਣੇ ਪਾਈ ਅੜੇ ਡਰਿਆਸ ਉੱਚੋ ਪਰਬਤ ਗਾਖੜੋ ਨਾ ਪੌੜੀ ਤਿਤ ਤਾਸ ਗੁਰਮੁਖ ਅੰਮ੍ਰਿਤ ਜਾਣਿਆ ਗੁਰਮੇਲੀ ਤਰਿਆਸ ਪਹਾਈ ਰੇ ਪਹੋ ਜਲ ਬਿਖਮ ਡਰਾਓ ਪੂਰਾ ਸਤਿਗੁਰ ਰਸ ਮਿਲੇ ਗੁਰ ਤਾਰੇ ਹਰ ਨਾਉ ਰਹਾਓ

ਪਿਆਰ ਘਰ ਦਰ ਮਹਿਲਾ ਸੋਹਣੇ ਪੱਕੇ ਕੋਟ ਹਜ਼ਾਰ ਹਾਥੀ ਘੋੜੇ ਪਾਖਰੇ ਲਸਕਰ ਲਾਖ ਅਪਾਰ ਕਿਸ ਹੀ ਨਾਲ ਨਾ ਚੱਲਿਆ ਖਪ ਖਪ ਮੂਏ ਅਸਾਰ ਸੋਨਾ ਰੁਪਾ ਸਾਂਚੀਐ ਮਾਲ ਜਾਲ ਜੰਜਾਲ ਸਭ ਜਗ ਮਹਿ ਦੋਹਰੀ ਫਿਰੀਐ ਬਿਨ ਨਾਵੇਂ ਸਿਰਕਾਲ

ਬਿਖ ਹੋਮੇ ਤਜੇ ਬੇਕਾਰ ਮਨ ਹਟਕ ਤੇ ਉਪਾਇਆ ਨਾ ਛੂਟੇ ਸਿਮਰਤ ਸਾਸਤਰ ਸੋਧੇ ਜਾਏ ਮਿਲ ਸੰਗਤ ਸਾਧੂ ਭਰੇ ਗੁਰ ਕਾ ਸ਼ਬਦ ਕਮਾਏ ਹਰ ਕਾ ਨਾਮ ਨਿਧਾਨ ਹੈ ਜਿਸ ਅੰਤਰ ਅੰਤ ਨ ਪਾਰਾ ਵਾਰ ਗੁਰਮੁਖ ਸਹੀ ਸੋਹਣੇ ਜਿਨ ਕਿਰਪਾ ਕਰੇ ਕਰਤਾਰ ਨਾਨਕ ਦਾਤਾ ਏਕ ਹੈ ਦੂਜਾ ਵਰਨਾ ਕੋਏ ਗੁਰਪ੍ਰਸਾਦੀ ਪਾਈਐ ਕਰਮ ਪ੍ਰਾਪਤ ਹੋਏ ਸ ਰਾਗ ਮਹੱਲਾ ਤੀਜਾ ਪੰਖੀ ਬਿਰਖ ਸੁਹਾਵੜਾ ਸੱਚ ਚੁਗੇ ਚੁਗ ਪਾਏ ਹਰ ਰਸ ਪੀਵੇ ਸਹਿਜਰ ਹੈ ਉੱਡੇ ਨਾ ਆਵੈ ਜਾਏ ਨਿਜ ਕਰ ਵਾਸਾ ਪਾਇਆ ਹਰ ਹਰ ਨਾਮ ਸਮਾਏ ਮਨ ਰੇ ਗੁਰ ਕੀ ਕਾਰ ਕਮਾਏ ਗੁਰ ਕੇ ਭਾਣੇ ਜੇ ਚੱਲੈ ਤਾਂ ਆਂਦਨ ਰਚੈ ਹਰ ਨਾਏ ਰਹਾਉ ਪੰਖੀ ਬਿਰਖ ਸੁਹਾਵੜੇ ਉੱਡੇ ਚੋ ਦਿਸ ਜਾਏ ਜਿਹਾ ਉੱਡੈ ਦੁੱਖ ਘਣੇ ਨਿਤ ਦੱਜੈ ਤੇ ਬਲਲਾਏ ਬਿਨ ਗੁਰ ਮਹਿਲ ਨਾ ਗੁਰਮਿਲ ਮਹਿਲ ਨਾ ਜਾਪਣੀ ਨਾ ਅੰਮ੍ਰਿਤ ਫਲ ਪਾਏ ਗੁਰਮੁਖ ਬ੍ਰਹਮ ਹਰਿਆਵਲਾ ਸੱਚੇ ਸਹਿ ਸੁਭਾਏ ਸਾਖਾ ਤੇ ਨਿਵਾਰਿਆ ਏਕ ਸ਼ਬਦ ਲਿਵ ਲਾਏ ਅੰਮ੍ਰਿਤ ਫਲ ਹਰ ਏਕ ਹੈ ਆਪੇ ਦੇਖਵਾਏ ਮਨ ਕੋ ਬੈ ਸੋ ਗਏ ਨਾ ਫਲ ਤਿਨਾ ਛਾਓ ਤਿਨ ਪਾਸ ਨਾ ਬੈਸੀਐ ਉਹਨਾਂ ਘਰ ਨਾ ਗੁਰਾਓ ਕੱਟੀਐ ਤੇ ਨਿਤ ਜਾਲੀਐ ਉਹਨਾਂ ਸ਼ਬਦ ਨਾਉ ਹੁਕਮੇ ਕਰਮ ਕਮਾਵਣੇ ਪਾਈਐ ਕਿਰਤ ਫਿਰਾਓ ਹੁਕਮੇ ਦਰਸ਼ਨ ਵੇਖਣਾ ਜੈ ਭੇਜੈ ਤਹਿ ਜਾਓ ਹੁਕਮ ਹਰ ਹਰ ਮਨ ਵਸੈ ਹੁਕਮੇ ਸੱਚ ਸਮਾਓ ਹੁਕਮ ਨਾ ਜਾਣੇ ਬੱਪੜੈ ਪੂਲੈ ਫਿਰੇ ਗਵਾਰ ਮਨਮੁਖ ਕਰਮ ਕਮਾਵਣੇ ਨਿਤ ਨਿਤ ਹੋਏ ਖੁਆਰ ਅੰਤਰ ਸਾਂਤ ਨਾ ਆਵਈ ਨਾ ਸੱਚ ਲਾਗੇ ਪਿਆਰ ਗੁਰਮੁਖੀਆਂ ਮੋਹ ਸੋਹਣੇ ਗੁਰ ਕੈ ਹੇਤ ਪਿਆਰ ਸੱਚੀ ਭਗਤ ਸੱਚ ਰਤੇ ਦਰ ਸੱਚੇ ਸਚਿਆਰ ਆਏ ਸੇ ਪ੍ਰਵਾਨ ਹੈ ਸਭ ਕੁੱਲਾਂ ਕਾ ਕਰੇ ਉਧਾਰ ਸਭ ਨਦਰੀ ਕਰਮ ਕਮਾਵਦੇ ਨਦਰੀ ਬਾਹਰ ਨਾ ਕੋਏ ਜੈ ਸੀ ਨਰ ਕਰੇ ਵੇਖੇ ਸਾਚਾ ਤੈਸਾ ਹੀ ਕੋ ਹੋਏ ਨਾਨਕ ਨਾਮ ਵਡਿਆਈਆਂ ਕਰਮ ਪ੍ਰਾਪਤ ਹੋਏ ਸਰਾਗ ਮਹੱਲਾ ਤੀਜਾ ਗੁਰਮੁਖ ਨਾਮ ਧਿਆਈਐ ਮਨਖ ਬੂਝ ਨਾ ਪਾਏ ਗੁਰਮੁਖ ਸਦਾ ਮੁਖ ਉਜਲੈ ਹਰ ਵਸਿਆ ਮਨ ਆਏ ਸਹਿਜੇ ਸੁਖ ਪਾਈਐ ਸਹਿਜੇ ਰਹੇ ਸਮਾਏ ਭਾਈ ਰੇ ਦਸਨ ਦਾਸਾ ਹੋਏ ਗੁਰ ਕੀ ਸੇਵਾ ਗੁਰ ਭਗਤ ਹੈ ਵਿਰਲਾ ਪਾਵੈ ਕੋਈ ਰਹਾਉ ਸਦਾ ਸੁਹਾਗ ਸੁਹਾਗਣੀ ਚੱਲੇ ਸਤਿਗੁਰ ਪਹਾਏ ਸਦਾ ਪਿਰਨੇ ਚਲ ਪਾਈਐ ਨਾ ਹੋ ਮਰੇ ਨਾ ਜਾਏ ਸ਼ਬਦ ਮਿਲੀ ਤਾਂ ਵਿਛੜੈ ਫਿਰ ਕੈ ਅੰਕ ਸਮਾਏ ਹਰ ਨਿਰਮਲਾ ਤੁਜਲਾ ਬਿਨ ਗੁਰ ਪਾਇਆ ਨਾ ਜਾਏ ਪਾਠ ਪੜੇ ਨਾ ਬੂਝਈ ਭੇਖੀ ਪਰਮ ਪਲਾਏ ਗੁਰਮਤੀ ਹਰ ਸਦਾ ਪਾਇਆ ਰਸਨਾ ਹਰ ਰਸ ਸਮਾਏ ਮਾਇਆ ਮੋਹ ਚੁਕਾਇਆ ਗੁਰਮਤੀ ਸਹਿ ਸੁਭਾਏ ਬਿਨ ਸ਼ਬਦੇ ਜਗ ਦੁਖੀਆ ਫਿਰੇ ਮਨ ਮੁੱਖਾਂ ਨੂੰ ਗਈ ਖਾਏ ਸ਼ਬਦੇ ਨਾਮ ਧਿਆਈਐ ਸ਼ਬਦੇ ਸੱਚ ਸਮਾਏ ਮਾਇਆ ਭੁੱਲੈ ਸਿੱਧ ਫਿਰੈ ਸਮਾਧਨ ਲਾਗੈ ਸੁਭਾਏ ਤੀਨ ਲੋਕ ਵਿਆਪਦ ਰਹੇ ਅਧਿਕ ਰਹੀ ਲਿਪਟਾਏ ਬਿਨ ਗੁਰਮੁਕਤ ਨਾ ਪਾਈਐ ਨਾ ਦੁਬਦਾ ਮਾਇਆ ਜਾਏ ਮਾਇਆ ਕਿਸ ਨੂੰ ਆਖੀਐ ਕਿਆ ਮਾਇਆ ਕਰਮ ਕਮਾਏ ਦੁੱਖ ਸੁੱਖ ਇਹੋ ਜੀਉ ਬੰਦ ਹੈ ਹੁਮੇ ਕਰਮ ਕਮਾਏ ਬਿਨ ਸ਼ਬਦ ਭਰਮ ਨਾ ਚੁੱਕਈ ਨਾ ਵਿੱਚੋਂ ਹੁਮੈ ਜਾਏ ਬਿਨ ਪ੍ਰੀਤੀ ਭਗਤ ਨਾ ਹੋ ਬਈ ਬਿਨ ਸ਼ਬਦ ਥਾਹੇ ਨਾ ਪਾਏ ਸ਼ਬਦੇ ਹੁਮੈ ਮਾਰੀਐ ਮਾਇਆ ਕਾ ਭਰਮ ਜਾਏ ਨਾਮ ਪਦਾਰਥ ਪਾਈਐ ਗੁਰਮੁਖ ਸਹਿ ਸੁਭਾਏ ਬਿਨ ਗੁਰ ਗੁਣ ਨਾ ਜਾਪਣੀ ਬਿਨ ਗੁਣ ਭਗਤ ਨਾ ਹੋਏ ਭਗਤ ਬਛਲ ਹਰ ਮਨ ਵਸਿਆ ਸਹਿਜ ਮਿਲਿਆ ਪ੍ਰਭ ਸੋਏ ਨਾਨਕ ਸ਼ਬਦੇ ਹਰ ਸਾਲ ਆਈਐ ਕਰਮ ਪ੍ਰਾਪਤ ਹੋਏ ਸਰਾਗ ਮਹਲਾ ਤੀਜਾ ਮਾਇਆ ਮੋਹ ਮੇਰੇ ਪ੍ਰਭ ਕੀਨਾ ਆਪੇ ਭਰਮ ਪਲਾਏ ਮਨਮੁਖ ਕਰਮ ਕਰੇ ਨਹੀਂ ਬੂਝੈ ਬਿਰਥਾ ਜਨਮ ਗੁਆਏ ਗੁਰਬਾਣੀ ਇਸ ਯੁਗ ਮੈਂ ਚਾਨਣ ਕਰਮ ਵਸੇ ਮਨ ਆਏ ਮਨ ਰੇ ਨਾਮ ਜਪੋ ਸੁਖ ਹੋਏ ਗੁਰਪੂਰਾ ਸਾਲ ਆਈਐ ਸਹਿਜ ਮਿਲੇ ਪ੍ਰਭ ਸੋਏ ਰਹਾਉ
ਪਰਮ ਗਾਇਆ ਪਹੁ ਪਾ ਗਿਆ ਹਰ ਚਰਨੀ ਚਿਤ ਲਾਏ ਗੁਰਮੁਖ ਸ਼ਬਦ ਕਮਾਈਐ ਹਰ ਵਸੈ ਮਨ ਆਏ ਕਰ ਮਹਿ ਸਚ ਸਮਾਈਐ ਜਮ ਕਾਲ ਨਾ ਸਕੈ ਖਾਏ ਨਾਮਾ ਸ਼ੀਬਾ ਕਬੀਰ ਜੁਲਾਹਾ ਪੂਰੇ ਗੁਰ ਤੇ ਗਤ ਪਾਈ ਬ੍ਰਹਮ ਕੇ ਬਹਿਤੇ ਸ਼ਬਦ ਪਛਾਣੇ ਹੁਮੇ ਜਾਤ ਗੁਆਈ ਸੁਰ ਨਰਤਨ ਕੀ ਬਾਣੀ ਗਾਵੈ ਕੋਈ ਨਾ ਭੇਟੈ ਕੋਈ ਨਾ ਮੇਟੈ ਭਾਈ ਦੈਤ ਪੁੱਤ ਕਰਮ ਧਰਮ ਕੁਛ ਸੰਜਮ ਨਾ ਪੜੇ ਦੂਜਾ ਭਉ ਜਾਣੇ ਸਤਿਗੁਰ ਭੇਟੀਏ ਨਿਰਮਲ ਹੋਆ ਅੰਦ ਨਾ ਵਿਖਾਣੇ ਏਕੋ ਪੜੇ ਏਕੋ ਨਾ ਬੂਜੈ ਦੂਜਾ ਵਰ ਨਾ ਜਾਣੇ ਖੜ ਦਰਸ਼ਨ ਜੋਗੀ ਸੰਨਿਆਸੀ ਬੇਨ ਗੁਰ ਭਰਮ ਭੁਲਾਏ ਸਤਿਗੁਰ ਸੇਵੇ ਤਾਂ ਗਤਮਤ ਪਾਵੈ ਹਰ ਜਿਉ ਮਨ ਵਸਾਏ ਸਾਚੀ ਬਾਣੀ ਸਿਉ ਹਰ ਚਿਤ ਲਾਗੈ ਮਾ ਆਵਾ ਜਵਣ ਆਵਾ ਜਾਣ ਰਹਾਏ ਪੰਡਿਤ ਪੜ ਪੜ ਬਾਦ ਬਖਾਣੇ ਬਿਨ ਗੁਰ ਭਰਮ ਭੁਲਾਏ ਲਖ ਚੁਰਾਸੀ ਫੇਰ ਪਾਇਆ ਬਿਨ ਸ਼ਬਦੇ ਮੁਕਤ ਨ ਪਾਏ ਜਾ ਨਾ ਚੇਤੇ ਤਾਂ ਗਤ ਪਾਵੈ ਸਤਿਗੁਰ ਮੇਲ ਮਿਲਾਏ ਸਤ ਸੰਗਤ ਮਹਿ ਹਰ ਨਾਮ ਉਪਜੈ ਜਾਂ ਸਤਿਗੁਰ ਮਿਲੇ ਸੁਭਾਏ ਮਨ ਤਨ ਅਰਪੀ ਆਪ ਗਵਾਈ ਚੱਲਿਆ ਸਤਿਗੁਰ ਭਾਏ ਸਤ ਬਲਿਹਾਰੀ ਗੁਰ ਆਪਣੇ ਬਿਟੋਂ ਜੋ ਹਰ ਸੇ ਧੀ ਚਿਤ ਲਾਏ ਸੋ ਬ੍ਰਾਹਮਣ ਬ੍ਰਹਮ ਜੋ ਬਿੰਦੇ ਹਰ ਸੇ ਧੀ ਰੰਗ ਰਾਤਾ ਪ੍ਰਭ ਨਿਕਟ ਵਸੈ ਸਭਨਾ ਘਟ ਅੰਤਰ ਗੁਰਮੁਖ ਵਿਰਲੇ ਜਾਤਾ ਨਾਨਕ ਨਾਮ ਮਿਲੇ ਵਡਿਆਈ ਗੁਰ ਕੈ ਸ਼ਬਦ ਪਛਾਤਾ ਸਡਾਗ ਮਹਲਾ ਤੀਜਾ ਸਹਿਜੇ ਨੂੰ ਸਭ ਲੋਚਦੀ ਬਿਨ ਗੁਰ ਪਾਇਆ ਨਾ ਜਾਏ ਪੜ ਪੜ ਪੰਡਿਤ ਜੋਤ ਕੀ ਥੱਕੇ ਭੇਖੀ ਭਰਮ ਭਲਾਏ ਗੁਰ ਭੇਟੇ ਸਹਿਜ ਪਾਇਆ ਆਪਣੀ ਕਿਰਪਾ ਕਰੇ ਰਜਾਏ ਭਾਈ ਰੇ ਗੁਰਬਿਨ ਸਹਿਜ ਨਾ ਹੋਏ ਸ਼ਬਦ ਹੀ ਤੇ ਸਹਿਜ ਉਪਜੈ ਹਰ ਪਾਇਆ ਸਚ ਸੋਏ ਰਹਾਉ।

ਬਿਨ ਸਹਿਜ ਜੀਵਨ ਬਾਦ ਸਹਿ ਸਲਾਈ ਸਦਾ ਸਦਾ ਸਹਿ ਸਮਾਦ ਲਗਾਏ ਸਹਿਜੇ ਹੀ ਗੁਣ ਉਚਰੈ ਭਗਤ ਕਰੇ ਲਿਵ ਲਾਏ ਸ਼ਬਦ ਹੀ ਹਰ ਮਨ ਵਸੈ ਰਸਨਾ ਹਰਸ ਖਾਏ ਸਹਿਜੇ ਕਾਲ ਵਡਾਣਿਆ ਸੱਚ ਸਰਨਾਈ ਪਾਏ ਸਹਿਜੇ ਹਰ ਨਾਮ ਮਨ ਵਸਿਆ ਸਾਚੀ ਕਾਰ ਕਮਾਏ ਸੇ ਵਡ ਭਾਗੀ ਜਿਨੇ ਪਾਇਆ ਸਹਿਜੇ ਰਿਹਾ ਸਮਾਏ ਮਾਇਆ ਵਿੱਚ ਸਹਿਜ ਨਾ ਉਪਜੈ ਮਾਇਆ ਦੂਜੈ ਪਾਏ ਮਨਮ ਕਰਮ ਕਮਾਵਣੇ ਹੋਮੇ ਜਲੇ ਜਲਾਏ ਜੰਮਣ ਮਰਨਾ ਚੁੱਕੇ ਫਿਰ ਫਿਰਿਆ ਵੈ ਜਾਏ ਤ੍ਰੈ ਗੁਣਾ ਵਿੱਚ ਸਹਿਜ ਪਾਈਐ ਤ੍ਰੈ ਗੁਣ ਭਰਮ ਪਲਾਏ ਪੜੀਐ ਗੁਣਿਆ ਕਿਆ ਕੀਜੀ ਪੜੀਐ ਗੁਣਿਐ ਕਿਆ ਕਥੀਐ ਜਾਂ ਮੁੱਢੋਂ ਕੁੱਥਾ ਜਾਏ ਚੌਥੇ ਪਦਮੈ ਸਹਿਜ ਗੁਰਮੁਖ ਪੱਲੇ ਪਾਏ ਨਿਰਗੁਣ ਨਾਮ ਨਿਧਾਨ ਸਹਿਜੇ ਸੋਜੀ ਹੋਏ ਗੁਣਵੰਤੀ ਸਾ ਲਾਇਆ ਸੱਚੇ ਸੱਚੀ ਸੋਏ ਪੁੱਲਿਆ ਸਹਿਜ ਮਿਲਾਏ ਸੀ ਸ਼ਬਦ ਮਿਲਾਵਾ ਹੋਏ ਬਿਨ ਸਹਿਜੇ ਸਭ ਅੰਧ ਹੈ ਮਾਇਆ ਮੋਗਵਾਰ ਸਹਿਜੇ ਹੀ ਸੋਜੀ ਪਈ ਸਾਚੇ ਸ਼ਬਦ ਅਪਾਰ ਆਪੇ ਬਖਸ਼ ਮਿਲਾਇਆ ਪੂਰੇ ਗੁਰ ਕਰਤਾਰ ਸਹਿਜੇ ਸ੍ਰਿਸ਼ਟ ਪਛਾਣੀਏ ਨਿਰਭਉ ਜੋਤ ਨਿਰੰਕਾਰ ਸਭਾਂ ਜੀਆਂ ਸਭਨਾ ਜੀਆਂ ਕਾ ਇੱਕ ਦਾਤਾ ਜੋਤੀ ਜੋਤ ਮਿਲਾਵਣ ਹਾਰ ਪੂਰੇ ਸ਼ਬਦ ਸਲਾਈਐ ਜਿਸ ਦਾ ਅੰਤ ਨ ਪਾਰਾਵਾਰ ਗਿਆਨੀਆਂ ਕਾ ਧਨ ਨਾਮ ਹੈ ਸਹਿਜ ਕਰੇ ਵਾਪਾਰ ਆਂਦਨ ਲਾਹਾ ਹਰ ਨਾਮ ਲੈਣ ਅਖੁੱਟ ਭਰੇ ਭੰਡਾਰ ਨਾਨਕ ਤੋਟ ਨਾ ਆਵੇ ਦੀਜੈ ਦੇਵਨ ਹਾਰ ਸ਼ਰਾਗ ਮਹਲਾ ਤੀਜਾ ਸਤਿਗੁਰ ਮਿਲੈ ਫੇਰ ਨਾ ਪਾਏ ਜਨਮ ਮਰਨ ਦੁੱਖ ਜਾਏ ਪੂਰੇ ਸ਼ਬਦ ਸਭ ਸੋਝੀ ਹੋਈ ਹਰ ਨਾਮ ਰਹੇ ਸਮਾਏ ਮਨ ਮੇਰੇ ਸਤਿਗੁਰ ਸਿਉ ਚਿਤ ਲਾਏ ਨਿਰਮਲ ਨਾਮ ਸਦਾ ਨਭਤ ਨਹੁ ਆਪ ਵਸੇ ਮਨ ਆਏ ਰਹਾਉ ਹਰ ਜਿਉ ਰਾਖੋ ਆਪਣੀ ਸਰਨਾਈ ਜਿਉ ਰਾਖੋ ਤਿਉ ਰਹਿਣਾ ਗੁਰ ਕੈ ਸ਼ਬਦ ਜੀਵਤ ਮਰੇ ਗੁਰਮੁਖ ਭਵ ਜਲ ਤਰਨਾ ਵੱਡੇ ਪਹਾਗ ਨਾਉ ਪਾਈਐ ਗੁਰਮਤ ਸ਼ਬਦ ਸੁਹਾਈ ਆਪੇ ਮਨ ਵਸਿਆ ਪ੍ਰਭ ਕਰਤਾ ਸਹਿਜੇ ਰਿਹਾ ਸਮਾਈ ਇੱਕ ਨਾ ਮਨਮੁਖ ਸ਼ਬਦ ਨਾ ਭਾਵੈ ਬੰਧਨ ਬੰਦ ਪਵਾਇਆ ਲੱਖ ਚੁਰਾਸੀ ਫਿਰ ਫਿਰਿਆਵੈ ਬਿਰਥਾ ਜਨਮ ਗੁਆਇਆ ਭਗਤਾ ਮਨ ਆਨੰਦ ਹੈ ਸਾਚੇ ਸ਼ਬਦ ਰੰਗ ਰਾਤੇ ਅੰਧਨ ਗੁਣ ਗਾਵੈ ਸਦਾ ਨਿਰਮਲ ਸਹਿਜੇ ਨਾਮ ਸਮਾਤੇ ਗੁਰਮੁਖ ਅੰਮ੍ਰਿਤ ਬਾਣੀ ਬੋਲੈ ਸਭ ਆਤਮ ਰਾਮ ਪਛਾਣੀ ਏਕੋ ਸੇਵਕ ਏਕ

ਸੱਚਾ ਨਾਉ ਜਿਨੀ ਹੋ ਮੈਂ ਮਾਰ ਪਛਾਣਿਆ ਹੋ ਤਿੰਨ ਬਲਿਹਾਰੇ ਜਾਉ ਮਨ ਮੁਖ ਸੱਚ ਨਾ ਜਾਣਿਆ ਤੈਨ ਠਹੋੜ ਨਾ ਕਿਤੇ ਉਹ ਥਾਂ ਹੋ ਸੱਚ ਖਾਣਾ ਸੱਚ ਪਹਿਨਣਾ ਸੱਚ ਹੀ ਵਿੱਚ ਵਾਸ ਸਦਾ ਸੱਚ ਸਲਾਹਣਾ ਸਾਚੇ ਸ਼ਬਦ ਨਿਵਾਸ ਸਭ ਆਤਮ ਰਾਮ ਪਛਾਣਿਆ ਗੁਰਮਤੀ ਨਿਜ ਕਰ ਵਾਸ ਸੱਚ ਵੇਖਣ ਸੱਚ ਬੋਲਣਾ ਮਨ ਤਨ ਸੱਚਾ ਹੋਏ ਸੱਚੀ ਸਾਖੀ ਉਪਦੇਸ਼ ਸੱਚ ਸੱਚੇ ਸੱਚੀ ਸੋਏ ਜਿਨੀ ਸੱਚ ਵਿਸਾਰਿਆ ਸੇ ਦੁਖੀਆ ਚੱਲੇ ਰੋਏ ਸਤਿਗੁਰ ਜਿਨੀ ਨਾ ਸੇਵਿਓ ਤੇ ਕਿਤ ਆਏ ਸੰਸਾਰ ਜਾਂ ਪੁਰ ਬੱਧੇ ਮਾਰੀਆਂ ਕੂਕ ਨਾ ਸੁਣੇ ਪੁਕਾਰ ਬਿਰਥਾ ਜਨਮ ਗਵਾਇਆ ਮਰ ਜੰਮੇ ਵਾਰੋ ਵਾਰ ਇਹ ਜਗ ਜਲਤਾ ਦੇਖ ਕੇ ਭੱਜ ਪੈ ਸਤਿਗੁਰ ਸਰਣਾ ਸਤਿਗੁਰ ਸੱਚ ਦਰੜਾਇਆ ਸਦਾ ਸੱਚ ਸੰਜਮ ਰਹਿਣਾ ਸਤਿਗੁਰ ਸੱਚਾ ਬੋਹਿਤਾ ਸ਼ਬਦੇ ਭਉ ਜਲ ਤਰਨਾ ਲੱਖ ਚੁਰਾਸੀ ਫਿਰਦੇ ਰਹੇ ਬਿਨ ਸਤਿਗੁਰ ਮੁਕਤ ਨਾ ਹੋਈ ਪੜ ਪੜ ਪੰਡਿਤ ਮੋਨੀ ਥੱਕੇ ਦੂਜੇ ਭੈ ਪਤ ਖੋਈ ਸਤਿਗੁਰ ਸ਼ਬਦ ਸੁਣਾਇਆ ਬਿਨ ਸੱਚੇ ਅਵਰ ਨਾ ਕੋਈ ਜੋ ਸੱਚ ਲਾਏ ਸੋ ਸੱਚ ਲੱਗੈ ਨਿਤ ਸੱਚੀ ਕਾਰ ਕਰਨ ਤਿਨਾਂ ਨਿਜ ਕਰ ਵਾਸਾ ਪਾਇਆ ਸੱਚੇ ਮਹਿਰ ਹਨ ਨਾਨਕ ਭਗਤ ਸੁਖੀਐ ਸਦਾ ਸੱਚੇ ਨਾਮ ਰਚਨ ਸ੍ਰੀ ਰਾਗ ਮੱਲਾ ਪੰਜਵਾਂ ਜਾ ਕੋ ਮੁਸ਼ਕਲ ਅਤ ਬਣੇ ਢੋਈ ਕੋਈ ਨਾ ਦੇਹੇ ਲਾਗੂ ਹੋਏ ਦਸ਼ਮਣਾ ਸਾਖ ਵੀ ਭੱਜ ਖਲੇ ਸਭੋ ਭੱਜੇ ਆਸਰਾ ਝੁਕੈ ਸਭ ਅਸਰਾਉ ਚਿਤ ਆਵੈ ਉਸ ਪਾਰ ਬ੍ਰਹਮ ਲੱਗੇ ਨਾ ਤਾਤੀ ਵਾਉ ਸਾਹਿਬ ਨਮਾਣਿਆ ਕਾ ਮਾਣ ਆਏ ਨਾ ਜਾਈ ਥਿਰ ਸਦਾ ਗੁਰ ਸ਼ਬਦੀ ਸੱਚ ਜਾਣ ਰਾਉ ਜੇ ਕੋ ਹੋਵੈ ਦੁਬਲਾ ਨੰਗ ਭੁੱਖ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਦੇਵੈ ਧੀਰ ਸਵਾਰ

ਰਾਜ ਜਾਂ ਕੋ ਚਿੰਤਾ ਬਹੁਤ ਬਹੁਤ ਗਈ ਯਾਰ ਪੈ ਰੋਗ ਗ੍ਰਿਸਤ ਕਟੁੰਬ ਪਲੇਟਿਆ ਕਦੇ ਹਰਖ ਕਦੇ ਸੋਗ ਗੌਣ ਕਰੇ ਚੌਕੂਂਟ ਕਾ ਘੜੀ ਨਾ ਬੈਸਣ ਸੋਏ ਚਿਤਾਵੈ ਉਸ ਪਾਰ ਬ੍ਰਹਮ ਮਨ ਤਾਂ ਸੀਤਲ ਹੋਏ।

ਗੀਤ ਕਵਿਤ ਕੁਛ ਕਦੇ ਨਾ ਕਰਨ ਤਰਿਆ, ਚਿਤ ਆਏ ਉਸ ਪਾਰ ਬ੍ਰਹਮ ਤਾਂ ਨਿਮਖ ਸਿਮਰਤ ਤਰਿਆ। ਸਾਸਤ ਸਿਮਰਤ ਵੇਦ ਚਾਰ ਮੋਖ ਆਗਰ ਵਿਚਾਰੇ, ਤਪਿਤ ਮਿਸਰ ਜੋਗਿਆ ਤੀਰਥ ਗਵਣ ਕਰੇ। ਖਟਕਰਮਾ ਦੇ ਦੁਗਣ ਹੈ ਪੂਜਾ ਕਰਤਾ ਨਾਏ, ਰੰਗ ਲੱਗੀ ਪਰਮੇ ਰੰਗ ਲੱਗੀ ਪਾਰ ਬ੍ਰਹਮ ਕੀ ਸਰ ਪਰ ਨਰਕੈ ਜਾਏ। ਰਾਜ ਮਿਲਕ ਸਕਤਾਰੀਆਂ ਰਸ ਭੋਗਣ ਵਿਸਤਾਰ, ਬਾਗ ਸੁਹਾਵੈ ਸੋਹਣੇ ਚੱਲੇ ਹੁਕਮ ਅਫਾਰ। ਰੰਗ ਤਮਾਸੇ ਬਹੁ ਵਿਧੀ ਚਾਹੇ ਲੱਗ ਰਿਹਾ, ਚੇਤਨਾ ਆਇਓ ਪਾਰ ਬ੍ਰਹਮ ਤਾਂ ਸਰਬ ਕੀ ਜੂਨ ਗਿਆ। ਬਹੁਤ ਨਹਾੜ ਚਾਰ ਬੰਤ ਸੋਭਾ ਨਿਰਮਲ ਰੀਤ, ਮਾਤ ਪਿਤਾ ਸਤ ਭਾਈਆਂ ਸੱਜਣ ਸੰਗ ਪ੍ਰੀਤ। ਲਸਕਰ ਤਸਕਰ ਲਸਕਰ ਤਸ ਕਸ ਬੰਧ ਬੰਧ, ਜਿਉ ਜਿਉ ਸਗਲੀ ਕੀਤ, ਚੇਤਨਾ ਆਇਓ ਪਾਰ ਬ੍ਰਹਮ ਤਾਂ ਖੜ ਸਾਲਤ ਦੀਤ। ਕਾਇਆ ਰੋਗ ਨਾ ਛਿੱਦਰ ਕਛ ਨਾ ਕੁਛ ਕਾੜਾ ਸੋਗ, ਮਿਰਤ ਨਾ ਵੀ ਚਿਤ ਤਿਸ ਐਨਸ ਭੋਗੈ ਭੋਗ। ਸਭ ਕੁਛ ਕੀਤੇ ਉਹਨੇ ਆਪਣਾ ਜਾਏ ਨਾ ਸਕ ਧਰਿਆ, ਚੇਤਨਾ ਆਇਓ ਪਾਰ ਬ੍ਰਹਮ ਜਮ ਕਾਂਕਰ ਬਸ ਭਰਿਆ। ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਏ ਸਾਧੂ ਸੰਗ, ਜਿਉ ਜਿਉ ਇਹ ਵਧਾਈ ਹੈ ਤਿਉ ਤਿਉ ਹਰ ਸਿਉ ਰੰਗ। ਦੋਹਾਂ ਸਿਰਿਆਂ ਕਾ ਖਸਮ ਆਪ ਅਵੜਨਾ ਦੂਜਾ ਥਾ ਹੋ, ਸਤਿਗੁਰ ਤੁੱਠੇ ਪਾਇਆ ਨਾਨਕ ਸਾਚਾ ਨਾਉ। ਸ੍ਰੀ ਰਾਗ ਮਹੱਲਾ ਪੰਜਵਾਂ ਘਰ ਪੰਜਵਾਂ। ਜਾਨੋ ਨਹੀਂ ਭਾਵੈ ਕਵਣ ਬਾਤਾ, ਮਨ ਖੋਜ ਮਾਰਗ ਰਹੋ। ਧਿਆਨੀ ਧਿਆਨ ਲਾਵੈ, ਗਿਆਨੀ ਗਿਆਨ ਕਮਾਵੈ, ਪ੍ਰਭ ਕੇ ਨਹੀਂ ਜਾਤਾ।

रहत जोगता, जोगी कहत मुक्ता, तस्वी तहा पराता। मोन मोन तहरी, मोनी मोन तहरी, सन्यासी ब्रह्मचारी, उदासी उदास रहता। भगत नामे प्रकारा, पंडित वेद पुकारा, गृहस्थी गृहस्थ धर्माता। एक शब्दी बहु रूप बदूता, कापड़ी कहोत जुगता, एक तीर्थ नाता, निरहार वर्ती अपसरसा। एक कुल न देहे दसा, एक मन ही ज्ञाता, कट ही किन्ही कहा, काट न किन्ही कहा, सब कहे है पाया। जिस मेले सो भगता, सगले ओकत उपावा, त्यागी सरन पावा, नानक गुर चरण पुराता। एक क्योंकार सतगुर प्रसाद, सिराग महला पहला घर तीजा। जोगी अंदर जोगिया, तू भोगी अंदर भोगिया, तेरा अंत न पाया, स्वर्ग मच प्याल जियो। हो वारी हो वारने कुरबान, तेरे नाम नू रहो। तुद संसार उपाया, सिरे सिर धंधे लाया, वेखे कीता अपना कर, कुदरत पासा ढाल जियो। प्रगट पहारे जापदा, सब नामे नू प्रतापदा, सतगुर बूझ न पायो, सब मोई माया जाल जियो। सतगुर को बल जाइए, जित मिलिए परम गत पाइए। सुर नर मुन जन लोच दे, सो सतगुर दिया बजाए जियो। सतसंगत कैसी जानिए, जिथे एको नाम विखाणी है, एको नाम हुक्म है, नानक सतगुर दिया बजाए जियो। ए जगत परम पलाया, विचों तो दिखवाया, प्रताप लगा दुहागणी, भाग जना के नाहे जियो। दुहागणी क्या निशानिया, खसमो कुथिया फिरे निशानिया, मैले वे तिन कामणी, दुखी रहन बिहाए जियो। सुहागणी क्या कर्म कमाया, पूर्व लिखिया फल पाया, नदर करे के नदर करे, कह अपनी आपे लय मलाए जियो। हुक्म जनानु मनाया, तेने अंतर शब्द वसाया, सैया सो सुहागणी, जैसे नाल प्यार जियो। जन पाने का रस आया, तेन बिचों भरम चुकाया, नानक सतगुर ऐसा जानिए, जो सबसे लय मलाए जियो। सतगुर मिले फल पाया, जिन बिचों अहंकार गवाया, दुरमत का दुख कटिया, भाग बैठा मस्तक आए जियो। अमर तेरी बाणिया, तेरे भगतां हृदय समाणिया, सुख सेवा अंदर रखिया, अपनी नदर करे निस्तार जियो। सतगुर मिलिया जानिए, जित मिलिए नाम विखाणिए, सतगुर बाज न पायो, सब थकी कर्म कमाए जियो। ओ सतगुर विट्टो कमाया, जन भरम भुला मार्ग पाया, नर करे जे अपनी आपे लै रलाए जियो। तू सबना मैं समाया, तिन करते आप लुकाया, नानक गुरमुख प्रगट हुआ, जहां को जो तरी करतार जियो। आपे खसम निवाजिया, जियो पिंड दे साजिया, अपने सेवकी पैज रखिया ने, दोए मस्तक हाथ धार जियो। सत संजम करे सियाणपा, मेरा प्रभ सब कुछ जानदा, प्रताप प्रगट प्रताप वरतायो, सब लोग कहे जयकार जियो। तेरे गुण अवगुण, मेरा गुण अवगुण ना विचारिया, प्रभ अपना बिरध समारिया, कंठ लाए कह रखियो, न लगे न ताती वाओ जिये। मैं मंतन प्रभ त्याया, जय इच्छा फल पाया, सहा प्रताप सिर खसम तू, आप नानक जियो नाव जियो। साप पाचा सिर खसम तू, जप नानक जीवे नाम जियो। तुद आपे आप पाया, दूजा खेल कर दिखलाया, सबो सच वर्तदा, सब भावे तसे बजाए जियो। गुर प्रसादी आया, तिथे माया मोह चुकाया, कृपा करके अपनी आपे लै समाए जियो। गोपी तह गवालिया, तुद आपे गायो उठा लिया, हुक्मी भांडे साजियां, तू आपे भन सवार जियो। जो सतगुरु स्यों चित लाया, तिन दूजा पहु चुकाया, निर्मल जो तिन प्रगट
ਨਿਰਮਲ ਜੋਤ ਨ ਪ੍ਰਾਣੀਆਂ ਉਹ ਚੱਲੇ ਜਨਮ ਸਵਾਰ ਜੀਓ। ਤੇਰੀਆਂ ਸਦਾ ਸਦਾ ਚੰਗਿਆਈਆਂ ਮੈਂ ਰਾਹ ਦਾ ਹੈ ਵਡਿਆਈਆਂ ਅਣਮੰਗਿਆ ਦਾਨ ਦੇਵਣਾ ਕਹੋ ਨਾਨਕ ਸੱਚ ਸਮਾਏ ਜੀਓ। ਸਿਰਾਗ ਮਹਲਾ ਪੰਜਵਾਂ ਪੈ ਪੈਰੀ ਸੋਏ ਮਨਾਏ ਜੀਓ ਸਤਿਗੁਰ ਪੁਰਖ ਮਿਲਾਇਆ ਤੇ ਸਜੇਵਡ ਅਵਰਨਾ ਕੋਏ ਜੀਓ। ਰਾਹੋ ਗੁਸਾਈ ਮੈਂਡਾ ਇੱਠੜਾ ਅੰਬ ਅੰਬੈ ਥਾਹੋ ਮਿੱਠੜਾ ਭੈਣ ਪਾਈ ਸਭ ਸੱਜਣਾ ਤੁਧ ਜਿਹਾ ਨਾਹੀ ਕੋਏ ਜੀਓ। ਤੇਰੇ ਹੁਕਮੇ ਸਾਵਣ ਆਇਆ ਮੈਂ ਸਤ ਕਾ ਹਲ ਜਵਾਇਆ ਨੌ ਬੀਜ ਲੱਗਾ ਆਸ ਕਰ ਹਰ ਬੋਹਲ ਪਖਸ਼ ਜਮਾਏ ਜੀਓ। ਹੋ ਗੁਰਮਿਲ ਇੱਕ ਪਛਾਣਦਾ ਦੋ ਕਾਗਲ ਨਿਤ ਜਾਣਦਾ ਇਹ ਹਰ ਇੱਕ ਕਾਰੇ ਲਾਈਆਂ ਜਿਉ ਭਾਵੈ ਤੇ ਨਿਭਾਏ ਜੀਓ। ਤੁਸੀਂ ਭੋਗੋ ਪਹੁੰਚੋ ਪਾਈਓ ਗੁਰ ਦਿਵਾਨ ਕਮਾਏ ਮਨਾਈਓ। ਹੋ ਹੋਆ ਮਾਹਰ ਪਿੰਡ ਦਾ ਬਨਾਂਦੇ ਪੰਜ ਸਰੀਕ ਜੀਓ। ਹੋ ਆਇਆ ਸਰਨ ਤਨਹਾਡੀਆਂ ਮਾਝ ਕਿਰਸਾਨ ਮਹਾਂਜੇ ਮਹਾਂਡੀਆਂ ਕੰਨ ਕੋਈ ਕੱਢ ਨਾ ਹੰਡਾਈ ਨਾਨਕ ਬੁੱਠਾ ਕੋਪ ਗਰਾਓ ਜੀਓ। ਹੋ ਵਾਰੀ ਘੁੰਮਾ ਜਾਣਦਾ ਇੱਕ ਸਾਹਾ ਤੁਧ ਧਿਆਏ ਦਾ ਉੱਜੜ ਥੇ ਵਸਾਈਆਂ ਜੋ ਤੁਧ ਵਿੱਟੋ ਕਰਵਾ ਜੀਓ। ਹਮ ਇੱਠੇ ਨਿਤ ਧਿਆਏ ਦਾ ਮਾਂ ਚਿੰਦੀ ਸੋ ਫਲ ਪਾਏ ਦਾ ਸਭੇ ਸਾਖ ਸਵਾਰੀਆਂ ਲਾਏ ਮਨ ਕੀ ਭੁੱਖ ਜੀਓ। ਮੈਂ ਛੱਡਿਆ ਸਭੋ ਧੰਦੜਾ ਗੁਸਾਈ ਸੇਵੀ ਸੱਚੜਾ ਨੌ ਨਦ ਨਾਮ ਨਿਧਾਨ ਹਰ ਮੈਂ ਪੱਲੇ ਬੰਦਾ ਸਿੱਖ ਜੀਓ। ਮੈਂ ਸੁਖੀ ਹੋਂ ਸੁਖ ਪਾਇਆ ਗੁਰ ਅੰਤਰ ਸ਼ਬਦ ਵਸਾਇਆ ਸਤਿਗੁਰ ਪੁਰਖ ਦਿਖਾ ਲਿਆ ਮਹਤਕ ਧਰ ਕੇ ਹੱਥ ਜੀਓ। ਮੈਂ ਬੱਦੀ ਸਜਮ ਧਰਮਸਾਲ ਹੈ ਗੁਰਮੁਖਾਂ ਲੱਦਾ ਪਾਲ ਕੈ ਪੈਰ ਤੁਹਮਾਂ ਪੱਖਾ ਫੇਰਾਂ ਨਿਤ ਨਿਤ ਤੁਧ ਨਿਤ ਨਿਤ ਲਾਗਾ ਪਾਓ ਜੀਓ। ਸੁਣ ਗੱਲਾਂ ਪੈ ਆਇਆ ਨਾਮਦਾਨ ਇਸਨਾਂਦੜਾਇਆ ਸਭੋ ਮੁਕਤ ਹੋਆ ਸੰਸਾਰੜਾ ਨਾਨਕ ਸੱਚੀ ਬੇੜੀ ਚਾੜ ਜੀਓ। ਸਭ ਸ੍ਰੇਸ਼ਟ ਕਰੇ ਦਿਨ ਰਾਤ ਜੀਓ ਦੇ ਕੰਨ ਸੁਣੋ ਅਰਦਾਸ ਜੀਓ। ਠੁੱਕ ਬਜਾਏ ਸਭ ਡਿੱਠੀਆਂ ਤੁਸੀਂ ਆਪ ਲਾਹੇ ਛਡਾਏ ਜੀਓ। ਹੁਣ ਹੁਕਮ ਹੋਆ ਮਿਹਰਬਾਨ ਦਾ ਪੈ ਕੋਈ ਨਾ ਕਿਸੇ ਇਲਜ਼ਾਮ ਦਾ ਸਭ ਸੁਖਾਲੀ ਬੁੱਠੀਆਂ ਇਹ ਹੋਆ ਹਲੀਮੀ ਰਾਜ ਜੀਓ। ਚਿਮ ਚਿਮ ਅੰਮ੍ਰਿਤ ਵਰਸਦਾ ਬੁਲਾਇਆ ਬੋਲੀ ਖਸਮ ਦਾ ਬਹੁਮਾਨ ਕਰੇ ਤੁਧ ਉਪਰੈ ਤੂੰ ਆਪੇ ਥਾਹੇ ਪਾਏ ਜੀਓ। ਤੇ ਭਗਤਾਂ ਸਭ ਤੇਰੀਆਂ ਭਗਤਾਂ ਭੁੱਖ ਸਦ ਤੇਰੀਆਂ ਸਭ ਲੋਚਾਂ ਪੂਰਨ ਮੇਰੀਆਂ ਦੇਹ ਦਰ ਸੁਖ ਦਾਤਿਆ ਮੈਂ ਗੱਲ ਵਿੱਚ ਲੈਓ ਮਿਲਾਏ ਜੀਓ। ਤੁਰ ਜੇ ਵਡਾਵਣਾ ਪਾਲਿਆ ਤੂੰ ਦੀਪ ਲੋਹ ਪਿਆਲਿਆ ਤੂੰ ਥਾਂ ਤਨਾਂਤਰ ਰਵ ਰਿਹਾ ਨਾਨਕ ਭਗਤਾਂ ਸੱਚ ਆਧਾਰ ਜੀਓ। ਹੋ ਗੁਸਾਈ ਕਾ ਪਹਿਲਵਾਨੜਾ ਮੈਂ ਗੁਰਮਿਲ ਸੱਚ ਦੁਮਾਲੜਾ ਸਭ ਹੋਈ ਛਿੰਜ ਇਕੱਠੀਆਂ ਦੋਏ ਬੈਠਾ ਵੇਖੈ ਪਾਸ ਜੀਓ। ਵਤ ਵੰਜਣ ਟਮਕ ਫੇਰੀਆਂ ਮਲ ਲੈਂਦੇ ਲੱਥੇ ਫੇਰੀਆਂ ਰਹਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜੀਓ। ਸਭ ਇੱਠੇ ਹੋਏ ਆਇਆ ਕਰ ਜਾਸਣ ਵਾਟ ਵਡਾਇਆ ਗੁਰਮੁਖ ਲਾਹ ਲੈ ਗਏ ਮਨੁੱਖ ਚੱਲੇ ਮੂਲ ਗਵਾਏ ਜੀਓ। ਤੂੰ ਸਭਨਾ ਚਹਿਨਾ ਬਾਹਰਾ ਹਰ ਦਿਸੇ ਹਾਜ਼ਰ ਜਾਹਰਾ ਸੁਣ ਸੁਣ ਤੁਝੇ ਧਿਆਏ ਦੇ ਤੇਰੇ ਭਗਤ ਰਤੇ ਗੁਣਤਾਸ ਜੀਓ। ਮੈਂ ਜੁਗ ਜੁਗ ਦੇਹ ਸੇਵੜੀ ਗੁਰ ਕਾਟੀ ਮੈਂਡੀ ਜੇਵੜੀ ਹੋ ਬਹੁ ਛਿੰਝ ਨਾ ਨੱਚਿਓ ਨਾਨਕ ਅਵਸਰ ਲੱਦਾ ਪਾਲ ਜੀਓ। ਇੱਕ ਓਂਕਾਰ ਸਤਿਗੁਰ ਪ੍ਰਸਾਦ ਰਾਗ ਮਹੱਲਾ ਪਹਿਲਾ ਪੈਰੇ ਘਰ ਪਹਿਲਾ ਪਹਿਲੇ ਪੈਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਹੁਕਮ ਹੋਆ ਗਰਵਾਸ ਉਧਰ ਤਾਪ ਅੰਤਰ ਕਰੇ ਬਣ ਜਾ ਰਿਹਾ ਮਿੱਤਰਾ ਖਸਮ ਸੇਤੀ ਅਰਦਾਸ ਖਸਮ ਸੇਤੀ ਅਰਦਾਸ ਵਿਖਾਣੇ ਉਧਰ ਧਿਆਨ ਲਿਵ ਲਾਗਾ ਨਾ ਮੜ ਜਾਦ ਆਇਆ ਕਲ ਭੀਤਰ ਬਹੁੜ ਜਸੀ ਨਾਂਗਾ ਜੈਸੀ ਕਲਮ ਬੁੜੀ ਹੈ ਮਸਤਕ ਤੈਸੀ ਜਿਵੜੇ ਪਾਸ ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੇ ਹੁਕਮ ਪਿਆ ਗਰਵਾਸ ਦੂਜੇ ਪਹਿਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਵਿਸਰ ਗਿਆ ਧਿਆਨ ਹੱਥੋ ਹੱਥ ਨਚਾਈਏ ਬਣ ਜਾ ਰਿਹਾ ਮਿੱਤਰਾ ਜਿਉ ਜਸੋਦਾ ਕਰ ਕਾਨ ਹੱਥੋ ਹੱਥ ਨਚਾਈਏ ਪ੍ਰਾਣੀ ਮਾਤ ਕਹੇ ਸੁਤ ਮੇਰਾ ਚੇਤ ਚੇਤ ਮੂੜ ਮਨ ਮੇਰੇ ਅੰਤ ਨਹੀਂ ਕਛ ਤੇਰਾ ਜਿਨ ਰਚਿਆ ਤਿਸੇ ਨਾ ਜਾਣੇ ਮਨ ਭੀਤਰ ਧਰ ਧਿਆਨ ਕਹੋ ਨਾਨਕ ਪ੍ਰਾਣੀ ਦੂਜੇ ਪਹਿਰੇ ਵਿਸਰ ਗਿਆ ਧਿਆਨ
ਤੀਜੇ ਪਹਿਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ, ਧਰ ਜੋ ਬਲ ਸਿਉ ਚਿੱਤ, ਹਰ ਕਾ ਨਾਮ ਨਾ ਚੇਤੇ ਬਣ ਜਾ ਰਿਹਾ ਮਿੱਤਰਾ, ਬੱਧਾ ਜਿੱਤ ਬੱਧਾ ਛੁੱਟੇ ਜਿੱਤ, ਹਰ ਕਾ ਨਾਮ ਨਾ ਚੇਤੇ ਪ੍ਰਾਣੀ ਬਿਕਲ ਭਹਾ ਸੰਗ ਮਾਇਆ, ਤਾਂ ਸਿਉ ਰਾਤਾ ਜੋਬਨ ਮਾਤਾ ਇਹਲਾ ਜਨਮ ਗਵਾਇਆ, ਤਾਂ ਸੇ ਤੀ ਵਪਾਰ ਨਾ ਕੀਤਿਓ ਕਰਮ ਨਾ ਕੀਤਿਓ ਮਿੱਤ, ਕਹੋ ਨਾਨਕ ਤੀਜੇ ਪਹਿਰੇ ਪ੍ਰਾਣੀ ਤਾਂ ਜੋਬਨ ਸਿਉ ਚਿੱਤ, ਚੌਥੇ ਪਹਿਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ, ਲਾਵੀ ਆਇਆ ਖੇਤ ਜਾਂ ਜਾਂ ਪਕੜ ਚਲਾਇਆ, ਬਣ ਜਾ ਰਿਹਾ ਮਿੱਤਰਾ ਕਿਸੇ ਨਾ ਮਿਲਿਆ ਭੇਦ, ਫੇਰ ਚੇਤਰ ਕਿਸੇ ਨਾ ਮਿਲਿਓ ਜਾਂ ਜਮ ਪਕੜ ਚਲਾਇਆ, ਝੂਠਾ ਰਤਨ ਹੋਆ ਦੁਆਲੇ ਖਿਨਮੈ ਪਹਿਆ ਪਰਾਇਆ, ਸਾਹੀ ਵਤ ਪ੍ਰਾਪਤ ਹੋਈ ਜਿਸਿਓ ਲਾਇਆ ਹੇਤ, ਕਹੋ ਨਾਨਕ ਪ੍ਰਾਣੀ ਚੌਥੇ ਪਹਿਰੇ ਲਾਵੀ ਲੁਣਿਆ ਖੇਤ, ਸ੍ਰੀ ਰਾਗ ਮਹਲਾ ਪਹਿਲਾ। ਪਹਿਲੇ ਪਹਿਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ, ਬਾਲ ਬੁੱਧ ਸੁਚੇਤ ਖੀਰ ਪੈ ਬਣ ਜਾ ਰਿਹਾ ਮਿੱਤਰਾ, ਮਾਤ ਪਿਤਾ ਸੁਤ ਹੇਤ, ਮਾਤ ਪਿਤਾ ਸੁਤ ਹੇਤ, ਕਨੇਰਾ ਮਾਇਆ ਮੋਹ ਸਵਾਈ, ਸੰਜੋਗੀ ਆਇਆ ਕਰਮ ਕਮਾਇਆ ਕਰਨੀ ਕਾਰ ਕਰਾਈ, ਰਾਮ ਨਾਮ ਬਿਨ ਮੁਕਤ ਨ ਹੋਈ ਬੁੱਢੇ ਦੂਜੇ ਹੇਤ, ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੇ ਛੁੱਟ ਜਾਏਗਾ ਹਰ ਚੇਤ, ਦੂਜੇ ਪਹਿਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ, ਭਰ ਜੋ ਬਨ ਮੈਂ ਮਤ ਐਨਸ ਨਾਮ ਵਿਆਪਿਆ ਬਣ ਜਾ ਰਿਹਾ ਮਿੱਤਰਾ, ਅੰਦਲੇ ਨਾਮ ਨਾ ਚਿੱਤ, ਰਾਮ ਨਾਮ ਘਟ ਅੰਤਰ ਨਾਈ ਹੋਰ ਜਾਣੇ ਰਸ ਕਸ ਮਿੱਠੇ, ਗਿਆਨ ਧਿਆਨ ਗੁਣ ਸੰਜਮ ਨਾਹੀ ਜਨਮ ਮਰੋਂਗ ਝੂਠੇ, ਤੀਰਥ ਵਰਤ ਸੁਚ ਸੰਜਮ ਨਾਹੀ ਕਰਮ ਧਰਮ ਨਹੀਂ ਬੂ ਦੂਜਾ, ਨਾਨਕ ਪਹਿ ਭਗਤ ਨਿਸਤਾਰਾ ਦੁਬਦਾ ਵਿਆਪੈ ਦੂਜਾ, ਤੀਜੇ ਪਹਿਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ, ਹੰਸੋ ਲੱਥੇ ਆਏ ਜੋਬਨ ਕਠੇ ਜਰੂਆ ਜਾਣੇ, ਬਣ ਜਾ ਰਿਹਾ ਮਿੱਤਰਾ ਆਪ ਕਟੇ ਥਿਨ ਜਾਏ, ਅੰਤਕਾਲ ਪਛਤਾਸੀ ਅੰਦਲੇ ਜਾਂ ਜਾਂ ਪਕੜ ਚਲਾਇਆ, ਸਭ ਕੁਛ ਆਪਣਾ ਕਰ ਕਰ ਰੱਖਿਆ ਖਿਨਮੈ ਪਹਿਆ ਪਰਾਇਆ, ਬੁੱਧ ਵਿਸਰੀ ਗਈ ਸਿਆਣਪ ਕਰ ਆਪ ਗੁਣ ਪਛਤਾਏ, ਕਹੋ ਨਾਨਕ ਪ੍ਰਾਣੀ ਤੀਜੇ ਪਹਿਰੇ ਪ੍ਰਭ ਚੇਤੈ ਲਿਵ ਲਾਏ, ਚੌਥੇ ਪਹਿਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ, ਬਿਰਧ ਪਹਿਆ ਤਨ ਖੀਣ ਅੱਖੀ ਅੰਧ ਨਾ ਦੱਸੇ, ਬਣ ਜਾ ਰਿਹਾ ਮਿੱਤਰਾ ਕੰਨੀ ਸੁਣੇ ਨਾ ਵੈਣ, ਅੱਖੀ ਆਂਧ ਜੀਵ ਰਸ ਨਾਹੀ ਰਹੇ ਪ੍ਰਾ ਕੋ ਤਾਣਾ, ਗੁਣ ਅੰਤਰ ਨਾਹੀ ਕਹੋ ਸੁਖ ਮਨਮੁਖ ਆਪਣ ਜਾਣਾ, ਖੜ ਪੱਕੀ ਕੋੜ ਪੀ ਜੈ ਬੈਂਸੈ ਆਏ ਚੱਲਿਆ ਕਿਆ ਮਾਣ, ਕਹੋ ਨਾਨਕ ਪ੍ਰਾਣੀ ਚੌਥੇ ਪਹਿਰੇ ਗੁਰਮੁਖ ਸ਼ਬਦ ਪਛਾਣ, ਓੜ ਕਾਇਆ ਤਿੰਨ ਸਹਿ ਬਣ ਜਾ ਰਿਹਾ ਮਿੱਤਰਾ, ਜੜ ਜਰਵਾਣਾ ਕੰਨ ਇੱਕ ਰੱਤੀ ਗੁਣ ਨ ਸਮਾਣਿਆ, ਬਣ ਜਾ ਰਿਹਾ ਮਿੱਤਰਾ ਆਪ ਗੁਣ ਖੜਸਨ ਬੰਨ, ਗੁਣ ਸੰਜਮ ਜਾਵੈ ਝੂਠ ਨਾ ਖਾਵੈ ਨਾ ਤਿਸ ਜੰਮਣ ਮਰਨਾ, ਕਾਲ ਜਾਲ ਜਮ ਜੋ ਨ ਸਕੇ ਪਹਿ ਭਗਤ ਪੈ ਤਰਨਾ, ਪਤ ਸੇਤੀ ਜਾਵੈ ਸਹਿ ਸਮਾਵੈ ਸਗਲੇ ਦੁੱਖ ਮਿਟਾਵੈ, ਕਹੋ ਨਾਨਕ ਪ੍ਰਾਣੀ ਕਹੋ ਨਾਨਕ ਪ੍ਰਾਣੀ ਗੁਰਮੁਖ ਝੂਟੈ ਸਾਚੇ ਤੇ ਪਤ ਪਾਵੈ ਸੂਈ, ਸ੍ਰੀ ਰਾਗ ਮਹਲਾ ਚੌਥਾ। ਪਹਿਲੇ ਪਹਿਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ, ਹਰ ਪਾਇਆ ਉਧਰ ਮਜਹਾਰ ਹਾਰ ਧਿਆਵੈ ਹਰ ਉਚਰੇ, ਬਣ ਜਾ ਰਿਹਾ ਮਿੱਤਰਾ ਹਰ ਹਰ ਨਾਮ ਸਮਾਰ, ਹਰ ਹਰ ਨਾਮ ਜਪਿਆ ਰਾਧੇ ਵਿੱਚ ਅਗਨੀ ਹਰ ਜਪ ਜੀਵਿਆ, ਬਾਹਰ ਜਨਮ ਪਿਆ ਮੁਖ ਲਾਗਾ ਸਰਸੇ ਪਿਤਾ ਮਾਤ ਤੀਵਿਆ, ਜਿਸ ਕੀ ਵਰਤ ਇਸ ਚੇਤੇ ਪ੍ਰਾਣੀ ਕਰ ਹਿਰਦੈ ਗੁਰਮੁਖ ਵਿਚਾਰ, ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੇ ਹਰ ਜਪੀਏ ਕਿਰਪਾ ਤਹਾਰ, ਦੂਜੇ ਪਹਿਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ, ਮਨ ਲਾਗਾ ਦੂਜੇ ਪਹਾਏ ਮੇਰਾ ਮੇਰਾ ਕਰ ਪਲਚੀਏ, ਬਣ ਜਾ ਰਿਹਾ ਮਿੱਤਰਾ ਲੈ ਮਾਤ ਪਿਤਾ ਗੱਲ ਆਏ, ਲਾਵੇ ਮਾਤ ਪਿਤਾ ਸਦਾ ਗੱਲ ਸੇਤੀ, ਮਨ ਜਾਣੇ ਖਾਟ ਖਵਾਵੈ ਜੋ ਦੇਵੈ ਤਿਸੇ ਨਾ ਜਾਣੇ ਮੂੜਾ, ਦਿੱਤੇ ਨੂੰ ਲਪਟਾਵੈ ਕੋਈ ਬਗੁਰੰਗ ਹੋਵੇ ਸੇ ਕਰੇ ਵਿਚਾਰ, ਹਰ ਧਿਆਵੇ ਮਨ ਲਿਵ ਲਾਵੈ, ਕਹੋ ਨਾਨਕ ਦੂਜੇ ਪਹਿਰੇ ਪ੍ਰਾਣੀ ਤਿਸ ਕਾਲ ਨ ਕਬੂ ਖਾਏ, ਤੀਜੇ ਪਹਿਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ, ਮਨ ਲਾਗਾ ਆਲ ਜੰਜਾਲ ਧਨ ਚਿਤ ਬੈ ਧਨ ਸੰਚੀਏ, ਬਣ ਜਾ ਰਿਹਾ ਮਿੱਤਰਾ ਹਰ ਨਾਮਾ ਹਾਰ ਨਾ ਸੰਭਾਲ, ਹਰ ਨਾਮਾ ਹਰ ਹਰ ਕਦੇ ਨਾ ਸੰਭਾਲੇ, ਜੇ ਹੋਵੇ ਅੰਤ ਸਿਖਾਈ ਇਹ ਧਨ ਸੌਂਪੇ ਮਾਇਆ ਮੁੱਠੀ, ਇਹ ਧਨ ਸੌਂਪੇ ਮਾਇਆ ਝੂਠੀ, ਆਂਤ ਛੋੜਿਆ ਆਂਤ ਛੋੜ ਚੱਲਿਆ ਪਛਤਾਈ,
ਜਿਸ ਨੂੰ ਕਿਰਪਾ ਕਰੇ ਗੁਰ ਮੇਲੇ ਸੋ ਹਰਾ ਨਾਮ ਸਮਾਲ, ਕਹੋ ਨਾਨਕ ਤੀਜੇ ਪਹਿਰੇ ਪ੍ਰਾਣੀ, ਜੇ ਜਾਏ ਚੱਲੇ ਹਰ ਨਾਲ, ਚੌਥੇ ਪਹਿਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ, ਹਰ ਚੱਲਣ ਵੇਲਾ ਆਂਦੀ, ਹਰ ਸੇਵੈ ਪੂਰਾ ਸਤਿਗੁਰ ਬਣ ਜਾ ਰਿਹਾ ਮਿੱਤਰਾ, ਸਭ ਚੱਲੀ ਰਹਿਣ ਵਿਆਂਦੀ, ਹਰ ਸੇਵੋ ਖਿਨ ਖਿਨ ਢਿਲ ਮੂਲ ਨਾ ਕਰ ਹੈ, ਜਿਤ ਵਿਥਰ ਜੁਗ ਜੁਗ ਹੋਵੈ, ਜਿਸ ਆਸਥਰ ਜੁਗ ਜੁਗ ਹੋਵੈ, ਹਰ ਸਤੀ ਸਦਾ ਮਾਣੋ ਰਲੀਆਂ, ਜਨਮ ਮਰਨ ਦੁੱਖ ਖੋਵੈ, ਗੁਰ ਸ਼ਬਦ ਗੁਰ ਸਤਿਗੁਰ ਸਵਾਮੀ ਭੇਦ ਨਾ ਜਾਣੋ, ਜਿਤ ਮਿਲਿਆ ਹਰ ਭਗਤ ਸੁਹੰਦੀ, ਕਹੋ ਨਾਨਕ ਪ੍ਰਾਣੀ ਚੌਥੇ ਪੈਰੇ, ਸਫਲਿਓ ਰਹਿਣ ਭਗਤਾਂ ਦੀ, ਰਾਗ ਮੱਲਾ ਪੰਜਵਾਂ, ਪਹਿਲੇ ਪਹਿਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ, ਥਰ ਪਾਇਆ ਤਾਂ ਉਦਰੇ ਮਾਹੇ, ਦਸੀ ਮਾਸੀ ਮਾਨਸ ਕੀਆ ਬਣ ਜਾ ਰਿਹਾ ਮਿੱਤਰਾ, ਹਰ ਮੋਹਲਤ ਕਰਮ ਕਮਾਵੈ, ਮੋਹਲਤ ਕਰਦੀ ਨੀ ਕਰਮ ਕਮਾਣੇ, ਜੈਸਾ ਲਿਖ ਤੁਰ ਪਾਇਆ, ਮਾਤ ਪਿਤਾ ਪਾਈ ਸੁਧ ਬਿੰਤਾ, ਤੈਨ ਭੀਤ ਪ੍ਰਭੂ ਸੁਨ ਜਾਇਆ, ਕਰਮ ਤਰ ਕਰਮ ਸੋ ਕਰਮ ਕਰਾਵੈ ਆਪੈ, ਜਿਸ ਜਨਤੇ ਵਸ ਕੁਛ ਨਾਏ, ਕਹੋ ਨਾਨਕ ਪ੍ਰਾਣੀ ਪਹਿਲੇ ਪੈਰੇ, ਥਰ ਪਾਏ ਤਾਂ ਉਧਰੇ ਮਾਹੇ, ਦੂਜੇ ਪੈਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ, ਹਰ ਜੋਬਨ ਲਹਿਰੀ ਦੇ, ਬੁਰਾ ਭਲਾ ਨਾ ਪਛਾਣੀ ਬਣ ਜਾ ਰਿਹਾ ਮਿੱਤਰਾ, ਮਨ ਮਤਾ ਅਹਿਮ ਹੇਵ, ਬੁਰਾ ਪਾਲਨਾ ਬੁਰਾ ਭਲਾ ਨਾ ਪਛਾਣੇ ਪ੍ਰਾਣੀ, ਆਗੇ ਪੰਥ ਕਰਾਰਾ, ਪੂਰਾ ਸਤਿਗੁਰ ਕਬੂ ਨਾ ਸੇਵਿਆ, ਸਿਰ ਠਾਂਡੇ ਜਮ ਜੰਦਾਰਾ, ਧਰਮ ਰਾਏ ਜਾ ਪਕੜ ਪਕੜੇ ਬਬਰੈ, ਤਬ ਕਿਆ ਜਵਾਬ ਕਰੇ ਹੇ, ਕਹੋ ਨਾਨਕ ਦੂਜੇ ਪਹਿਰੇ ਪ੍ਰਾਣੀ, ਪਰ ਜੋਬਨ ਲਹਿਰੀ ਦੇ, ਤੀਜੇ ਪਹਿਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ, ਬਿਖ ਸਾਂਚੇ ਅੰਧ ਗਿਆਨ, ਪੁੱਤਰ ਕਲੇਤਰ ਮੋਹ ਪਲ ਪਲਾਲ ਪਲਟਿਆ ਬਣ ਜਾ ਰਿਹਾ ਮਿੱਤਰਾ, ਅੰਤਰ ਲਹਿਰ ਗੁਮਾਨ ਅੰਤਰ ਲਹਿਰ ਗੁਮਾਨ ਪ੍ਰਾਣੀ, ਜੋ ਪ੍ਰਭ ਚੇਤਨ ਆਵੈ, ਸਾਧ ਸੰਗ ਸਿਉ ਰੰਗ ਨਾ ਸਾਧ ਸਿਉ ਸੰਗ ਨਾ ਕੀਆ, ਬਹੁ ਜੋਨੀ ਦੁੱਖ ਪਾਵੈ, ਸਰਜਣਹਾਰ ਸਰਜਣਹਾਰ ਵਸਾਰਿਆ ਸਵਾਮੀ, ਇੱਕ ਨਮਕ ਨਾ ਲਾਗੋ ਧਿਆਨ, ਕਹੋ ਨਾਨਕ ਪ੍ਰਾਣੀ ਤੀਜੇ ਪਹਿਰੇ, ਬਿਖ ਸਾਂਚੇ ਅੰਧ ਗਿਆਨ, ਚੌਥੇ ਪਹਿਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ, ਦਿਨ ਨੇੜੇ ਆਇਆ ਸੋਏ, ਗੁਰਮੁਖ ਨਾਮ ਸਮਾਲ ਤੂੰ ਬਣ ਜਾ ਰਿਹਾ ਮਿੱਤਰਾ, ਤੇਰਾ ਦਰਗਹਿ ਬੇਲੀ ਹੋਏ, ਗੁਰਮੁਖ ਨਾਮ ਸਮਾਲ ਪ੍ਰਾਣੀ ਆਂਤੇ ਹੋਏ ਸਿਖਾਈ, ਇਹ ਮੋਹ ਮਾਇਆ ਤੇਰੇ ਸੰਗ ਨਾ ਚੱਲੈ, ਝੂਠੀ ਪ੍ਰੀਤ ਲਗਾਈ, ਸਗਲੀ ਰਹਿਣ ਗੁਦਾਰੀ ਅੰਧਿਆਰੀ, ਸਿਵ ਸਤਿਗੁਰ ਚਾਨਣ ਹੋਏ, ਕਹੋ ਨਾਨਕ ਪ੍ਰਾਣੀ ਚੌਥੇ ਪੈਰੇ, ਦਿਨ ਨੇੜੇ ਆਇਆ ਸੋਏ, ਲਿਖਿਆ ਆਇਆ ਗੋਬਿੰਦ ਕਾ ਬਣ ਜਾ ਰਿਹਾ ਮਿੱਤਰਾ, ਉੜ ਚੱਲੇ ਕਮਾਣਾ ਸਾਥ, ਇੱਕ ਰੱਤੀ ਬਿਲਮ ਨਾ ਦੇਵਣੀ ਬਣ ਜਾ ਰਿਹਾ ਮਿੱਤਰਾ, ਉਹਨੇ ਤਕੜੇ ਪਾਏ ਹੱਥ, ਲਿਖਿਆ ਆਇਆ ਪਕੜ ਚਲਾਇਆ, ਮਨਮੁਖ ਛਾ ਸਦਾ ਦੁਹੇਲੇ, ਜਿਨੀ ਪੂਰਾ ਸਤਿਗੁਰ ਸੇਵਿਆ ਸੇ ਧਰ ਗਏ ਸਦਾ ਸੁਹੇਲੇ, ਕਰਮ ਧਰਤੀ ਸਰੀਰ ਯੁਗ ਅੰਤਰ, ਜੋ ਬੀ ਜੋ ਬੀਜੈ ਸੋ ਖਾਤ, ਕਹੋ ਨਾਨਕ ਭਗਤ ਸੋਹੇ ਦਰਬਾਰੇ, ਮਾਨਮੁਖ ਸਦਾ ਵਿਹਾਤ, ਸਾਗ ਮਹੱਲਾ ਚੌਥਾ, ਘਰ ਦੂਜਾ ਛਾਂਦੇ ਕਿਉਂ ਕਾਰ ਸਤਿਗੁਰ ਪ੍ਰਸਾਦ, ਮੁੰਦਿਆਣੀ ਪਾਈੜੇ ਕਿਉਂ ਕਰ ਹਰ ਦਰਸ਼ਨ ਪਿੱਖੇ, ਹਰ ਹਰ ਆਪਣੀ ਕਿਰਪਾ ਕਰੇ, ਗੁਰਮੁਖ ਸੋਹਰੜੇ ਕੰਮ ਸਿੱਖੇ, ਸੋਹਰੜੇ ਕੰਮ ਸਿੱਖੇ, ਗੁਰਮੁਖ ਹਰ ਹਰ ਸਦਾ ਧਿਆਵੈ, ਸਹੀਆਂ ਵਿੱਚ ਫਿਰੇ ਸੁਹੇਲੀ, ਹਰ ਦਰ ਗਏ ਬਾਹਾਂ ਲੁਡਾਵੈ, ਲੇਖਾ ਧਰਮ ਰਾਏ ਕੀ ਬਾਕੀ, ਜਪ ਹਰ ਹਰ ਨਾਮ ਕਰਖੈ, ਮੋਹਦਿਆਣੀ ਪਾਈੜੇ ਗੁਰਮੁਖ ਹਰ ਦਰਸ਼ਨ ਦਿਖੈ, ਵਿਆਹ ਹੋਆ ਮੇਰੇ ਬਾਵਲਾ ਗੁਰਮੁਖੇ ਹਰ ਪਾਇਆ, ਅਗਿਆਨ ਅੰਧੇਰਾ ਕੱਟਿਆ, ਗੁਰ ਗਿਆਨ ਪ੍ਰਚੰਡ ਬੁਲਾਇਆ, ਬੁਲਾਇਆ ਗੁਰ ਗਿਆਨ ਅੰਧੇਰਾ ਵਿੰਸਿਆ, ਹਰ ਰਤਨ ਪਦਾਰਥ ਲਾਦਾ, ਹੋ ਮੇਰੋ ਗਇਆ ਦੁੱਖ ਲਾਥਾ, ਆਪ ਆਪੇ ਗੁਰਮੁਖ ਖਾਦਾ, ਅਕਾਲ ਮੂਰਤ ਦਰ ਪਾਇਆ ਅਬਨਾਸੀ, ਨਾ ਕਦੇ ਮਰੇ ਨਾ ਜਾਇਆ, ਵਿਆਹ ਹੋਆ ਮੇਰੇ ਬਾਵਲਾ ਗੁਰਮੁਖੇ ਹਰ ਪਾਇਆ, ਹਰ ਸਤ ਸਤੇ ਮੇਰੇ ਬਾਵਲਾ, ਹਰ ਜਨ ਮਿਲ ਜੰਜ ਸੁਹੰਦੀ, ਭੇਕੜੇ ਹਰ ਜਪ ਸੁਹੇਲੀ, ਵਿਸ ਸਹੁਰੜੇ ਖਰੀ ਸੁਹੰਦੀ, ਸਹੁਰੜੇ ਖੁਰ ਸਰੀ ਸੁਹੰਦੀ, ਸਹੁਰੜੇ ਵਿੱਚ ਖਰੀ ਸੁਹੰਦੀ, ਜਿਨ ਪੇਕੜੇ ਨਾਮ ਸੰਭਾਲਿਆ, ਸਭ ਸਫਲਿਓ ਜਨਮ ਤਿਨਾ ਕਾ ਗੁਰਮੁਖ, ਜਿਨੇ ਮਨ ਜਾਣੇ ਪਾਸਾ ਢਾਲਿਆ, ਹਰ ਸਾਂਝ ਨਾ ਮਿਲ ਕਾਰਜ ਸੋਇਆ, ਬਰ ਪਾਇਆ ਪੁਰਖ ਆਨੰਦੀ, ਹਰ ਸਤ ਸਤ ਮੇਰੇ ਬਾਵਲਾ, ਹਰ ਜਨ ਮਿਲ ਜੰਝ ਸੁਹੰਦੀ,
हर प्रभ मेरे बावला हर देहो दान मैं ताजो हर कपड़ो हर शोभा देवो जित सबर हमरा काजो हर हर भक्ति का सुहेला गुर सतगुर दान दवाया खंड ब्रह्मांड हर शोभा होई ए दान रले रलाया और मन मुख दाज न रख दिखा ले सो कूड़ हंकार कच पाजो हर प्रभ मेरे बावला हर दान हर प्रभ मेरे बावला हर देव दान मैं दाजो हर राम राम मेरे बावला हर मिल तन वेल बदंदी हर जुग जुगो जुग जुगो जुग सदा पीढ़ी गुर चलंदी जुग जुग पीढ़ी चले सतगुर की जे सतगुर नाम ते आया हर गुरमुख ना कबहू बिनसै जावे नित देवे चढ़े सवाया नानक संत संत जन एको जप हर हर नाम सुहंदी हर ना राम राम मेरे बावला हर हर राम राम मेरे बावला पिर मिल तहन भेल बदंदी श्री राग महला पंजवा छांदे क्योंकार सतगुर प्रसाद मन प्यारिया जो मित्रा गोविंद नाम संभाले मन प्यारिया जो मित्रा हर ने बिहा तेरे नाले संग साई नाम तिहाई बिरथा कोई ना जाए मन चिंदे सही फल पावे चरण कमल चित लाए चल तल पूरिया बनासी कट कर नदर नदर निहाले नानक सिख देहे मत प्रीतम साध संग भरम जाले मन प्यारिया जो मित्रा हर बिना झूठ वसारे मन प्यारिया जो मित्रा बिख सागर संसारे चरण कमल हर बोहत करता है संसा दुख न व्यापै गुर पूरा भेट है वडपागी आठ पैर प्रभ जापै आज जुगादि सेवक स्वामी भगता नाम आधारो नानक सख देहे मन प्रीतम बिनहार झूठा पै सारे मन प्यारिया जो मित्रा हार लदे पेक सवली मन प्यारिया जो मित्रा हार दर गए नह चल चली हर दर सेवै लख पेवै नह चलिया सन पाया त जन्म मरण ना आवन जाना सहसा दुख मिटाया चित्र गोपत जा कागद फारिया जमजूता कछु न चली नानक सिख देहे मत प्रीतम हर लदे पेक सवली मन प्यारिया जो मित्रा कर संतां संग निवासो मन प्यारे जो मित्रा हर नाम जपत परगासो नाम स्वामी सुख गामी एच सगली पुनिया पूर्व कमाए सिर रंग पाए हर मिले चिरी बचुनिया अंतर बाहर सर्व रहा मन उपजिया विश्वासो नानक सख देहे मन प्रीतम हर संतां संग निवासो मन प्यारिया जो मित्रा हर प्रेम भगत मन लीना मन प्यारिया जो मित्रा हर जल मिल जीवै मीना हर पी अगाने अमृत बाणे सर्व सुखा मन बुठे सिर तार पाए मंगल गाए इच पुनी सतगुर तुटे लाली ने लाए नौनद पाए नौहो सर्व ठा कर दीना नानक सिख संगत समझाई हर प्रेम भगत मन लीना राग श्री राग के छंद महला पंजमा एक ओंकार सतगुर प्रसाद डखना अडम जाओ मां फेरी पैसे तो दीदार संत सरनाई पालने नानक प्राण आधार छंद चरण कम स्यो प्रीत रीत संता मन आवै जियो द्वितीया पहो बपरीत नीत दासाना पावै जियो दासाना पावै बिन दरसावै एक तीर्ज क्यों करे ना बिहुना मन तनहीना जन्म जाल बिन मछली जियो मरे मिल मेरे प्यारे प्राण धारे गुण संगत मिल गावै नानक के स्वामी तारन गुर है मन तन अंक समावै डखना थोड़े हम ठाहे कोई ना दिसे ही जीगड़ो खुलड़े कपाट नानक सतगुर भेट गए छंद तेरे वचन उपार संता आधार बाणी विचारिय जियो सिमरत सास ग्रास पूर्ण विश्वास क्यों मनो विसारिये जियो क्यों मनो विसारिये नेमख नहीं टारिये गुण बांत प्राण हमारे मन वाचल पद तै स्वामी जी की बिरथा सारे अनाथ को नाते सर्व के साथे जप जुए जन्म न हारिये नानक की बेनती प्रापै कर कृपा पहु जल तारिये डखड़ तूड़ी अंजन साध कैसे थिये कृपाल लदे हम्बे थोकड़े नानक हर तन माल चंद सुंदर स्वामी तहान भगतन विश्राम आसा लग जीमते जियो मां तने गलतां सिमरत हर नाम हर अमृत पीवते जियो अमृत हर पीवते सदा थर थीवते बिख बन फीका जानिया
ਪੈਖਰਪਾਲ ਗੋਪਾਲ ਪ੍ਰਭ ਮੇਰੇ ਸਾਧ ਸੰਗਤ ਨਿਧ ਮਾਨਿਆ ਸਰਬ ਸੁਖ ਆਨੰਦ ਖਣ ਪਿਆਰੇ ਹਰ ਰਤਨ ਮਨ ਤਾ ਮਨ ਅੰਤਰ ਸੀਮ ਦੇ ਇੱਕ ਦਿਲ ਨਹੀਂ ਵਿਸਰੇ ਪ੍ਰਾਣ ਧਾਰਾ ਜਪ ਜਪ ਨਾਨਕ ਜੀਵ ਦੇ ਡੱਕਣਾ ਜੋ ਤਹੋ ਕੀਤੇ ਉਹਨੇ ਆਪਣੇ ਤਿੰਨਾ ਕਹੋ ਮਿਲੇ ਹੋ ਆਪੀ ਨੇ ਆਪ ਮੋਹਿਓ ਜਿਸ ਨਾਨਕ ਆਪ ਸੁਣੇ ਹੋ ਛੰਦ ਪ੍ਰੇਮ ਠਗੋਰੀ ਪਾਏ ਰਜਾਏ ਗੋਬਿੰਦ ਮਨ ਮੋਹਿਆ ਜੀਓ ਸੰਤਾਂ ਕੇ ਪ੍ਰਸਾਦ ਅਗਾਧ ਕੈਂਠੇ ਲੱਗ ਸੋਇਆ ਜੀਓ ਹਰ ਕੈਂਠੇ ਲੱਗ ਸੋਇਆ ਦੋਖ ਸਭ ਮੋਇਆ ਭਗਤ ਲਖਣ ਕਰ ਬਸ ਪਏ ਮਨ ਸਰਬ ਸੁਖ ਉੱਠੈ ਗੋਬਿੰਦ ਤੁੱਠੈ ਜਨਮ ਮਰਣਾ ਸਭ ਮਿਟ ਗਏ ਸਖੀ ਮੰਗਲੋ ਗਾਇਆ ਇੱਛ ਬਜਾਇਆ ਬਹੁ ਨ ਮਾਇਆ ਮੋਹਾ ਕਰ ਗ੍ਰਹਿ ਲੀਨੇ ਨਾਨਕ ਪ੍ਰਭ ਪਿਆਰੇ ਸੰਸਾਰ ਸਾਗਰ ਨਹੀਂ ਪੋਇਆ ਡੱਕਣਾ ਸਾਈ ਨਾਮ ਮੋਲ ਕੀਮ ਨਾ ਕੋਏ ਜਾਣ ਦੋ ਜਿਨੀ ਭਾਗ ਮਥਾਏ ਸੇ ਨਾਨਕ ਹਰ ਰੰਗ ਮਾਣ ਦੋ ਛੰਦ ਕਹਿਤੇ ਪਵਿੱਤ ਸੁਣਤੇ ਸਭ ਤਨ ਲਿਖਤੀ ਕੁੱਲ ਤਰਾਇਆ ਜੀਓ ਜਿਨ ਕੋ ਸਾਧੂ ਸੰਗ ਨਾਮ ਹਰ ਰੰਗ ਤਿਨੀ ਬ੍ਰਹਮ ਵਿਚਾਰਿਆ ਜੀਓ ਬ੍ਰਹਮ ਵਿਚਾਰਿਆ ਜਨਮ ਸਵਾਰਿਆ ਪੂਰਨ ਕਿਰਪਾ ਪ੍ਰਭ ਕਰੀ ਕਰ ਗ੍ਰਹਿ ਲੀਨੇ ਹਰ ਜਸੋ ਦੀਨੇ ਜੋ ਨਾ ਧਾਵੈ ਨਹਿ ਮਰੀ ਸਤਿਗੁਰ ਦਿਆਲ ਕਿਰਪਾਲ ਭੇਟਤ ਹਰ ਕਾਮ ਕ੍ਰੋਧ ਲੋ ਮਾਰਿਆ ਕਥਨ ਜਾਏ ਅਕਥ ਸੁਆਮੀ ਸਦਕੇ ਜਾਏ ਨਾਨਕ ਵਾਰਿਆ ਰਾਗ ਮਹੱਲਾ ਪਹਿਲਾ ਬਣਜਾਰਾ ਏ ਕਿਉਂਕਾਰ ਸਤਿਗੁਰ ਪ੍ਰਸਾਦ ਹਰ ਹਰ ਉੱਤਮ ਨਾਮ ਹੈ ਜਿਨ ਸੇਵਿਆ ਸਭ ਕੋਏ ਜੀਓ ਹਰ ਜੀ ਸਭੇ ਹਰ ਜੀ ਸਭੇ ਪਰਤਪਾਲ ਦਾ ਘਟ ਘਟ ਰਮੀਆ ਸੋਏ ਜੀਓ ਸੋ ਹਰ ਸਦਾ ਧਿਆਈਐ ਤਿਸ ਬਿਨ ਅਵਰਨਾ ਕੋਏ ਜੀਓ ਜੋ ਮੋਹ ਮਾਇਆ ਚਿਤ ਲਾਏ ਦੇ ਸੋ ਸੇ ਛਾੜ ਚੱਲੇ ਦੁੱਖ ਰੋਏ ਜੀਓ ਜਨ ਨਾਨਕ ਨਾਮ ਤੇ ਆਇਆ ਹਰ ਅੰਤ ਸਖਾਏ ਅੰਤ ਸਖਾਈ ਹੋਏ ਜੀਓ ਮੈਂ ਹਰ ਗੁਣ ਆਪਣਾ ਕੋਏ ਕੋਏ ਮੈਂ ਗੁਣ ਸੁਣਾਈ ਪਾਈਏ ਬਣ ਜਾ ਰਿਹਾ ਮਿੱਤਰਾ ਵਡ ਭਾਗ ਪ੍ਰਾਪਤ ਹੋਏ ਸਾਂਝ ਨਾ ਮਿਲ ਭਾਈਆ ਹਰ ਕੀਤੇ ਕਿਨੇ ਨੇ ਪਾਇਆ ਨਾਉ ਵਿੱਚ ਹੋਮੇ ਕਰਮ ਕਮਾਵੇ ਦੇ ਜਿਵੇਂ ਸਵਾ ਪੋਤ ਨਾ ਨਾਉ ਪਿਤਾ ਜਾਤ ਨਾ ਹੋਇਆ ਗੁਰ ਤੁੱਠੇ ਕਰੇ ਪਸਾਉ ਵਡ ਭਾਗੀ ਗੁਰ ਪਾਇਆ ਹਾਰ ਐਨਸ ਲਾਗਾ ਪਾਉ ਜਨ ਨਾਨਕ ਬ੍ਰਹਮ ਪਛਾਣਿਆ ਹਰ ਕੀਰਤ ਕਰਮ ਕਮਾਓ ਮਨ ਹਰ ਹਰ ਲਾਗਾ ਚਾਓ ਗੁਰਪੂਰੇ ਨਾਮ ਦਰੜਾਇਆ ਹਰ ਮਿਲਿਆ ਹਰ ਪ੍ਰਭ ਨਾਮ ਰਹਾਉ ਜਬ ਲਗ ਜੋ ਵਨਸਾਸ ਹੈ ਤਬ ਲਗ ਨਾਮ ਤੇ ਆਏ ਚਲਦਿਆਂ ਨਾਲ ਨਾ ਚਲਸੀ ਹਰ ਅੰਤ ਲੈ ਛੁਡਾਏ ਹੋਂ ਬਲਿਹਾਰੀ ਤਿੰਨ ਕੋ ਜਿਨ ਹਰ ਮਨ ਉਠਾਏ ਜਿਨੀ ਹਰ ਹਰ ਨਾਮ ਨਾ ਚੇਤੇ ਉਸੇ ਅੰਤ ਗਏ ਪਛਤਾਏ ਦੁਰਮਾਤ ਕਰ ਪ੍ਰਭ ਲਿਖਿਆ ਜਨ ਨਾਨਕ ਨਾਮ ਧਿਆਏ ਮਨ ਹਰ ਹਰ ਪ੍ਰੀਤ ਲਗਾਏ ਵਡਭਾਗੀ ਗੁਰ ਪਾਇਆ ਗੁਰ ਸ਼ਬਦੀ ਪਾਰ ਲੰਘਾਏ ਰਾਉ ਹਰ ਆਪਾ

ਫਿਰ ਲੈ ਕੇ ਈ ਕੇ ਉਂਬਲਿਹਾਰੀ ਤਿੰਨ ਕੋ ਜਨਹਾਰ ਪਾਇਆ ਗੁਰਮਤੇ ਜਨ ਨਾਨਕ ਕਮਲ ਬੇਗਾ ਸਿਆ ਮਨ ਹਰ ਹਰ ਬੁੱਠਾ ਹੈ ਮਨ ਹਰ ਹਰ ਜਪਨ ਕਰੇ ਹਰ ਗੁਰ ਪ੍ਰਸਾਦ ਦੀ ਭਜ ਪਾਉ ਜਿੰਦੂ ਸਭ ਕਲ ਵਿਖ ਦੁੱਖ ਪਰ ਹਰੇ ਰਹੋ ਘਟ ਕਰ ਮਈਆ ਮਨ ਵਸੈ ਕਿਉਂ ਪਾਈਐ ਕਿਰਤ ਕਿਤ ਪਾਏ ਗੁਰਪੂਰਾ ਸਤਿਗੁਰ ਭੇਟੀਏ ਹਰ ਹਰ ਆਏ ਵਸੇ ਮਨ ਚਿਤ ਆਏ ਹਰ ਤਨ ਨਾਮ ਧਾਰ ਹਰ ਨਾਮੇ ਹੀ ਮਤ ਹਰ ਹਰ ਨਾਮ ਧਾਰ ਹਰ ਨਾਮੇ ਹੀ ਗਤ ਮਿਤ ਮੈਂ ਹਰ ਹਰ ਨਾਮ ਵਿਸਾਇਆ ਮੈਂ ਹਰ ਨਾਮੇ ਹੀ ਜਤ ਪਿਤ ਜਤ ਪਤ ਜਨ ਨਾਨਕ ਨਾਮ ਧਿਆਇਆ ਰੰਗ ਰਤੜਾ ਹਰ ਰੰਗ ਰਤ ਹਰ ਧਿਆਵੋ ਹਰ ਪ੍ਰਭ ਸਤ ਗੁਰਬਚਨੀ ਹਰ ਜਾਣਿਆ ਸਭ ਹਰ ਪ੍ਰਭ ਤੇ ਉਤਪਤ ਦਰਹਾਉ ਜਿਨੇ ਕੋ ਜਿਨ ਕੋ ਪੂਰਵ ਲਿਖਿਆ ਸੇ ਆਏ ਮਿਲੇ ਗੁਰਪਾਸ ਸੇਵਕ ਭੈ ਬਣ ਜਾ ਰਿਹਾ ਮਿੱਤਰਾ ਗੁਰ ਹਰ ਹਰ ਨਾਮ ਪ੍ਰਗਾਸ ਤਨ ਤਨ ਵਣਜ ਵਪਾਰੀਆ ਜਿਨ ਵੱਖਰ ਲਧੜਾ ਹਰ ਰਾਸ ਗੁਰਮੁਖ ਧਰਮ ਖੁਜ ਲੈ ਤੇ ਆਏ ਮਿਲੇ ਹਰ ਪਾਸ ਜਨ ਨਾਨਕ ਗੁਰ ਤਿਨ ਪਾਇਆ ਤਿਨ ਆਪ ਤੁਠਾ ਗੁਣਤਾਸ ਹਰ ਧਿਆਵੋ ਸਾਸ ਗਰਾਸ ਮਨ ਪ੍ਰੀਤ ਲਾਗੀ ਤਿਨਾ ਗੁਰਮੁਖਾਂ ਹਰ ਰਾਮ ਨਾਮ ਰਹਿ ਰਾਸ ਰਾਉ ਇੱਕ ਓਂਕਾਰ ਸਤਿਗੁਰ ਪ੍ਰਸਾਦ ਰਾਗ ਕੀ ਵਾਰ ਮਹੱਲਾ ਚੌਥਾ ਸਲੋਕਾਂ ਨਾਲ ਸਲੋਕ ਮਹੱਲਾ ਤੀਜਾ ਰਾਗਾਂ ਵਿੱਚ ਸ੍ਰੀ ਰਾਗ ਹੈ ਸੱਚ ਧਰੇ ਪਿਆਰ ਰਾਗਾਂ ਵਿੱਚ ਸ੍ਰੀ ਰਾਗ ਹੈ ਜੇ ਸੱਚ ਧਰੇ ਪਿਆਰ ਸਦਾ ਹਰ ਸੱਚ ਮਨ ਵਸੈ ਨੇਚਰ ਮਤ ਆਪਾਰ ਰਤਨ ਮੋਲਕ ਪਾਇਆ ਗੁਰ ਕਾ ਸ਼ਬਦ ਵਿਚਾਰ ਜੇ ਬਸ ਸੱਚੀ ਮਨ ਸੱਚਾ ਸੱਚਾ ਸਰੀਰ ਆਕਾਰ ਨਾਨਕ ਸੱਚੇ ਸਤਿਗੁਰ ਸੇਵੀਏ ਸਦਾ ਸੱਚ ਵਪਾਰ ਮਹਲਾ ਤੀਜਾ ਔਰ ਬਿਰਹਾ ਸਭ ਧਾਤ ਹੈ ਜਬ ਲਗ ਸਹਿ ਪ੍ਰੀਤ ਨਾ ਹੋਏ ਇਹ ਮਨ ਮਾਇਆ ਮੋਇਆ ਵੇਖਣ ਸੁਣ ਨਾ ਹੋਏ ਸਹਿ ਵੇਖੈ ਬਿਨ ਪ੍ਰੀਤ ਨਾ ਉਪਜੈ ਧੰਦਾ ਕਿਆ ਕਰੇ ਨਾਨਕ ਜਿਨੀ ਅੱਖੀ ਲੀਤੀਆਂ ਸੋਈ ਸੱਚਾ ਦੇ ਪੌੜੀ ਹਰ ਇੱਕੋ ਕਰਤਾ ਇੱਕ ਇੱਕੋ ਦੀਵਾਨ ਹਰ ਹਰ ਇੱਕ ਸੇਧਾ ਹੈ ਅਮਰ ਇੱਕੋ ਹਰ ਚਿਤ ਧਰ ਹਰ ਤਿਸ ਬਿਨ ਕੋਈ ਨਾ ਹੈ ਡਰ ਭਰਮ ਬਹੁ ਦੂਰ ਕਰ ਹਰ ਤਿਸੇ ਨੂੰ ਸਲਾਹੇ ਜੋ ਤੁਧ ਰਾਖੈ ਕਹਾ ਬਾਹਰ ਘਰ ਹਰ ਜਿਸ ਨੂੰ ਹੋਏ ਦਿਆਲ ਸੋ ਹਰ ਜਪ ਭਉ ਬਿਖਮ ਤਾਰ ਸਲੋਕ ਮੱਲਾ ਪਹਿਲਾ ਦਾਤੀ ਸਾਹਿਬ ਸੰਧੀਆਂ ਕਿਆ ਚੱਲੇ ਤਿਸ ਨਾਲ ਇੱਕ ਜਗਾਂ ਦੇ ਨਾਂ ਲਹਿਣ ਇੱਕ ਸੁੱਤਿਆਂ ਦੇ ਉਠਾਲ ਮੱਲਾ ਪਹਿਲਾ ਸਿਦ ਕਸਬੂਰੀ ਸਾਧਕਾ ਸਰਬ ਤੋਸਾ ਮਲਾਇਕਾ ਦਿਦਾਰ ਪੂਰੇ ਪਾਏ ਸਾ ਤਾਹੋ ਨਾਹੀ ਖਾਇਕਾ ਪੌੜੀ ਸਭੇ ਆਪ ਤੁਧ ਪਾਈਆਂ ਕੇ ਆਪੇ ਕਰੇ ਲਾਈ ਹਰ ਆਪੇ ਵੇਖ ਵਿਖਸਦਾ ਆਪਣੀ ਵਡਿਆਈ ਹਰ ਤੁਧ ਬਾਹਰ ਕੁਛ ਨੀ ਤੂੰ ਸੱਚਾ ਸਾਈ ਤੂੰ ਆਪੇ ਆਪ ਵਰਤਦਾ ਸਭਨੀ ਥਾਈ ਹਰ ਤਿਸੇ ਉਤਿਆਓ ਸੰਤ ਜਨੋ ਜੋ ਲੈ ਛੁਡਾਈ ਸਲੋਕ ਮੱਲਾ ਪਹਿਲਾ ਫੱਕੜ ਜਾਤੀ ਫੱਕੜ ਨਾਉ ਸਭਨਾ ਜੀਆਂ ਏਕਾ ਛਾਉ ਆਪੋ ਜੇ ਕੋ ਪੁੱਲਾ ਕਹਾਏ ਨਾਨਕ ਤਾਂ ਪੈਰ ਜਾਪੈ ਜਾਂ ਪਤ ਭੁਲੇਖੇ ਪਾਏ ਬੱਲਾ ਦੂਜਾ ਜਿਸ ਪਿਆਰੇ ਸਿਉਨੇ ਹੋ ਤਿਸ ਆਗੇ ਮਰ ਚੱਲੀਐ ਤ੍ਰਿਗ ਜੀਵਨ ਸੰਸਾਰ ਤਾਂ ਕਹਿ ਪਿੱਛੇ ਜੀਵਨ ਪੌੜੀ ਤੁਦ ਆਪੇ ਧਰਤ ਸਾਜੀਆਂ ਚੰਦ ਸੂਰ ਦੋਏ ਦੀਏ ਦਸ ਚਾਰ ਖੱਟ ਤੁਧ ਸਾਜ ਵਪਾਰ ਕਰੀਏ ਇਕਨਾ ਨੂੰ ਹਰ ਲਾਭ ਦੇ ਜੋ ਗੁਰਮੁਖੀ ਹੈ ਜਮ ਤਿੰਨ ਜਮ ਕਾਲ ਨਾ ਵਿਆਪੈ ਜਿਸ ਸੱਚ ਅੰਮ੍ਰਿਤ ਪੀਵੈ ਉਹ ਆਪ ਛੋਟੇ ਪਰਿਵਾਰ ਸਿਓ ਤਿੰਨ ਪਿੱਛੇ ਸਭ ਜਗ ਛੱਡੀਏ ਸਲੋਕ ਮੱਲਾ ਪਹਿਲਾ ਕੁਦਰਤ ਕਰਕੇ ਵਸਿਆ ਸੋਏ ਵਖਤ ਵਿਚਾਰੇ ਸੋ ਬੰਦਾ ਹੋਏ ਕੁਦਰਤ ਹੈ ਕਿਵੇਂ ਨਾ ਪਾਏ ਜਾਂ ਕੀਮਤ ਪਾਏ ਤਾਂ ਕਿਹਾ ਨਾ ਜਾਏ ਸਰੇ ਸਹੀਅਤ ਕਰੇ ਵਿਚਾਰ ਬਿਨ ਬੂਝੇ ਕੈਸੇ ਪਾਵੇ ਪਾਰ ਸਿੱਧ ਕਰ ਸਜ

Guru Vai Guru Vai Guru Vai Guru Vai Guru Vai Guru

Guru Vai Guru Vai Guru Vai Guru Vai Guru Vai Guru Vai Guru Vai

ਪ੍ਰਿਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵਨ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਾਤੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪਹ ਦਿਸਦਾ ਸੁਹਾਈ ਦਤਾਰ ਜੀ ਉਹ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਮ ਨਿਓਟਿਆਂ ਦੀ ਓੜ ਨੇ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀਆਂ ਦੇ ਹਜੂਰ ਸੋ ਦਰ ਰਹਿਰਾ ਸਾਹਿਬ ਦੇ ਪਾਠ ਦੀ ਅਰਦਾਸ ਹੈ ਜੀ ਅੱਖਰਵਾਦਾ ਘਾਟਾ ਭੁੱਲ ਚੁੱਕ ਮੁਆਫ਼ ਕਰਨੀ ਪੜ੍ਹੀ ਸੁਣੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਦਾਸਰਿਆਂ ਦੇ ਹਿਰਦੇ ਤੇ ਵਸਾਉਣਾ ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਦਰੋ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਅਰਦਾਸ ਬੇਨਤੀ ਹੈ ਜੀ ਸੰਗਤਾਂ ਵੱਲੋਂ ਸੁੱਚੇ ਪਾਤਸ਼ਾਹ ਜੀਓ ਬੀਬੀ ਗੁਰਮੀਤ ਕੌਰ ਵੱਲੋਂ ਸੁੱਚੇ ਪਾਤਸ਼ਾਹ ਜੀ ਉਹਨਾਂ ਵੱਲੋਂ ਆਪਣੇ ਪਤੀ ਜੇ ਸਿੰਘ ਹੇਰਾਂ ਦੀ ਸਲਾਨਾ ਯਾਦ ਵਿੱਚ ਅਰਦਾਸ ਬੇਨਤੀ ਸੱਚੇ ਪਾਤਸ਼ਾਹ ਕਿਰਪਾ ਕਰਨੀ ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਣੀਆਂ ਬੀਬੀ ਗੁਰਮੀਤ ਕੌਰ ਦੀ ਸਿਹਤ ਜਾਬੀ ਵਾਸਤੇ ਅਰਦਾਸ ਬੇਨਤੀ ਰਹਿਮਤਾਂ ਪ੍ਰਾਪਤ ਰੱਖਣਾ ਦਿਲਪ੍ਰੀਤ ਸਿੰਘ ਦੇ ਪਰਿਵਾਰ ਦੇ ਕਾਰਜਾਂ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਚੜ੍ਹਦੀਆਂ ਕਲਾ ਬਖਸ਼ਣੀਆਂ ਮੇਰਾ ਪ੍ਰਾਪਤ ਰੱਖਣਾ ਅਮਰਜੀਤ ਕੌਰ ਨੂੰ ਦੇਰ ਰੋਤਾ ਬਖਸ਼ਣੀ ਸੱਚੇ ਪਾਤਸ਼ਾਹ ਜੀ ਸਭ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ ਸਭ ਨੂੰ ਤੰਦਰੁਸਤੀਆਂ ਬਖਸ਼ਣੀਆਂ ਸਭ ਦੀਆਂ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖ ਬਾਗ ਦੀ ਬਖਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਪਹੀ ਅਕਾਲ ਕੀ ਤਬੈ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸੰਗਤ ਜੀ, ਆਪ ਸੰਗਤਾਂ ਨੇ ਸੋਹਦਾ ਰਹਿਰਾ ਸਾਹਿਬ ਜੀ ਦੇ ਪਾਠ ਅਰਦਾਸ ਹੁਕਮਨਾਮੇ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਾਰਨ ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾ ਚੜ੍ਹਦੀ ਕਲਾ ਜੀ ਦਾਦ ਬਖਸ਼ਣ ਜੀ। ਆਓ ਹੁਣ ਕਥਾ ਕੀਰਤਨ ਦੀ ਆਰੰਭਤਾ ਹੋ ਰਹੀ ਹੈ। ਆਰਤੀ ਆਰਤੀ ਦੇ ਕੀਰਤਨ ਦੀਆਂ ਹਾਜ਼ਰੀਆਂ ਭਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਿਤਨੀ ਹਾਜ਼ਰੀ ਪ੍ਰਵਾਨ ਕਰਨੀ ਭੁੱਲ ਚੁੱਕਦੀ ਖਿਮਾ। ਸੋ ਆਓ ਹੁਣ ਆਪ ਜੀ ਅਨੁਸਕਾਰ ਜੋ ਗਿਆਨੀ ਗੁਰਮੇਲ ਸਿੰਘ ਜੀ ਦਮਦਮੀ ਟਕਸਾਲ ਵਾਲੇ ਕਥਾ ਗੁਰਮਤਿ ਵਿਚਾਰਾਂ ਦੌਰਾਨ ਨਿਹਾਲ ਕਰਨਗੇ ਜੀ। ਉਹਨਾਂ ਤੋਂ ਬਾਅਦ ਸਤਿਕਾਰਯੋਗ ਰਾਗੀ ਭਾਈ ਜਸਪਾਲ ਸਿੰਘ ਜੀ ਸ੍ਰੀ ਪੌਂਡਾ ਸਾਹਿਬ ਵਾਲੇ ਆਪਣੇ ਕੋਲ ਪਹੁੰਚ ਚੁੱਕੇ ਹਨ, ਉਹ ਆਪ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਿਆਰੀ ਸੰਗਤ ਜੀ, ਜਿੰਨੇ ਤੁਸੀਂ ਪਿਆਰੇ ਗੁਰਸਿੱਖ ਸਤਿਗੁਰਾਂ ਦੇ ਪਾਵਨ ਦਰਬਾਰ ਵਿੱਚ ਸੱਜ ਬੈਠੇ ਹੋ, ਬਾਜਾਂ ਵਾਲੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀ ਬਖਸ਼ੀ ਹੋਈ ਗੁਰੂ ਫਤਿਹ, ਸਾਰੀ ਸੰਗਤ ਦੋਨੋਂ ਹੱਥ ਜੋੜ ਕੇ ਗੁਰੂ ਸਾਹਿਬ ਜੀ ਨੂੰ ਸੀਸ ਚੁਕਾ ਕੇ ਰਸਨਾ ਦੁਆਰੇ ਪਿਆਰ ਸਾਹਿਬ ਆਖੋ ਜੀ, ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਪਤਿਤ ਪਾਵਨ ਦਇਆ ਸਿੰਧ ਕਿਰਪਾ ਨਿਧ ਰੂਹਾਨੀਅਤ ਦੇ ਭੰਡਾਰ ਗਿਆਨ ਦੇ ਸਾਗਰ, ਜੁਗ ਜੁਗ ਅਟਲ ਪਾਰ ਬ੍ਰਹਮ ਪੂਰਨ ਪਰਮੇਸ਼ਰ ਵਾਹਿਗੁਰੂ, ਪਾਰ ਬ੍ਰਹਮ ਪੂਰਨ ਪਰਮੇਸ਼ਰ, ਮਨ ਤਾਂ ਕੀ ਓਟ ਗਹੀਜਾ ਰੇ, ਜਿਨ ਧਾਰੇ ਬ੍ਰਹਿਮੰਡ ਖੰਡ ਹਰ ਤਾਕੋ ਨਾਮ ਜਪੀਜਾ ਰੇ, ਮਨ ਕੀ ਮਤ ਤਿਆਗੋ ਹਰ ਜਾਣਾ, ਹੁਕਮ ਬੂਝ ਸੁਖ ਪਾਈਐ ਰੇ, ਜੋ ਪ੍ਰਭ ਕਰੈ ਸੋਈ ਫਲ ਮਾਨੋ, ਸੁਖ ਦੁਖ ਓਹੀ ਧਿਆਈਐ ਰੇ, ਕੋਟ ਪਤਤ ਉਧਾਰੇ ਖਿਨ ਮੈਂ, ਕਰਤੇ ਵਾਰ ਨਾ ਲਾਗੇ ਰੇ, ਦੀਨ ਦਰਦ ਦੁਖ ਭੰਜਣ ਸੁਆਮੀ,

ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਹਜ਼ੂਰੀ ਅੰਦਰ ਗੁਰੂ ਸਵਾਰੀ ਸੰਗਤ ਜੀ ਬਹੁਤ ਵੱਡੇ ਭਾਗਾਂ ਵਾਲਿਓ ਕਰਮਾਂ ਵਾਲਿਓ ਜ਼ਿੰਦਗੀ ਦੇ ਗੁਰੂ ਸਾਹਿਬ ਜੀ ਵੱਲੋਂ ਬਖਸ਼ੇ ਹੋਏ ਸਵਾਸ ਜਿਹੜੇ ਨੇ ਸਵਾਸਾਂ ਦੀ ਪੂੰਜੀ ਨੂੰ ਸਫਲ ਕਰਨ ਵਾਸਤੇ ਮਨੁੱਖਾ ਦੇਹੀ ਦੁਰਲੱਭ ਦੇਹੀ ਨੂੰ ਸਫਲ ਕਰਨ ਵਾਸਤੇ ਰੁਝੇਵਿਆਂ ਭਰੀ ਜ਼ਿੰਦਗੀ ਚੋਂ ਸਮੇਂ ਚੋਂ ਸਮਾਂ ਕੱਢ ਕੇ ਜ਼ਰੂਰ ਮਾਈ ਭਾਈ ਗੁਰਸਿੱਖ ਗੁਰੂ ਦਰਬਾਰ ਦੀ ਹਾਜ਼ਰੀ ਭਰਦੇ ਨੇ। ਵਿਸ਼ੇਸ਼ ਕਰਕੇ ਸੰਧਿਆ ਦੇ ਸਮੇਂ ਹਾਜ਼ਰੀ ਭਰੀ ਹੈ ਗੁਰੂ ਕੀ ਅੰਮ੍ਰਿਤ ਬਾਣੀ ਦਾ ਬਹੁਤ ਹੀ ਪਿਆਰ ਵਿੱਚ ਕੀਰਤਨ ਸਰਵਣ ਕੀਤਾ ਹੈ।

ਸਾਦਾ, ਪਰ ਜਰਾ ਕੁ ਖਿਆਲ ਕਰੀਏ ਸੁੱਖ ਨੂੰ ਚਾਹੁੰਦਾ ਕਿਹੜਾ ਨਹੀਂ ਹੈ। ਕੋਈ ਹੈ ਐਸਾ ਸੰਸਾਰ ਵਿੱਚ ਜਿਹੜਾ ਕਵੇ ਜੀ ਮੈਨੂੰ ਸੁੱਖ ਨਹੀਂ ਚਾਹੀਦਾ, ਸੁੱਖ ਨਹੀਂ ਚਾਹੀਦਾ, ਮੈਨੂੰ ਦੁੱਖ ਆ ਜਾਵੇ? ਕੋਈ ਨਹੀਂ ਹੈ, ਸਾਰੇ ਲੋਚਦੇ ਆ। ਪਰ ਮਹਾਰਾਜ ਕਹਿੰਦੇ ਜੇ ਸਦੀਵ ਕਾਲ ਵੇਖੇ ਸੁੱਖ ਚਾਹੁੰਦਾ ਹੈ ਤਾਂ ਫਿਰ ਕੀ ਕਰ, ਸ਼ਰਨ ਰਾਮ ਕੀ ਲੇਹ, ਕਹੋ ਨਾਨਕ ਸੁਣ ਰੇ ਮਨਾ ਦੁਰਲਭ ਮਾਨੁਖ ਦੇਹ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ ਕਿਰਪਾ ਇੰਨੀ ਵਰਤ ਜਾਣੀ ਹੈ, ਇੱਕ ਤਾਂ ਜਿੰਨੀ ਜੀਵ ਨੂੰ ਮਹਾਰਾਜ ਨੇ ਉਮਰਾਂ ਬਖਸ਼ੀ ਹੈ, ਸਵਾਸ ਬਖਸ਼ੇ ਨੇ, ਉਹਨੇ ਸਵਾਸ ਜਿਹੜੇ ਨੇ ਜਦੋਂ ਇਸ ਦੇ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆਵੇਗਾ, ਸਾਰੇ ਦੇ ਸਾਰੇ ਸੁੱਖਾਂ ਵਿੱਚ ਲੰਘ ਜਾਣੇ ਨੇ। ਅਗਰ ਦੁੱਖ ਵੇ ਵੀ ਆ ਗਿਆ ਤੇ ਦੁੱਖ ਵਿੱਚ ਵੀ ਗੁਰੂ ਨੇ ਇੰਨਾ ਪ੍ਰਭਾਸਾ ਦੇ ਦੇਣਾ ਹੈ, ਅੰਦਰ ਇੰਨਾ ਬਲਵਾਨ ਬਣ ਜਾਣਾ ਹੈ, ਉਹ ਦੁੱਖ ਵਿੱਚ ਵੀ ਸੁੱਖ ਬਣ ਕੇ ਹੀ ਨਿਕਲ ਜਾਣਾ, ਕਿਉਂਕਿ ਜ਼ਿੰਦਗੀ ਦੇ ਦੁੱਖ ਸੁੱਖ ਦੀਆਂ ਖੇਡਾਂ ਵਰਤਦੀਆਂ ਨੇ। ਇੱਕ ਹੋਰ ਐਸੀ ਕਿਰਪਾ ਹੋ ਜਾਣੀ ਹੈ, ਮਹਾਰਾਜ ਕਹਿੰਦੇ ਜੋ ਦੁਰਲੱਭ ਦੇਹ ਬਖਸ਼ੀ ਹੈ ਪਰਮਾਤਮਾ ਨੇ, ਜੋ ਸੁੱਖ ਕੋ ਚਾਹੇ ਸਦਾ ਸਰਨ ਰਾਮ ਕੀ ਲੇਹੇ, ਕਹੋ ਨਾਨਕ ਸੁਣ ਰੇ ਮਨਾ ਦੁਰਲੱਭ। ਦੁਰਲੱਭ ਦੇਹ ਜਿਹੜੀ ਤੈਨੂੰ ਮਿਲੀ ਹੈ, ਪੰਜ ਭੂਤਕ ਸਰੀਰ ਮਿਲਿਆ ਹੈ, ਨੌ ਦਰਵਾਜ਼ੇ ਮਿਲੇ ਨੇ, ਗੋਲਕਾਂ ਮਿਲੀਆਂ ਨੇ, ਨੇਤਰ ਮਿਲੇ ਨੇ, ਕੰਨ ਮਿਲੇ ਨੇ, ਸੰਸਾਰ ਦੀ ਰਚਨਾ ਜਿਹੜੀ ਹੈ ਮੇਰੇ ਵਾਹਿਗੁਰੂ ਨੇ ਬਣਾਈ ਹੈ, ਉਹਦੇ ਵਿੱਚ ਤੂੰ ਵਿਚ ਰਿਹਾ ਹੈ, ਇਹ ਦੁਰਲੱਭ ਦੇਹ ਦੀ ਦਾਤ ਵੀ ਸਫਲ ਹੋ ਜਾਵੇਗੀ। ਇਹ ਗੁਰੂ ਦੀ ਰਹਿਮਤ ਵਰਤ ਜਾਂਦੀ ਹੈ, ਗੁਰੂ ਦੀ ਸੰਗਤ ਵਿੱਚ ਆ ਕੇ ਹੀ ਕਿਰਪਾ ਵਰਤਦੀ ਹੈ। ਤਾਂ ਹੀ ਤਾਂ ਗਰੀਬ ਨਿਵਾਜ ਕਹਿੰਦੇ ਨੇ ਹਰ ਸਿਉਂ ਜਾਏ ਮਿਲਣਾ, ਹਰ ਸਿਉਂ ਜਾਏ ਮਿਲਣਾ। ਅਗਰ ਜੇ ਹਰੀ ਪਰਮਾਤਮਾ ਵਾਹਿਗੁਰੂ ਨਿਰੰਕਾਰ ਨੂੰ ਮਿਲਣ ਦੀ ਤਾਂਘ ਹੋਵੇ, ਤੁਹਾਨੂੰ ਕਿਸੇ ਸੱਜਣ ਮਿੱਤਰ ਨੂੰ ਮਿਲਣ ਦੀ ਤਾਂਘ, ਤੁਸੀਂ ਮੰਜ਼ਲਾਂ ਮਾਰ ਕੇ ਜਾਂਦੇ ਹੋ ਵੀ ਜ਼ਰੂਰ ਜਾਈਏ ਮਿਲਾਪ ਹੋ ਜਾਵੇ। ਪਰ ਜੇ ਹਰੀ ਪਰਮਾਤਮਾ ਨਾਲੋਂ ਕੋਈ ਵਡੇਰਾ ਨਹੀਂ ਹੈ, ਅਗਰ ਜੇ ਮੇਰੇ ਨਿਰੰਕਾਰ ਕਰਤਾਰ ਨੂੰ ਮਿਲਣਾ ਹੈ ਤਾਂ ਫਿਰ ਕੀ ਕਰ, ਹਰ ਸਿਉਂ ਜਾਏ ਮਿਲਣਾ, ਸਾਧ ਸੰਗ ਰਹਿਣਾ। ਫਿਰ ਜਿੱਥੇ ਤੁਸਾਂ ਨੇ ਚੌਂਕੜਾ ਮਾਰਿਆ ਇੱਥੇ ਆ ਕੇ ਜੀਵਨ ਦੀਆਂ ਘੜੀਆਂ ਬਤੀਤ ਕਰਨੀਆਂ ਪੈਣਗੀਆਂ। ਜ਼ਿੰਦਗੀ ਦੇ ਸਵਾਸ ਚੱਲਦਿਆਂ ਚੱਲਦਿਆਂ ਸੰਗਤ ਵਿੱਚੋਂ ਹੀ ਮਿਲਾਪ ਹੋ ਜਾਣਾ, ਸੰਗਤ ਵਿੱਚ ਕਿਰਪਾ ਵਰਤਦੀ ਹੈ। ਹਰ ਸਿਉਂ ਜਾਏ ਮਿਲਣਾ, ਸਾਧ ਸੰਗ ਰਹਿਣਾ, ਸੋ ਸੁੱਖ ਅੰਕ ਨਾ ਮਾਵੇ। ਤੇ ਸੰਗਤ ਵਿੱਚ ਜਿਹੜਾ ਸੁੱਖ ਮਿਲ ਜਾਂਦਾ ਉਹ ਕਿਸੇ ਨਾਲ ਤੁਲਨਾ ਨਹੀਂ ਦਿੱਤੀ ਜਾਂਦੀ। ਜੇ ਲੋੜ ਹੈ ਸਦਾ ਸੁੱਖ ਭਾਈ, ਸਾਧੂ ਸੰਗਤ ਗ੍ਰਹਿ ਬਤਾਈ, ਊਹਾਂ ਜਪੀਐ ਕੇਵਲ ਨਾਮ। ਊਹਾਂ ਉੱਥੇ ਜਿੱਥੇ ਸੰਗਤ ਹੈ ਤਾਂ ਮਹਾਰਾਜ ਕਹਿੰਦੇ ਉੱਥੇ ਤਾਂ ਕੇਵਲ ਇੱਕੋ ਹੀ ਕੀਤਾ ਜਾਂਦਾ ਹੈ, ਸਤਨਾਮ ਸ਼੍ਰੀ। ਬੋਲੋ ਕਿਉਂ ਸੰਗਦੇ ਹੋ, ਆਦਤ ਨਹੀਂ ਬਣੀ, ਬਣਾ ਲਈਏ, ਗੱਜ ਕੇ ਆਖੋ ਸਤਨਾਮ ਸ਼੍ਰੀ। ਤੁਹਾਡਾ ਵੀ ਭਲਾ, ਮੇਰਾ ਵੀ ਭਲਾ, ਸਵਾਸਾਂ ਦਾ ਭਲਾ, ਜ਼ੁਬਾਨ ਦਾ ਭਲਾ, ਕਾਰੋਬਾਰ ਦਾ ਭਲਾ, ਨਿੱਤ ਕਹਿੰਦਾ ਰਹਿੰਦਾ। ਫਿਰ ਆਖੋ ਸਾਰੇ ਵੀਰ ਵੀ ਆਖੋ ਗੱਜ ਕੇ ਸਤਨਾਮ ਸ਼੍ਰੀ। ਸੋਚੀ ਭਈ ਰਸਣਾ ਨਾਮ ਕਹਿਤ ਗੋਬਿੰਦ ਕਾ। ਜਿਸ ਵੇਲੇ ਗੁਰੂ ਗੁਰੂ ਜੀ ਦੇ ਜਾਪ ਨੂੰ ਜਪਦੀ ਹੈ ਇਹ ਰਸਨਾ ਪਵਿੱਤਰ ਹੋ ਜਾਂਦੀ ਹੈ। ਗੁਰੂ ਕੀ ਕਿਰਪਾ ਹੈ, ਅਪਾਰ ਕਿਰਪਾ ਹੈ। ਤੁਸੀਂ ਬਹੁਤ ਪਿਆਰ ਵਿੱਚ ਰੋਜ਼ਾਨਾ ਦੇ ਨੇਮੀ ਪ੍ਰੇਮੀ ਮਾਈ ਭਾਈ ਜੀ ਗੁਰੂ ਦਰਬਾਰ ਵਿੱਚ ਸੱਜ ਬੈਠੇ ਨੇ, ਦੂਰ ਦਰੇਡੇ ਗੁਰੂ ਕੇ ਗੁਰਸਿੱਖ ਮਾਈ ਭਾਈ ਘਰਾਂ ਵਿੱਚ ਵੀ ਜ਼ਰੂਰ ਬਰ ਜ਼ਰੂਰ ਆਨੰਦ ਮਾਣਦੇ ਨੇ। ਸਤਿਗੁਰਾਂ ਦੀ ਇਹੀ ਬਖਸ਼ਿਸ਼ ਵਰਤਦੀ ਹੈ। ਗੁਰੂ ਕੇ ਪਿਆਰੇ ਗੁਰਸਿੱਖ ਸਿੰਘ ਸਾਹਿਬਾਨ ਰਾਗੀ ਸਿੰਘ ਜੀ, ਆਪ ਜੀਆਂ ਨੂੰ ਅੰਮ੍ਰਿਤ ਬਾਣੀ ਦਾ ਕੀਰਤਨ ਬਹੁਤ ਹੀ ਪਿਆਰ ਵਿੱਚ ਸਰਵਣ ਕਰਵਾ ਕੇ ਗਏ ਹਨ। ਉਸ ਤੋਂ ਉਪਰੰਤ ਗੁਰੂ ਘਰ ਦੇ ਨੇਮ ਮੁਤਾਬਕ ਰੋਜ਼ਾਨਾ ਗੁਰੂ ਸਵਾਰੀ ਸੰਗਤ ਜੀ ਲੜੀਵਾਰ ਗੁਰੂ ਸ਼ਬਦ ਨਾਲ ਸਾਂਝ ਬਣਦੀ ਹੈ। ਤੁਸੀਂ ਹਰ ਮਹੀਨੇ ਦੇ ਮਹੀਨੇ ਗੁਰੂ ਕੇ ਵਿਦਵਾਨਾਂ ਪਾਸੋਂ ਬਹੁਤ ਬਹੁਤ ਵਿਦਵਾਨ ਗੁਰਸਿੱਖ ਮਾਈ ਭਾਈ ਜੀ ਤੁਹਾਡੇ ਵਿੱਚ ਆ ਕੇ ਵਿਚਰਦੇ ਨੇ, ਗਿਆਨੀ ਸਿੰਘ ਸਾਹਿਬਾਨ ਜੀ ਵਿਚਰਦੇ ਨੇ, ਤੁਸੀਂ ਬਹੁਤ ਹੀ ਪਿਆਰ ਵਿੱਚ ਉਹਨਾਂ ਤੋਂ ਵਿਚਾਰ ਜਿਹੜੇ ਨੇ ਸ਼ਬਦੀ ਵਿਚਾਰ ਜਿਹੜੀ ਹੈ ਸਰਵਣ ਕਰਦੇ ਆ ਰਹੇ ਹੋ। ਦਾਸ ਤਾਂ ਇੱਕ ਨਚੀਜ਼ ਹੈ, ਨਿਮਾਣਾ ਹੈ ਗੁਰੂ ਘਰ ਦਾ, ਸਤਿਗੁਰੂ ਜੀ ਕਿਰਪਾ ਕਰਨ, ਜਿੰਨਾ ਸਮਾਂ ਸੇਵਾ ਲੈਣੀ ਮੇਰੇ ਸਾਹਿਬਾਂ ਨੇ ਕੇਵਲ ਸ਼ਬਦ ਵਿੱਚ, ਨਾਮ ਵਿੱਚ, ਸਹਿਜ ਵਿੱਚ, ਵੈਰਾਗ ਵਿੱਚ ਮੇਰੇ ਸਤਿਗੁਰੂ ਜੀ ਆਪ ਵਿੱਚ ਵਰਤ ਕੇ ਆਪ ਲੈ ਲੈਣ। ਲੜੀਵਾਰ ਸ਼ਬਦ ਚੱਲ ਰਿਹਾ ਹੈ ਜਿੱਥੇ ਗੁਰਸਿੱਖਾਂ ਨੇ ਦੱਸਿਆ ਹੈ 428 ਅੰਗ ਤੇ ਸਤਿਗੁਰੂ ਮਹਾਰਾਜ ਜੀ ਦਾ ਸ਼ਬਦ ਸੁਭਾਇਮਾਨ ਹੈ। ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ, ਬੋਲੋ ਧੰਨ ਗੁਰੂ ਅਮਰਦਾਸ ਜੀ। ਬੋਲਣ ਦੇ ਨਾਲ ਪਤਾ ਕੀ ਹੁੰਦਾ ਜੀ, ਹਾਂਜੀ, ਇਕਾਗਰਤਾ ਬਣ ਜਾਂਦੀ ਹੈ, ਦੌੜਦਾ ਭੱਜਦਾ ਮਨ ਜਿਹੜਾ ਹੈ ਉਹ ਟਿਕ ਜਾਂਦਾ ਹੈ, ਕਿਉਂਕਿ ਮਨ ਨੂੰ ਰੋਕਣ ਦਾ ਹੋਰ ਕੋਈ ਸਾਧਨ ਨਹੀਂ ਹੈ।
ਕੇਵਲ ਗੁਰੂ ਦੀ ਸੰਗਤ ਤੇ ਗੁਰੂ ਦੇ ਸੰਗਤ ਵਿੱਚ ਗੁਰੂ ਦਾ ਸ਼ਬਦ। ਸਾਧ ਸੰਗਤ ਪਾਈ ਵਡਭਾਗੀ, ਮਨ ਚੱਲ ਤੋ ਚਲਾਏ ਮਾਣ, ਚਲਾਏ ਮਾਣ ਚੱਲ ਤੋ ਭਇਓ ਅਰੂੜਾ। ਅਰੂੜਾ ਮੀਨਜ ਰੁਕ ਜਾਣਾ, ਸ਼ਬਦ ਦੁਆਰੇ ਹੀ ਅੰਦਰ ਠਹਿਰਦਾ, ਸ਼ਬਦ ਤੋਂ ਬਿਨਾਂ ਨਹੀਂ, ਬਾਣੀ ਤੋਂ ਬਿਨਾਂ ਨਹੀਂ। ਤੁਹਾਨੂੰ ਗੁਰੂ ਅਮਰਦਾਸ ਜੀ ਕਿਰਪਾ ਕਰਦੇ ਨੇ, ਆਓ ਅੰਮ੍ਰਿਤ ਬਚਨਾਂ ਨਾਲ ਸਾਂਝ ਪਾਈਏ ਜੀ।

ਇਹ ਅੰਮ੍ਰਿਤ ਬਚਨ ਆਰੰਭਦੇ ਨੇ, ਰਹਾਵਦੇ ਅੰਮ੍ਰਿਤ ਬਚਨ ਹੈ ਜੀ। ਅੰਮ੍ਰਿਤ ਸੱਚਾ ਵਰਸਦਾ, ਅੰਮ੍ਰਿਤ ਸੱਚਾ ਵਰਸਦਾ, ਗੁਰਮੁਖਾਂ ਮੁੱਖ ਪਾਏ। ਸਤਿਗੁਰੂ ਜੀ ਦੇ ਪਾਵਨ ਦਰਬਾਰ ਵਿੱਚ ਤਾਂ ਹਮੇਸ਼ਾ ਝਿਮ ਝਿਮ ਵਰਸਾ ਅੰਮ੍ਰਿਤ ਧਾਰਾ ਅੰਮ੍ਰਿਤ ਵਰਸਦਾ ਹੈ, ਪਰ ਜਿਹੜੇ ਆ ਕੇ ਉਹਦੇ ਚਾਹਵਾਨ ਹੁੰਦੇ ਨੇ, ਅੰਮ੍ਰਿਤ ਦੇ ਲੈਣ ਵਾਸਤੇ ਨੇਮੀ ਹੁੰਦੇ ਨੇ, ਉਹਨਾਂ ਦੇ ਮੁੱਖੜੇ ਵਿੱਚ ਗੁਰੂ ਸ਼ਬਦ ਦੀ ਪ੍ਰਾਪਤੀ ਹੋ ਜਾਂਦੀ। ਉਹ ਰਸਨਾ ਦੁਆਰੇ ਜਪਦੇ ਨੇ ਅੰਮ੍ਰਿਤ ਸ਼ਬਦ ਨੂੰ, ਤਾਂ ਰਸਨਾ ਦੁਆਰੇ ਜਪਦਿਆਂ ਜਪਦਿਆਂ ਫਿਰ ਇੱਕ ਦਿਨ ਉਹਨਾਂ ਦੇ ਰੋਮ ਰੋਮ ਦੇ ਵਿੱਚ ਸ਼ਬਦ ਵਾਹਿਗੁਰੂ ਵਾਹਿਗੁਰੂ ਜੀ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ। ਤਾਂ ਹੀ ਤਾਂ ਮਹਾਰਾਜ ਕਹਿੰਦੇ ਨੇ, ਨਾਨਕ ਅੰਮ੍ਰਿਤ ਏਕ ਹੈ ਦੂਜਾ ਅੰਮ੍ਰਿਤ ਨਾਹੇ, ਨਾਨਕ ਅੰਮ੍ਰਿਤ ਮਣੈ ਮਾਹੇ, ਪਾਈਐ ਗੁਰਪ੍ਰਸਾਦ ਤਿੰਨੀ ਪੀਤਾ ਰੰਗ ਸਿਉਂ ਜਿਨ ਕੋ ਲਿਖਿਆ ਆਦਿ। ਉਹਨਾਂ ਨੂੰ ਪ੍ਰਾਪਤੀ ਹੋ ਜਾਂਦੀ ਹੈ, ਜਿੱਥੇ ਗੁਰੂ ਦਾ ਸ਼ਬਦ ਅੰਮ੍ਰਿਤ ਹੈ, ਅੰਮ੍ਰਿਤ ਬਾਣੀ ਹੈ। ਤਾਂ ਤੁਸੀਂ ਬਹੁਤ ਵਾਰ ਬੋਲੇ ਸਰਵਣ ਕੀਤੇ ਨੇ, ਅੰਮ੍ਰਿਤ ਬਾਣੀ ਹਰ ਹਰ ਤੇਰੇ ਸੁਣ ਸੁਣ ਹੋਵੇ ਪਰਮ ਗਤ ਮੇਰੀ। ਤਾਂ ਮਹਾਰਾਜ ਕਹਿੰਦੇ ਅੰਮ੍ਰਿਤ ਨਾਮ ਨਿਧਾਨ ਹੈ, ਨਾਮ ਦਾ ਖਜ਼ਾਨਾ ਜਿਹੜਾ ਇਹ ਅੰਮ੍ਰਿਤ ਹੈ। ਜਿੱਥੇ ਨਾਮ ਅੰਮ੍ਰਿਤ ਹੈ, ਬਾਣੀ ਅੰਮ੍ਰਿਤ ਹੈ, ਉੱਥੇ ਦੁੱਧ ਵੀ ਅੰਮ੍ਰਿਤ ਹੈ, ਪਸ਼ੂ ਮਿਲੇ ਚੰਗਿਆਈਆਂ ਖੜਖਾਵੇ ਅੰਮ੍ਰਿਤ ਦੇਹ, ਉਹਨੂੰ ਵੀ ਮਹਾਰਾਜ ਨੇ ਅੰਮ੍ਰਿਤ ਆਖਿਆ। ਕਹਿੰਦੇ ਦੇਖ ਖਿਆਲ ਕਰੋ, ਦੁੱਧ ਦੇ ਅਨੇਕਾਂ ਪਦਾਰਥ ਬਣਦੇ ਨੇ, ਫਿਰ ਉਹਨਾਂ ਅਨੇਕਾਂ ਪਦਾਰਥ ਜਿਹੜੇ ਦੁੱਧ ਤੋਂ ਬਣੇ ਨੇ, ਤੁਸੀਂ ਕਹਿੰਦੇ ਜੀ ਛੱਤੀ ਭੋਜਨ ਤਿਆਰ ਹੋ ਗਏ ਨੇ, ਤਾਂ ਮਹਾਰਾਜ ਕਹਿੰਦੇ ਜਿਹੇ ਪ੍ਰਸ਼ਾਦ ਛੱਤੀ ਉਹ ਵੀ ਅੰਮ੍ਰਿਤ ਬਣ ਗਏ ਨੇ, ਕਿਉਂਕਿ ਖਾਣ ਲੱਗਿਆ ਤੁਹਾਨੂੰ ਗੁਰੂ ਗੁਰੂ ਚੇਤੇ ਆ ਗਿਆ, ਤੇ ਉਹ ਜਿਹੜਾ ਭੋਜਨ ਛੱਕ ਰਹੇ ਆ ਉਹ ਵੀ ਅੰਮ੍ਰਿਤ ਬਣ ਗਿਆ ਹੈ, ਜੇ ਗੁਰੂ ਸ਼ਬਦ ਵਿੱਚ ਵਰਤ ਗਿਆ ਹੈ। ਅਗਰ ਗੁਰੂ ਸ਼ਬਦ ਵਿੱਚ ਨਹੀਂ ਵਰਤਿਆ ਉਹ ਅੰਮ੍ਰਿਤ ਨਹੀਂ ਬਣੇਗਾ, ਉੱਥੇ ਤਾਂ ਜਾ ਕੇ ਵਿਕਾਰ ਵੀ ਪੈਦਾ ਹੋ ਸਕਦੇ ਨੇ। ਜਿੱਤ ਖਾਧਾ ਤਨ ਪੀੜੀ ਹੈ ਮਨ ਮੈਂ ਚੱਲੇ, ਹੈ ਤੇ ਉਹੀ ਚੀਜ਼ ਹੈ, ਪਰ ਉਹ ਬਣਨ ਬੰਦ ਵਿੱਚ ਫਰਕ ਪੈ ਜਾਂਦਾ ਹੈ। ਇਸ ਕਰਕੇ ਜਿੱਥੇ ਬਾਣੀ ਅੰਮ੍ਰਿਤ ਹੈ, ਨਾਮ ਅੰਮ੍ਰਿਤ ਹੈ, ਦੁੱਧ ਅੰਮ੍ਰਿਤ ਕਿਹਾ, ਉੱਥੇ ਮਹਾਰਾਜ ਕਹਿੰਦੇ ਖੰਡੇ ਬਾਟੇ ਦਾ ਵੀ ਤਾਂ ਕਲਗੀਧਰ ਪਾਤਸ਼ਾਹ ਜੀ ਨੇ ਸਾਨੂੰ ਅੰਮ੍ਰਿਤ ਬਖਸ਼ਿਆ ਹੈ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ। ਇੱਕ ਬੋਲ ਤੁਹਾਨੂੰ ਹੋਰ ਯਾਦ ਆ ਜਾਣਾ, ਇੱਕ ਵਾਰ ਤੁਸੀਂ ਆਖੋਗੇ ਜੀ ਸਤਨਾਮ ਸ਼੍ਰੀ ਵਾਹਿਗੁਰੂ। ਜਿਸ ਵੇਲੇ ਤੁਸੀਂ ਸ਼ਬਦ ਸੁਣਦੇ ਹੋ ਨਾ, ਜਦੋਂ ਕਿਸੇ ਬੱਚੇ ਦਾ ਜਨਮ ਦਿਨ ਹੁੰਦਾ ਹੈ ਤੇ ਆਮ ਕਰਕੇ ਸ਼ਬਦ ਪੜ੍ਹਦੇ ਨੇ ਜ਼ਰੂਰ ਬਰ ਜ਼ਰੂਰ ਘਰ ਵਾਲਿਆਂ ਨੂੰ ਖੁਸ਼ ਕਰਨ ਵਾਸਤੇ, ਊਤਾ ਮਾਤਾ ਕੀ, ਇਹਦੇ ਅਗਲੇ ਸ਼ਬਦ ਪੜ੍ਹੋ। ਤੇ ਜਦੋਂ ਅੱਗੇ ਜਾਂਦੇ ਹੋ, ਸਤਿਗੁਰ ਤੁਮਕੋ ਹੋਏ ਦਇਆਲਾ, ਸੰਤ ਸੰਗ ਤੇਰੀ ਪ੍ਰੀਤ, ਕਾਪੜ ਪਤ ਪਰਮੇਸ਼ਰ ਰਾਖੀ, ਭੋਜਨ ਕੀਰਤਨ ਨੀਤ, ਤਾਂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ

ਮਹਾਰਾਜ ਕਹਿੰਦੇ ਨਾਮ ਅੰਮ੍ਰਿਤ, ਬਾਣੀ ਅੰਮ੍ਰਿਤ, ਪ੍ਰਤੱਖ ਖੰਡੇ ਬਾਟੇ ਦਾ ਅੰਮ੍ਰਿਤ ਗੁਰੂ ਘਰ ਵਿੱਚ ਵਰਸ ਰਿਹਾ ਹੈ। ਜਿਹੜੇ ਪੀ ਲੈਂਦੇ ਨੇ ਆਤਮਕ ਜੀਵਨ ਮਿਲ ਜਾਂਦਾ, ਅੰਗ ਜਮਾ ਮ੍ਰਿਤ, ਉਹ ਮ੍ਰਿਤੂ ਤੋਂ ਰਹਿਤ ਹੋ ਜਾਂਦੇ ਨੇ, ਸਦਾ ਅਮਰ ਹੋ ਜਾਂਦੇ ਨੇ। ਤਾਂ ਗੁਰੂ ਅਮਰਦਾਸ ਮਹਾਰਾਜ ਜੀ ਅੱਜ ਕਿਰਪਾ ਕਰਦੇ ਨੇ, ਅੰਮ੍ਰਿਤ ਜਿੰਨਾ ਚਖਾਏ ਹੋਣ, ਚੱਖ ਕੇ ਵੇਖੋ ਜੀ, ਲੂਣ ਠੀਕ ਹੈ, ਸਬਜ਼ੇ ਭਾਜੀ ਵਿੱਚ ਮਿੱਠਾ ਜ਼ਿਆਦਾ ਕਿ ਚੱਖਣ ਤੋਂ ਪਤਾ ਲੱਗਦਾ ਹੈ ਨਾ। ਮਹਾਰਾਜ ਕਹਿੰਦੇ ਜਿੰਨਾ ਨੇ ਚੱਖਿਆ ਹੈ, ਭਾਵ ਜਿੰਨਾ ਨੇ ਰਸਨਾ ਦੁਆਰੇ ਜਪਿਆ ਹੈ। ਇੱਕ ਬੋਲ ਤੁਹਾਨੂੰ ਹੋਰ ਚੇਤੇ ਆ ਜਾਣਾ ਜੀ, ਸੋ ਜਾਣੈ ਜਿਨ ਚੱਖਿਆ ਹਰ ਨਾਮ ਅਮੁੱਲ, ਚੱਖਿਆ ਹੈ ਭਾਵ ਉਹਦਾ ਆਨੰਦ ਮਾਣਿਆ, ਉਹਦੇ ਰਸ ਨੂੰ ਤਾਂ ਉਹੀ ਜਾਣੇਗਾ, ਦੂਜਾ ਕੌਣ ਜਾਣੇਗਾ। ਐਸਾ ਨਾਮ, ਇਹੋ ਜਿਹਾ ਗੁਰੂ ਕਾ ਨਾਮ ਹੈ, ਰਤਨ ਨਿਰਮੋਲਕ ਪੁੰਨ ਪਦਾਰਥ ਪਾਇਆ, ਅਨਕ ਜਤਨ ਕਰ ਹਿਰਦੈ ਰਾਖਿਆ, ਰਤਨ ਨਾ ਛਪੈ ਛਪਾਇਆ, ਹਰ ਗੁਣ ਕਹਿਤੇ ਕਹਿਣ ਨਾ ਜਾਈ, ਜੈਸੇ ਗੂੰਗੇ ਕੀ ਮਠਿਆਈ, ਰਸਨਾ ਰਮਤ ਸੁਣਤ ਸੁਖ ਸਰਵਣਾ, ਚਿਤ ਚੇਤੇ ਸੁਖ ਹੋਈ, ਕਹੋ ਭੀਕਣ ਦੋਏ ਨੈਣ ਸੰਤੋਖੇ, ਜਹ ਦੇਖਾਂ ਤੇ ਸੋਈ। ਉਸ ਨੂੰ ਉਹੀ ਜਾਣਦਾ ਹੈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਰਸ ਆਇਆ, ਰਸ ਤੋਂ ਭਾਵ ਉਹਨਾਂ ਨੂੰ ਆਨੰਦ ਆ ਗਿਆ, ਉਹਦਾ ਸਵਾਦ ਆ ਗਿਆ ਹੈ, ਜਿਹਨੂੰ ਕਬੀਰ ਸਾਹਿਬ ਜੀ ਕਹਿੰਦੇ ਨੇ

ਰਸ ਪਹਿਲਾਂ ਮਿੱਠਾ ਫਿਰ ਫਿੱਕਾ ਜੇ, ਫਿੱਕਾ ਜੇ, ਨਾਮ ਦਾ ਰਸ ਪਹਿਲਾਂ ਨਹੀਂ ਜੇ ਆਉਂਦਾ, ਜਦੋਂ ਆ ਜਾਂਦਾ ਫਿਰ ਉਹ ਰਸ ਛੱਡਿਆ ਨਹੀਂ ਜਾਂਦਾ। ਤੇ ਪਰ ਸਾਨੂੰ ਦੁਨਿਆਵੀ ਰਸ ਬਹੁਤ ਨੇ, ਰਸ ਸੋਇਨਾ, ਰਸ ਰੂਪਾ ਕਾਮਣ, ਰਸ ਪਰਮਲ ਕੀ ਵਾਸ, ਰਸ ਘੋੜੇ, ਰਸ ਸੇਜਾ ਮੰਦਰ, ਰਸ ਮੀਠਾ ਰਸ ਮਾਸ, ਇਹਤੇ ਰਸ ਸਰੀਰ ਕੇ ਕਹਿ ਘੱਟ ਨਾਮ ਨਿਵਾਸ। ਗੁਰੂ ਸਵਾਰੀ ਸੰਗਤ ਜੀ, ਜਿਨ੍ਹਾਂ ਨੂੰ ਰਸ ਆ ਗਿਆ, ਉਹ ਸੂਫੀ ਦਰਵੇਸ਼ ਬਾਬਾ ਸਾਹਿਬ ਜੀ, ਬਾਬਾ ਫਰੀਦ ਸਾਹਿਬ ਜੀ ਨੇ ਪੁਕਾਰ ਕੇ ਬੋਲ ਕਹੇ ਨੇ, ਬਾਣੀ ਜਿੰਨੀ ਵਾਰ ਮਰਜ਼ੀ ਪੜੋ, ਬੇਅੰਤ ਵਾਰ ਪੜੀਏ, ਬੇਅੰਤ ਵਾਰ ਪੜੀਏ, ਪਰ ਇਸ ਸੁਰਤ ਵਿੱਚ ਗੱਲ ਨਾ ਆਵੇ ਵੀ ਅਸਾਂ ਤੇ ਅੱਗੇ ਵੀ ਬੋਲ ਸੁਣੇ ਨੇ, ਇਹ ਨਾ ਆਵੇ, ਕਿਉਂਕਿ ਬਾਣੀ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾ ਤਾਰ ਹੋਵੇ ਕੇਵਲ ਸ਼ਬਦ। ਤਾਂ ਉਹਨਾਂ ਨੇ ਪੁਕਾਰ ਕੇ ਕਿਹਾ ਸਾਹਿਬ ਜੀ ਨੇ, ਕਹਿੰਦੇ ਫਰੀਦਾ ਪੜੋ, ਫਰੀਦਾ ਸ਼ੱਕਰ, ਮੈਨੂੰ ਪਤਾ ਤੁਹਾਨੂੰ

ਉਹਨਾਂ ਦੇ ਬੋਲ ਨਿਕਲੇ ਨੇ ਫਰੀਦਾ ਰੋਟੀ ਮੇਰੀ ਕਾਠ ਲੱਕੜ ਦੀ ਰੋਟੀ ਹੈ, ਲੱਕੜਾਂ ਵਾਂਗੂ ਸੁੱਕੀ ਰੋਟੀ ਹੈ, ਉਹਦੇ ਚੋਂ ਵੀ ਰਸ ਆ ਰਿਹਾ। ਮੇਰੇ ਵਰਗੇ ਕੋਲ ਸ਼ਕਤੀ ਪਦਾਰਥ ਤੁੜ ਕਹਿੰਦਾ ਰਸ ਹੀ ਨਹੀਂ ਆਉਂਦਾ, ਜਿਨ੍ਹਾਂ ਨੂੰ ਰਸ ਆਇਆ ਉਹਨਾਂ ਨੂੰ ਬਾਹਰਲੇ ਰਸਤੇ ਨਹੀਂ ਲੱਗਦੇ। ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣ ਭੁੱਖ, ਇਹ ਸਲੂਣਾ ਬਣ ਗਿਆ ਹੈ। ਜਿੰਨਾ ਖਾਧੀ ਚੋਪੜੀ ਘਣੇ ਸਹਿਣਗੇ ਦੁੱਖ, ਰਸ ਛੱਡਣੇ ਪੈਂਦੇ ਨੇ, ਪਰ ਜਵਾਨ ਇਹ ਰਸਣਾ ਕਿੱਥੇ ਸਮਝਦੀ ਹੈ, ਅਨ ਰਸ ਰਾਚ ਰਹੀ। ਭਾਈ ਗੁਰਦਾਸ ਸਾਹਿਬ ਜੀ ਨੇ ਵੀ ਕਹਿ ਦਿੱਤਾ ਸਾਦੀ ਜੀਵਨਾ ਰਜੀਆ ਕਰ ਭੋਗ ਮਿਲਾਸੇ, ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨਾਮ ਰਸ ਜਿਨ੍ਹਾਂ ਨੇ ਚੱਖ ਲਿਆ ਹੈ ਸਹਿਜ ਸੁਭਾਏ ਅੰਮ੍ਰਿਤ ਰਸ ਆ ਗਿਆ। ਸੁਭਾਏ ਤੋਂ ਭਾਵ ਪ੍ਰੇਮ, ਉਹਨਾਂ ਦੇ ਅੰਦਰ ਸਹਿਜ ਅਵਸਥਾ ਮਿਲ ਗਈ ਹੈ, ਉਹਨਾਂ ਨੂੰ ਗਿਆਨ ਮਿਲ ਗਿਆ ਹੈ, ਔਰ ਉਹਨਾਂ ਦੇ ਅੰਦਰ ਇਹ ਗਿਆਨ ਕਰਕੇ ਪਤਾ

ਤਾਂ ਮੇਰਾ ਸੱਚਾ ਵਾਹਿਗੁਰੂ ਨਿਰੰਕਾਰ ਬੇਪਰਵਾਹ ਹੈ, ਤਿਲ ਮਾਤਰ ਵੀ ਤਮੋ ਗੁਣ ਨਹੀਂ ਹੈ। ਗੁਰੂ ਸਵਾਰੀ ਸੰਗਤ ਜੀ, ਮੇਰਾ ਸੱਚਾ ਵਾਹਿਗੁਰੂ ਨਿਰੰਕਾਰ ਪਰਮਾਤਮਾ ਬੇਪਰਵਾਹ ਹੈ। ਤੁਸੀਂ ਕਹੋ ਜੀ ਕਿੰਨਾ ਕੁ ਬੇਪਰਵਾਹ, ਇੱਕ ਅੰਦਰ ਸੁਰਤ ਵਿੱਚ ਵਿਚਾਰ ਆਉਂਦੀ ਹੈ ਵੀ ਕਿੰਨਾ ਕੁ ਬੇਪਰਵਾਹ। ਤੁਸੀਂ ਜਰਾ ਕੁ ਨਕਸ਼ਾ ਕਲਗੀਆਂ ਵਾਲੇ ਪਾਤਸ਼ਾਹ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ, ਜਰਾ ਕੁ ਤੁਸੀਂ ਨਕਸ਼ਾ ਲਿਆਓ ਕਿਧਰੇ ਸਰਸਾ ਨਦੀ ਪਾਰ ਹੋ ਰਹੀ ਜੇ, ਕਿੰਨਾ ਬੇਪਰਵਾਹ ਹੈ। ਛੋਟੇ ਸਾਹਿਬਜ਼ਾਦੇ ਇੱਕ ਪਾਸੇ ਜਾ ਰਹੇ ਨੇ, ਮਾਤਾ ਗੁਜਰ ਕੌਰ ਜੀ ਇੱਕ ਪਾਸੇ ਜਾ ਰਹੇ ਨੇ ਨਾਲ ਸਾਹਿਬਜ਼ਾਦਿਆਂ ਦੇ, ਦੋ ਨਾਲ ਆ ਗਏ ਨੇ, ਮਤਾਵਾਂ ਚਲੇ ਗਈਆਂ ਨੇ, ਸ਼ਹੀਦ ਹੋ ਗਏ ਨੇ, ਖਾਲਸਾ ਸ਼ਹੀਦ ਹੋ ਗਿਆ ਹੈ, ਤੇ ਮਾਛੀਵਾੜੇ ਦੇ ਜੰਗਲ ਵਿੱਚ ਸੁੱਤਾ ਹੋਇਆ ਮੇਰਾ ਵਾਹਿਗੁਰੂ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਕਿੰਨਾ ਬੇਪਰਵਾਹ ਹੈ। ਤੇ ਉਸ ਬੇਪਰਵਾਹੀ ਮੌਜ ਵਿੱਚ ਪੜਦਾ ਹੈ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ, ਇਹ ਬੇਪਰਵਾਹੀ ਪੜੇਗਾ ਨਾ।

ਸਵਾਰੀ ਸੰਗਾ ਜੇ ਉਸ ਨਾਮ ਅੰਮ੍ਰਿਤ ਨਾਲ ਕੀ ਹੋਵੇਗਾ, ਮਨ ਤਾਂ ਸੁੱਕਾ ਪਿਆ ਹੈ। ਪਰ ਮਹਾਰਾਜ ਕਹਿੰਦੇ ਨਾਮ ਨਾਲ ਹਰੀਆਵਲਾ ਸ਼ੁਭ ਗੁਣ ਜਿਹੜੇ ਨੇ ਅੰਦਰ ਉਹ ਹਰੇ ਭਰੇ ਹੋ ਜਾਣਗੇ, ਮਨ ਦੇ ਅੰਦਰ ਅਨੋਖਾ ਖੇੜਾ ਆ ਜਾਵੇਗਾ। ਕਿਹੋ ਜਿਹਾ ਖੇੜਾ ਆਵੇਗਾ ਜੀ? ਮਨ ਖਿੜਿਆ ਹਰਿਆ ਬਾਗ, ਜਿਵੇਂ ਬਸੰਤ ਰੁੱਤ ਬਾਗ ਬਗੀਚੇ ਖਿੜਦੇ ਨੇ, ਤੇ ਜਦੋਂ ਗੁਰੂ ਦਾ ਸਿੱਖ ਅੰਮ੍ਰਿਤ ਬਾਣੀ ਪੜ੍ਹਦਾ ਹੈ ਨਾ, ਸਿਮਰਨ ਕਰਦਾ ਹੈ, ਤਾਂ ਮਹਾਰਾਜ ਕਹਿੰਦੇ ਅੰਦਰ ਇੱਕ ਅਨੋਖਾ ਖੇੜਾ ਆਉਂਦਾ, ਅਨੋਖਾ ਆਨੰਦ ਆਉਂਦਾ। ਉਸ ਆਨੰਦ ਨੂੰ ਕੇਵਲ ਉਹ ਹੀ ਜਾਣਦਾ, ਉਹਨੂੰ ਕੇਵਲ ਅਨੁਭਵ ਕੀਤਾ ਜਾਂਦਾ ਹੈ। ਮਨ ਅੰਦਰ ਅਚਾਨਕ ਖੁਸ਼ੀ ਵਰਤ ਰਹੀ ਹੈ। ਇਹ ਕਈ ਵਾਰ ਹੁੰਦਾ ਜੀ, ਬਚਨ ਪੜ੍ਹੇ ਜਾਂਦੇ ਗੁਰੂ ਕੀ ਬਾਣੀ ਦੇ, ਵਿਅਰਥ ਨਹੀਂ ਜਾਂਦੇ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਸ਼ਬਦਾਂ ਚੱਲ ਰਿਹਾ ਹੁੰਦਾ ਹੈ, ਮਨ ਤੇ ਅੰਦਰ ਸੋਗ ਵਿੱਚ ਗਿਆ ਹੁੰਦਾ, ਮਨ ਤੇ ਅੰਦਰ ਸੋਗ ਵਿੱਚ ਗਿਆ ਹੁੰਦਾ। ਪਰ ਜਿਨ੍ਹਾਂ ਦੇ ਅੰਦਰ ਸ਼ਬਦ ਵੱਸ ਜਾਂਦਾ ਹੈ ਨਾ, ਤਾਂ ਮਹਾਰਾਜ ਕਹਿੰਦੇ ਖਿੜਿਆ ਹਰਿਆਵਲਾ, ਹਰੇ ਭਰੇ ਹੋ ਜਾਂਦੇ ਨੇ ਸ਼ੁਭ ਗੁਣਾਂ ਨਾਲ, ਭਾਵ ਕਿ ਆਨੰਦ ਹੀ ਆਨੰਦ ਬਣਿਆ ਹੁੰਦਾ ਹੈ। ਕਿਉਂ? ਗੁਰੂ ਮਿਲ ਗਿਆ ਹੈ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਹਿਜੇ ਹਰ ਗੁਣ ਗਾਏ ਸੁਤੇ ਸਿੱਧ ਹੀ, ਹਰੀ ਪਰਮਾਤਮਾ ਦੇ ਗੁਣ ਹੈ ਖੂਬੀ, ਗੁਣ ਹੈ ਗੁਰੂ ਦੀ ਵਡਿਆਈ, ਗੁਰੂ ਦੀ ਉਸਤਤ, ਸੁਤੇ ਸਿੱਧ ਹੀ ਮੇਰੇ ਵਾਹਿਗੁਰੂ ਜੀ ਦੀ ਉਸਤਤ ਕਰਦੇ ਰਹਿੰਦੇ ਨੇ। ਮੈਂ ਸਵੇਰੇ ਬਚਨ ਪੜ੍ਹ ਰਿਹਾ ਸੀ, ਉਸਤਤ ਮਨ ਮੈਂ ਕਰਨ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ, ਉਹਦੇ ਗੁਣ ਗਾਉਂਦੇ ਨੇ, ਉਹਦੀ ਉਸਤਤ ਕਰਦੇ ਨੇ। ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾ, ਤੂੰ ਸਾਹਿਬ ਗੁਣੀ ਨਿਧਾਨਾ, ਕਿਹੜਾ ਕਿਹੜਾ ਗੁਣ ਤੁਹਾਡੀਆਂ ਖੂਬੀਆਂ ਪਾਤਸ਼ਾਹ ਬਿਆਨ ਕਰੀਏ। ਜਿਹਵਾ ਏਕ ਕਵਣ ਗੁਣ ਕਹੀਐ, ਬੇਸੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕੇ ਨਹੀਂ ਲਹੀਆ। ਇਹ ਗਰੀਬ ਨਿਵਾਜ, ਕੌਣ ਤੁਹਾਡੇ ਅੰਤ ਨੂੰ ਜਾਣੇ, ਕਿਹੜਾ ਤੁਹਾਡੇ ਗੁਣਾਂ ਨੂੰ ਜਾਣ ਸਕਦਾ ਹੈ? ਸਿੱਖ ਮਤ ਸਭ ਬੁੱਧ ਤੁਮਾਰੀ,

ਇਹ ਅੰਦਰ ਮੇਰੇ ਪ੍ਰਤੀਤ ਆ ਜਾਵੇ, ਮੇਰੇ ਸਾਹਿਬ ਜੀ ਤੁਹਾਥੋਂ ਬਿਨਾਂ ਮੈਂ ਕਿਸੇ ਨੂੰ ਸਮਝਾਈ ਨਾ, ਤੇ ਜਿਹਨੂੰ ਵੇਖਾਂ ਉਹਦੇ ਵਿੱਚੋਂ ਤੁਹਾਡਾ ਹੀ ਰੂਪ ਨਜ਼ਰ ਆ ਜਾਵੇ, ਕਿਉਂਕਿ ਸਾਰੇ ਰੂਪਾਂ ਵਿੱਚ ਤੇ ਤੁਸੀਂ ਵਰਤਦੇ ਹੋ ਨਾ, ਇਹ ਮੇਰੇ ਅੰਦਰ ਬਖਸ਼ਿਸ਼ ਕਰਦੇ ਹੋ, ਇਹ ਰਹਿਮਤ ਕਰਦੇ ਹੋ। ਜਿੱਧਰ ਮੈਂ ਧਿਆਨ ਮਾਰਾਂ ਭਾਈ ਘਨੱਈਆ ਜੀ ਵਾਂਗੂ ਬ੍ਰਹਮ ਗਿਆਨ ਦੀ ਅਵਸਥਾ ਬਖਸ਼ਿਸ਼ ਹੋ ਜਾਵੇ। ਇਹ ਮਤ ਦੇ ਦਿਓ ਸਿੱਖ ਮਾਤੇ, ਸਿੱਖਿਆ ਦੇ ਦਿਓ, ਇਹ ਬੁੱਧੀ ਦੇ ਦਿਓ, ਸਿੱਖ ਮਤ ਸਭ ਬੁੱਧ ਤੁਮਾਰੀ, ਮੰਦਰ ਛਾਵਾਂ ਤੇਰੇ ਤੁਜ ਬਿਨ ਅਵਰ ਨਾ ਜਾਣਾ, ਮੇਰੇ ਸਾਹਿਬਾ ਗੁਣ ਗਾਵਾਂ ਨਿਤ ਤੇਰੇ। ਫਿਰ ਪਿਆਰ ਵਿੱਚ ਕਹਿ ਦੇਣਾ, ਏਤੇ ਕੂਕਰ ਹਉ ਬੇਗੰਨ, ਭੌਂਕਾਂ ਇਸ ਤਨ ਤਾਈ ਭਗਤ ਹੀਣ ਨਾਨਕ ਜੇ ਹੋਏਗਾ ਤਾਂ ਖਸਮੈ ਨਾਮ ਨਾ ਜਾਈ। ਹੈ ਭਗਤੀ ਤੋਂ ਸਖਣਾ ਮਹਾਰਾਜ, ਕਰਨੀ ਸਭ ਕੁਝ ਹੈ, ਪਰ ਤੁਹਾਡੇ ਦਰ ਦਾ ਮਾਲਕ ਹੈ ਨਾ, ਕਹਿੰਦੇ ਫਲਾਣੇ ਦਾ ਕੂਕਰ ਹੈ, ਤੁਹਾਡੇ ਦਰ ਦਾ ਕੂਕਰ। ਹਾਂ ਗਰੀਬ ਨਿਵਾਜ ਕਿਰਪਾ ਕਰਦੇ ਨੇ, ਕਹਿੰਦੇ ਮਨ ਉਹਨਾਂ ਦਾ ਖਿੜ ਜਾਂਦਾ ਹੈ, ਗੁਰੂ ਦੇ ਗੁਣ ਗਾਉਂਦੇ ਨੇ, ਰਹਾਓ ਵਿਸ਼ਰਾਮ ਦੇ ਕੇ। ਮਨ ਮੁਖ ਸਦਾ ਦੁਹਾਗਣੀ, ਦਰ ਖੜੀਆ ਬਿਲ ਲਾਹੇ। ਜਿੱਥੇ ਮਹਾਰਾਜ ਨੇ ਗੁਰਮੁਖਾਂ ਦੇ ਬਚਨ ਕਹੇ ਨੇ, ਉੱਥੇ ਮਨ ਦੇ ਮਗਰ ਤੁਰਨ ਵਾਲਿਆਂ ਦੇ ਵੀ ਬਚਨ ਕਹੇ ਨੇ। ਮਨਮੁੱਖ ਪੁਰਸ਼ ਦੀ ਹਾਲਤ ਜਿਹੜੀ ਹੈ ਦੁਹਾਗਣੀ, ਦੁਹਾਗਣੀ ਔਰਤ ਦੇ ਨਾਲ ਤੁਲਨਾ ਕੀਤੀ ਹੈ। ਤੁਸੀਂ ਕਹੋ ਵੀ ਦੁਹਾਗਣਾਂ ਦੀਆਂ ਕੋਈ ਨਿਸ਼ਾਨੀਆਂ ਹੁੰਦੀਆਂ ਨੇ? ਦੁਹਾਗਣੀ ਕਿਆ ਨੀ ਸਾਣੀਆਂ, ਖਸਮੋਂ ਕੁੱਥੀਆਂ ਫਿਰ ਨਿਮਾਣੀਆਂ, ਮੈਲੇ ਵੇਸ ਤਿੰਨਾ ਕਾਮਣੀ ਦੁਖੀ ਰਹਿਣ ਵਿਹਾਏ ਜੀਓ। ਜਿਨ੍ਹਾਂ ਨੇ ਖਸਮ ਪਤੀ ਪਰਮਾਤਮਾ ਨਿਰੰਕਾਰ ਨੂੰ ਛੱਡ ਦਿੱਤਾ ਹੈ, ਮਾਰ ਕਹਿੰਦੇ ਉਹ ਦੁਹਾਗਣਾ ਹੈ, ਜਾਂ ਇਉਂ ਸੌਖਾ ਬੋਲ ਕਹਿ ਲਓ ਜੀ ਖਸਮ ਵਸਾਰ ਹੈ, ਤੇ ਕਮ ਜਾਤ ਖੜੀਆਂ ਬਿਲ ਲਾਹੇ, ਭਾਵ ਖਲੋਤੀਆਂ ਵਰਲਾਪ ਕਰ ਰਹੀਆਂ ਨੇ ਕੋਈ

ਜਿਹਨਾਂ ਨੂੰ ਪਿਆਰਮਿੰਜ ਪਤੀ ਪਰਮਾਤਮਾ ਦਾ ਆਨੰਦ ਨਹੀਂ ਆਇਆ, ਭਾਵ ਸ਼ਬਦ ਦਾ ਸਵਾਦ ਨਹੀਂ ਆਇਆ। ਪਰ ਮਹਾਰਾਜ ਕਹਿੰਦੇ ਕੀਤਾ ਵੀ ਕੁਝ ਨਹੀਂ ਜਾ ਸਕਦਾ, ਕੀਤੇ ਹੋਏ ਕਰਮ ਤਾਂ ਭੁਗਤਨੇ ਪੈਣੇ ਨੇ, ਭੋਗੇ ਬਿਨ ਭਾਗੇ ਨਹੀਂ। ਕਰਮ ਗਤੀ ਬਲਵਾਨ, ਕਰਮਾਂ ਦੀ ਗਤੀ ਬੜੀ ਬਲਵਾਨ ਹੁੰਦੀ ਹੈ, ਪਰ ਗੁਰੂ ਦੀ ਰਹਿਮਤ ਵਰਤਦੀ ਹੈ। ਸੰਗਤ ਵਿੱਚ ਆ ਕੇ ਜਿਹੜੇ ਕਰਮ ਨੇ ਉਹ ਕੱਟੇ ਵੀ ਜਾਂਦੇ, ਮੇਰੇ ਗੁਰੂ ਦਾ ਹੀ ਬਿਰਧ ਹੈ। ਤਾਂ ਮਹਾਰਾਜ ਕਹਿੰਦੇ ਜੋ ਤੁਰ ਲਿਖਿਆ ਸੋ ਕਵਾਹੇ, ਜੈਸੀ ਕਲਮ ਵੁੜੀ ਹੈ ਮਸਤਕ, ਤੈਸੀ ਜੀੜੇ ਪਾਸ। ਜਿਹੜੇ ਕਰਮ ਲੇਖ ਲਿਖੇ ਨੇ ਮਹਾਰਾਜ ਕਹਿੰਦੇ ਉਹ ਕੋਲ ਨੇ। ਕਿਉਂ? ਮਹਾਰਾਜ ਕਹਿੰਦੇ ਜਿਹੜਾ ਬੀਜ ਬੀਜਿਆ ਹੈ ਉਹ ਤਾਂ ਖਾਣਾ ਹੀ ਪਵੇਗਾ ਨਾ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵਹੋ ਜਾਹੋ, ਸੌਖਾ ਬੋਲ ਹੈ। ਹੋਰ ਲੈ ਲਓ, ਕਰਮਾਂ ਸੰਧੜਾ ਖੇਤ, ਇੱਕ ਖੇਤ ਬੀਜਿਆ ਹੋਇਆ ਕਰਮਾਂ ਵਾਲਾ, ਜਿਹੜਾ ਬੀਜ ਬੀਜ ਦਿੱਤਾ ਹੈ ਤਾਂ ਮਹਾਰਾਜ ਕਹਿੰਦੇ ਨੇ ਉਹਦਾ ਫਲ ਭੁਗਤਣਾ ਪਵੇਗਾ। ਤਾਂ ਮਹਾਰਾਜ ਕਹਿੰਦੇ ਇੱਕ ਗੱਲ ਹੋਰ ਚੇਤਾ ਰੱਖੀਏ, ਨਾਮ ਦਾ ਬੀਜ ਬੀਜਿਆ ਜਾ ਰਿਹਾ ਜਿੱਥੇ ਤੁਸੀਂ ਬੈਠੇ ਹੋ ਨਾ, ਚਾਹੇ ਮਨ ਨਹੀਂ ਟਿਕ ਰਿਹਾ। ਕਈ ਵਾਰ ਕੀਰਤਨ ਕਰਦਿਆਂ ਕਥਾ ਕਰਦਿਆਂ ਸੁਣਦਿਆਂ ਮਨ ਨਹੀਂ ਟਿਕਦਾ, ਪਰ ਇੱਕ ਗੱਲ ਹੈ, ਹਿਰਦੇ ਰੂਪੀ ਜ਼ਮੀਨ ਦੇ ਵਿੱਚ ਬੀਜ ਤਾਂ ਬੀਜਿਆ ਜਾ ਰਿਹਾ ਪਰ ਅਜੇ ਉੱਗ ਨਹੀਂ ਰਿਹਾ। ਕਈ ਵਾਰ ਜਦੋਂ ਜ਼ਿਮੀਂਦਾਰ ਛਿੱਟਾ ਦਿੰਦਾ ਬੀਜ ਦਾ, ਕੋਈ ਬੀਜ ਸਿੱਧਾ ਡਿੱਗ ਪੈਂਦਾ, ਕੋਈ ਪੁੱਠਾ ਵੀ ਡਿੱਗ ਪੈਂਦਾ, ਕੋਈ ਸੱਜੇ ਖੱਬੇ ਵੀ ਜਾ ਡਿੱਗਦਾ ਹੈ। ਪਰ ਕਹਿੰਦੇ ਤੁਲਸੀ ਰਗਬਰ ਨਾਮ ਕੋ ਖੀਜ ਜਪੈ ਕੋਈ ਛੀਜ, ਸਿੱਧਾ ਕੋਠਾ ਉਗਵੈ ਖੇਤ ਪੜੈ ਜੋ ਬੀਜ। ਚਾਹੇ ਸਿੱਧਾ ਹੈ ਚਾਹੇ ਪੁੱਠਾ ਹੈ, ਔੜ ਲੱਗੀ ਹੈ ਪਰ ਬੀਜ ਪੈ ਗਿਆ ਸੀ, ਕਿਧਰੇ ਮੌਲੇ ਧਰਮੀ ਫਿਰ ਪੈ ਗਿਆ, ਉਹ ਫਿਰ ਜੁਗ ਉੱਗ ਪਿਆ। ਮਹਾਰਾਜ ਕਹਿੰਦੇ ਬੀਜ ਬੀਜਿਆ ਜਾ ਰਿਹਾ ਹੈ, ਇਹੀ ਤਾਂ ਗੁਰੂ ਦੀ ਕਿਰਪਾ ਹੈ ਨਾ, ਬੀਜਿਆ ਹੋਇਆ ਬੀਜ। ਇੱਕ ਮੈਨੂੰ ਗਾਥਾ ਛੋਟੀ ਜਿਹੀ ਯਾਦ ਆਈ, ਤੁਸੀਂ ਆਖੋ ਸਤਨਾਮ ਸ਼੍ਰੀ, ਫਿਰ ਆਖੋ ਵੀਰ ਵੀ ਜਿੰਨੇ ਬੈਠੇ ਹੋ, ਥੋੜੇ ਨਹੀਂ ਹੋ ਬਹੁਤੇ ਹੋ, ਇੱਕ ਬੇਨਤੀ ਹੋਰ ਕਰਾਂ, ਘਰਾਂ ਵਿੱਚ ਜਿਹੜੇ ਬੈਠੇ ਹੋ ਵੀ ਆਖਿਆ ਕਰੋ ਸਤਨਾਮ ਸ਼੍ਰੀ ਵਾਹਿਗੁਰੂ। ਦੇਖੋ ਬੋਲਣ ਦੇ ਨਾਲ ਆਨੰਦ ਵਧੇਰੇ ਬਣਦਾ। ਧੰਨ ਗੁਰੂ ਨਾਨਕ ਦੇ ਮਹਾਰਾਜ ਕਲਯੁਗੀ ਜੀਵਾਂ ਨੂੰ ਤਾਰਦੇ ਜਾ ਰਹੇ ਨੇ। ਇੱਕ ਵਿਚਾਰਾ ਗਰੀਬ ਜਿਹੜਾ ਆਪਣੇ ਸਾਈਕਲ ਦੇ ਉੱਤੇ ਕੋਈ ਰਸੋਈ ਦਾ ਸਮਾਨ, ਹਲਦੀ ਲੂਣ ਮਿਰਚਾਂ ਵੇਚਦਾ ਫਿਰਦਾ, ਹੋਕਾ ਦਿੰਦਾ ਜਾ ਰਿਹਾ, ਪੋਟਲੀਆਂ ਬੰਨੀਆਂ ਹੋਈਆਂ ਨੇ, ਤਾਂ ਗੁਰੂ ਨਾਨਕ ਮਹਾਰਾਜ ਸਾਹਿਬ ਜੀ ਉਹਦੀ ਆਵਾਜ਼ ਸੁਣ ਕੇ ਕਹਿੰਦੇ ਭਾਈ ਕੀ ਵੇਚਦਾ ਹੈ? ਕਹਿਣ ਲੱਗਾ ਮਹਾਰਾਜ ਗਰੀਬਾਂ ਨੇ ਕੀ ਵੇਚਣਾ, ਛੋਟਾ ਛੋਟਾ ਜਿਹਾ ਸਮਾਨ ਹੈ। ਇਹ ਜਦੋਂ ਵਾਰਤਾ ਗੁਰੂ ਅੰਗਦ ਦੇ ਮਹਾਰਾਜ ਨੂੰ ਖਡੂਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਭਾਈ ਬਾਲਾ ਜੀ ਨੇ ਸਰਵਣ ਕਰਵਾਈ, ਤਾਂ ਇੱਕ ਰਸ ਧੰਨ ਗੁਰੂ ਅੰਗਦ ਦੇ ਮਹਾਰਾਜ ਜੀ ਕੋ ਚੌਂਕੜੇ ਦੇ 48 ਘੰਟੇ ਬੈਠੇ ਰਹੇ। ਜਿਸ ਵੇਲੇ ਸਾਰੀ ਗਾਥਾ ਸਰਵਣ ਕਰਵਾਈ ਸੀ, ਤਾਂ ਜਿਸ ਵੇਲੇ ਮਹਾਰਾਜ ਕਹਿੰਦੇ ਵਿਖਾ ਵੀ ਕੀ ਬੀਜ ਦਾ ਵੇਚਦਾ, ਕਹਿੰਦਾ ਜੀ ਆਹ ਲੂਣ ਆ ਮਿਰਚ ਆ ਮਸਾਲੇ ਮਸੂਲੇ ਦੇ ਨੇ। ਮਹਾਰਾਜ ਕਹਿੰਦੇ ਕਾਹਦੇ ਨਾਲ ਧੋਲ ਕੇ ਦੇਣਾ ਜੀ, ਆਹ ਵੱਟੇ ਨੇ, ਆ ਇੰਨੇ ਦਾ ਵੱਟਾ, ਇੰਨੇ ਦਾ ਵੱਟਾ, ਇੱਕ ਛੋਟਾ ਜਿਹਾ ਵੱਟਾ ਸੀ। ਮਹਾਰਾਜ ਕਹਿੰਦੇ ਆਹ ਕਿੰਨਾ? ਗੁਰਦੇਵ ਜੀ ਕਹਿੰਦੇ ਜੀ ਛੋਟਾ ਜਿਹਾ ਅੱਧ ਸਿਰ ਦਾ, ਪਾਈਆਂ ਦਾ ਵੱਟਾ। ਸਤਿਗੁਰੂ ਮਹਾਰਾਜ ਨੇ ਖੱਬੇ ਸੱਜੇ ਕਰਕੇ ਐਸੀ ਮਿਹਰ ਦੀ ਨਿਗਾਹ ਪਾਈ, ਇੱਕਦਮ ਉਹਨੂੰ ਗਿਆਨ ਦੀ ਪ੍ਰਾਪਤੀ ਹੋ ਗਈ, ਸੁਰਤ ਨਿਰੰਕਾਰ ਦੇ ਨਾਲ ਜੁੜ ਗਈ। ਭਾਈ ਬਾਲਾ ਜੀ ਨੇ ਜਿਸ ਵੇਲੇ ਸਾਰੀ ਵਾਰਤਾ ਅੱਖਾਂ ਨਾਲ ਵੇਖੀ, ਤਾਂ ਗੁਰੂ ਅੰਗਦ ਦੇ ਮਹਾਰਾਜ ਦਾ ਜਦੋਂ ਸਮਾਧਾ ਖੁੱਲਿਆ ਤਾਂ ਉਹ ਕਹਿਣ ਲੱਗੇ, ਭਾਈ ਬਾਲਿਆ ਉਸ ਸਿੱਖ ਨੇ ਬਹੁਤਾ ਕੋਈ ਸੰਗ ਨਹੀਂ ਕੀਤਾ, ਇੱਕ ਵਾਰ ਮਹਾਰਾਜ ਨੂੰ ਗੁਰਦੇਵ ਜੀ ਨੂੰ ਮਿਲਿਆ ਤੇ ਕਿਰਪਾ ਇੰਨੀ ਵਰਤ ਗਈ। ਭਾਈ ਬਾਲਾ ਜੀ ਕਹਿੰਦੇ ਸਵਾਲ ਮੈਂ ਉਦੋਂ ਹੀ ਗੁਰੂ ਨਾਨਕ ਮਹਾਰਾਜ ਨੂੰ ਕਰ ਦਿੱਤਾ, ਗਰੀਬ ਨਿਵਾਜ ਪਹਿਲੀ ਵਾਰ ਤੁਹਾਨੂੰ ਮਿਲਿਆ ਹੈ ਤੇ ਅੱਜ ਹੀ ਇਹਦੇ ਤੇ ਆਨੰਦ ਬਣ ਗਿਆ ਹੈ। ਤਾਂ ਸਤਿਗੁਰੂ ਮਹਾਰਾਜ ਕਹਿਣ ਲੱਗੇ, ਭਾਈ ਦੀਵਾ ਬੜਿਆ ਸੀ, ਦੀਵਾ ਤਿਆਰ ਸੀ, ਦੀਵਾ ਤਿਆਰ ਸੀ, ਦੀਵੇ 'ਚ ਤੇਲ ਪਿਆ ਹੋਇਆ ਸੀ, ਦੀਵੇ ਵਿੱਚ ਵੱਟੀ ਵੀ ਪਈ ਹੋਈ ਸੀ, ਹੁਣ ਬਾਕੀ ਦੱਸ ਦਿਓ ਕੀ ਰਹਿ ਗਿਆ? ਅੱਗ ਲੱਗਣ ਵਾਲੀ ਰਹਿ ਗਈ, ਮਾਚਸ ਦੀ ਹੋਰ ਕੀ ਰਹਿ ਗਿਆ? ਸਾਹਿਬ ਜੀ ਕਹਿੰਦੇ ਇਹਦਾ ਪਿਛਲਾ ਬੀਜ ਪਿਆ ਹੋਇਆ ਸੀ, ਸੰਗਤ ਕੀਤੀ ਹੋਈ ਸੀ, ਆ ਬੈਠੇ ਹੋ ਰੋਜ਼ਾਨਾ, ਇਹ ਦੀਵਾ ਬਲ ਰਿਹਾ ਹੈ, ਨਾਮ ਦਾ ਤੇਲ ਬਲ ਰਿਹਾ ਹੈ, ਗੁਰੂ ਕੀ ਕਿਰਪਾ ਵਰਤ ਰਹੀ ਹੈ, ਚਲਦਿਆਂ ਚਲਦਿਆਂ ਕਿਧਰੇ ਗੁਰੂ ਰਹਿਮਤ ਕਰ ਦੇ, ਇਸੇ ਜਨਮ 'ਚ ਛੁਟਕਾਰਾ ਹੋ ਜਾਵੇ, ਨਹੀਂ ਤੇ ਦੀਵਾ ਬਲ ਰਿਹਾ। ਜੇ ਕਿਧਰੇ ਸਤਿਗੁਰਾਂ ਨੇ ਕਿਰਪਾ ਕੀਤੀ ਫਿਰ ਅਗਲਾ ਜਨਮ ਗੁਰਸਿੱਖਾਂ ਦੇ ਘਰ ਮਿਲ ਗਿਆ, ਸੰਗਤ ਮਿਲ ਗਈ, ਤਾਂ ਗਿਆਨ ਮਿਲ ਕੇ ਜੀਵਨ ਮੁਕਤ ਹੋ ਜਾਊਗਾ। ਗਰੀਬ ਨਿਵਾਜ ਕਹਿੰਦੇ ਸਾਰਾ ਕੁਝ ਤਿਆਰ ਸੀ,
ਤਾਂ ਹੀ ਤਾਂ ਕਹਿੰਦੇ ਕਿਰਪਾ ਵਰਤਦੀ ਹੈ, ਸੰਗਤ ਵਿੱਚ ਆ ਕੇ ਬਖਸ਼ਿਸ਼ਾਂ ਮਿਲ ਜਾਂਦੀਆਂ ਨੇ। ਤਾਂ ਇੱਥੇ ਬਚਨ ਆਇਆ ਹੈ, ਗਰੀਬ ਨਿਵਾਜ ਜੀ ਕਹਿੰਦੇ ਜਿਹੋ ਜਿਹਾ ਬੀਜ ਬੀਜਦਾ ਹੈ ਤੇਵੇਂ ਦਾ ਫਲ ਜਿਹੜਾ ਹੈ ਉਹ ਭੁਗਤਣਾ ਪੈਂਦਾ ਹੈ, ਪ੍ਰਾਪਤ ਹੁੰਦਾ ਹੈ। ਗੁਰਮੁਖ ਬੀਜੇ ਸੱਚ ਜੰਮੇ, ਸੱਚ ਦਾ ਬੀਜ ਹਿਰਦੇ ਰੂਪੀ ਖੇਤੀ ਵਿੱਚ ਬੀਜਦੇ ਨੇ, ਜੰਮੇ ਕਹਿੰਦੇ ਜੀ ਜੰਮ ਗਿਆ ਭਾਵ ਕਿ ਉੱਗ ਗਿਆ ਹੈ, ਜਾਂ ਇਉਂ ਕਹਿ ਲਓ ਤਾਂ ਵੀ ਪ੍ਰਾਪਤੀ ਹੋ ਜਾਣੀ ਹੈ। ਮਨ ਹਾਲੀ ਕਿਰਸਾਣੀ ਕਰਨੀ ਸਰਮ ਪਾਣੀ ਤਨ ਖੇਤ। ਹੁਣ ਤੁਸੀਂ ਆਖੋ ਨਾਮ ਬੀਜ, ਨਾਮ ਬੀਜ ਕੇ ਅਗਲੇ ਗੱਲ ਦਾ ਖਿਆਲ ਰੱਖਣਾ, ਜਪ ਤਪ ਕਰਕੇ ਅਗਲੇ ਬਚਨ ਦਾ ਖਿਆਲ ਰੱਖਣਾ, ਗੁਰਦੁਆਰੇ ਆ ਕੇ ਸੰਗਤ ਕਰਕੇ ਭਾਂਡੇ ਮਾਂਜ ਕੇ ਝਾੜੂ ਮਾਰ ਕੇ ਜੋੜਿਆਂ ਦੀ ਸੇਵਾ ਕਰਕੇ ਸਭ ਕੁਝ ਕਰਕੇ ਅਗਲੀ ਗੱਲ ਦਾ ਖਿਆਲ ਰੱਖਣਾ। ਬੀਜ ਬੀਜ ਲਿਆ ਹੈ, ਕਿਧਰੇ ਕਾਂ ਚਿੜੀਆਂ ਨਾ ਚੁੱਗ ਜਾਣ, ਇਸ ਗੱਲ ਦਾ ਖਿਆਲ ਰੱਖਣਾ ਹੈ। ਜਿਮੀਦਾਰ ਸੁਹਾਗਾ ਤਾਂ ਹੀ ਫੇਰਦਾ ਹੈ ਵੀ ਕਾਵਾਂ ਚਿੜੀਆਂ ਤੋਂ ਬਚਾਇਆ ਜਾਵੇ, ਕਿਤੇ ਤ੍ਰਿਸ਼ਨਾ ਰੂਪੀ ਚਿੜੀਆਂ ਤੇ ਕਾਮ ਕ੍ਰੋਧ ਰੂਪੀ ਕਾਂ ਸੰਤੋਖ ਦਾ ਸੁਹਾਗਾ ਫੇਰਦੇ ਉਹ ਆ ਕੇ ਨਾ ਚੁੱਗ ਜਾਣ, ਕਿਧਰੇ ਹੰਕਾਰ ਨਾ ਆ ਜਾਵੇ ਮੈਂ ਹੀ ਅੱਜ ਗੁਰਦੁਆਰੇ ਗਿਆ, ਮੈਨੂੰ ਤੇ ਇੰਨੇ ਸਾਲ ਹੋ ਗਏ ਨੇ, ਮੈਂ ਤੇ ਕਦੇ ਛੱਡਿਆ ਹੀ ਨਹੀਂ ਹੈ। ਆਪਾਂ ਕਹਿ ਦਿੰਦੇ ਹਾਂ ਇੰਨੇ ਸਾਲ ਹੋ ਗਏ ਨੇ, ਮੇਰਾ ਤੇ ਨੇਮ ਟੁੱਟਾ ਨਹੀਂ, ਤੇਰਾ ਥੋੜੀ ਹੈ, ਇਹ ਤੇ ਗੁਰੂ ਨੇ ਨਿਭਾਲਿਆ ਹੈ, ਇਹ ਤੇ ਗੁਰੂ ਨੇ ਕਿਰਪਾ ਕਰ ਦਿੱਤੀ ਹੈ ਮੇਰੇ ਵਰਗਾ। ਤਾਂ ਖਿਆਲ ਕਰੋ ਆਪਣੇ ਤਾਕਤ ਨਾਲ ਤੁਰ ਕੇ ਗੁਰਦੁਆਰੇ ਚੋਂ ਬਾਹਰ ਨਹੀਂ ਜਾ ਸਕਦੇ, ਸਭ ਉਹਦੇ ਹੁਕਮੰਦ ਵਰਤਦਾ ਹੈ, ਆਪੇ ਨੂੰ ਬਾਹਰ ਕੱਢ ਦੇਣਾ ਹੈ, ਗੁਰਦੁਆਰੇ ਆਉਣਾ ਹੈ, ਆਪਾਂ ਨਹੀਂ ਲੈ ਕੇ ਆਉਣਾ, ਆਪਾਂ ਬਾਹਰ ਰਹਿ ਗਿਆ ਹੈ ਬਸ। ਗਰੀਬ ਨਿਵਾਜ ਜੋ ਤੇਰੇ ਦਰ ਤੇ ਆ ਗਿਆ ਤੁਸੀਂ ਕਿਰਪਾ ਕਰ ਦਿੱਤੀ ਹੈ। ਸਾਹਿਬ ਜੀ ਕਿਰਪਾ ਕਰਦੇ ਨੇ, ਫਿਰ ਬੀਜ ਜਿਹੜਾ ਉਹ ਜੰਮ ਜਾਂਦਾ ਭਾਵ ਕਿ ਉੱਗ ਜਾਂਦਾ ਹੈ। ਜੋ ਇਤ ਲਾਹੇ ਲਾਇਣ ਭਗਤੀ ਦੇ ਭੰਡਾਰ, ਜਿਹੜੇ ਇਸ ਪਾਸੇ ਲੱਗ ਜਾਂਦੇ ਨੇ ਗੁਰੂ ਦੀ ਸੰਗਤ ਵਿੱਚ ਆ ਜਾਂਦੇ ਨੇ, ਪਾਤਸ਼ਾਹ ਜੀ ਕਹਿੰਦੇ ਉਹਨਾਂ ਨੂੰ ਭਗਤੀ ਦਾ ਭੰਡਾਰਾ ਮੇਰੇ ਸਤਿਗੁਰੂ ਜੀ ਬਖਸ਼ਿਸ਼

ਪਹਿਲਾਂ ਦੁਹਾਗਣੇ ਦਾ ਬਚਨ ਆਇਆ ਸੀ, ਗੁਰਮੁਖਾਂ ਦਾ ਬੋਲ ਆਇਆ ਸੀ, ਹੁਣ ਗਰੀਬ ਰਿਵਾਜ ਸੁਹਾਗਣੀ ਦਾ ਬਖਸ਼ਿਸ਼ ਕਰ ਦੇਣ। ਸੁਹਾਗਣ ਕਾ ਕਿਆ ਚਿਹਨ ਹੈ, ਕੀ ਲੱਛਣ ਹੈ, ਅੰਦਰ ਸੱਚ ਮੁੱਖ ਉਜਲਾ ਖਸਮੈ ਮਾਹੇ ਸਮਾਏ। ਉਹਦੇ ਅੰਦਰ ਸ਼ੁਭ ਗੁਣ ਨੇ। ਜਾਏ ਪੁੱਛੋ ਸੁਹਾਗਣੀ ਤੁਸੀਂ ਰਾਵਿਆ ਕਿੰਨੀ ਗੁਣੀ, ਸਹਿਜ ਸੰਤੋਖ ਸੀਗਾਰੀਆ ਮਿੱਠਾ ਬੋਲਣੀ, ਤਾਂ ਮੈਨੂੰ ਮਿਲਿਆ ਤਾਂ ਪ੍ਰਾਪਤੀ ਹੋਈ ਹੈ। ਤੇ ਜਿਹੜੀ ਸੁਹਾਗਣੀ ਹੈ, ਤੁਸੀਂ ਖਿਆਲ ਕਰੋ, ਜਿਸ ਵੇਲੇ ਗੁਰੂ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਬੱਚੇ ਬੱਚੀ ਦਾ ਆਨੰਦ ਕਾਰਜ ਹੁੰਦਾ ਹੈ, ਦੋ ਅਰਦਾਸਾਂ ਹੁੰਦੀਆਂ ਨੇ, ਦੋ ਹੁਕਮਨਾਮੇ ਹੁੰਦੇ ਨੇ, ਤੇ ਜਿਸ ਵੇਲੇ ਦੂਸਰਾ ਹੁਕਮਨਾਮਾ ਹੋ ਜਾਂਦਾ, ਅਰਦਾਸ ਹੋ ਜਾਂਦੀ ਹੈ, ਉਹ ਬੱਚੀ ਜਿਹੜੀ ਹੈ, ਬਾਕੀ ਜੋ ਮਰਜ਼ੀ ਲੱਗੇ, ਭੂਆ ਲੱਗੇ, ਕੁਝ ਹੋਰ ਲੱਗੇ, ਨੇਕਾਂ ਰਿਸ਼ਤੇਦਾਰੀਆਂ ਹੁੰਦੀਆਂ ਨੇ, ਪਰ ਜਿਸ ਵੇਲੇ ਆਨੰਦ ਕਾਰਜ ਸੰਪੂਰਨ ਹੋ ਜਾਂਦਾ ਹੈ, ਤੇ ਉਦੋਂ ਗੁਰੂ ਵੱਲੋਂ ਇੱਕ ਸਰਪਾਓ ਮਿਲਦਾ ਹੈ। ਆਨੰਦ ਕਾਰਜ ਹੋਣ ਤੋਂ ਬਾਅਦ, ਅਰਦਾਸ ਹੋਣ ਤੋਂ, ਹੁਕਮਨਾਮੇ ਤੋਂ ਬਾਅਦ ਤੁਹਾਨੂੰ ਯਾਦ ਆ ਗਿਆ, ਉਹ ਪਹਿਲਾਂ ਨਹੀਂ ਮਿਲਦਾ। ਉਹ ਕੀ ਹੈ? ਕਹਿੰਦੇ ਜੀ ਇਹ ਸੁਹਾਗਣ ਬਣ ਗਏ, ਪਹਿਲਾਂ ਥੋੜ੍ਹੀ ਹੈ, ਜਦੋਂ ਲਾਵਾਂ ਹੋਈਆਂ ਨੇ, ਸੰਪੂਰਨ ਹੋ ਗਿਆ ਹੈ, ਉਦੋਂ ਜਦੋਂ ਹੁਕਮਨਾਮਾ ਸੰਪੂਰਨ ਹੁੰਦਾ, ਉਦੋਂ ਕਹਿੰਦੇ ਜੀ ਸੁਹਾਗਣ ਬਣ ਗਈ ਹੈ। ਤੇ ਪਤੀ ਨੂੰ ਵੀ ਉਦੋਂ ਇੱਕ ਬੋਲ ਮਿਲਦਾ ਹੈ ਕਿ ਅੱਜ ਤੋਂ ਕੰਤ ਬਣ ਗਿਆ ਹੈ। ਕਿਆ ਗੱਲ ਆਇਓ ਪੂਛ, ਪਰ ਵੇਲ ਨਾ ਜੋਹੇ ਕੰਤ ਤੂੰ। ਇਹ ਗੁਰੂ ਵੱਲੋਂ ਪਤੀ ਨੂੰ ਸਰੂਪਾ ਮਿਲਦਾ ਹੈ, ਕੰਤ ਤੂੰ ਤਾਂ ਹੈ, ਪਤੀ ਤੂੰ ਤਾਂ ਹੈ, ਇੱਕ ਸੰਸਾਰ ਬਾਗ ਬਗੀਚਾ ਹੈ, ਇਹਦੇ ਵਿੱਚ ਅਨੇਕਾਂ ਤਰ੍ਹਾਂ ਦੇ ਫੁੱਲ ਖਿੜੇ ਹੋਏ ਨੇ, ਤਰ੍ਹਾਂ ਤਰ੍ਹਾਂ ਦੇ ਸੁੰਦਰ ਤੋਂ ਸੁੰਦਰ ਫੁੱਲ ਨੇ, ਤੂੰ ਕੰਤ ਤਾਂ ਹੈ, ਜਿਸ ਫੁੱਲ ਨੇ ਤੇਰਾ ਪੱਲਾ ਪਕੜਿਆ ਹੈ, ਇਸ ਫੁੱਲ ਤੋਂ ਬਿਨਾਂ ਦੂਜੇ ਵੱਲੇ ਤੇਰੀ ਵਿਕਾਰਮਈ ਨਿਗਾਹ ਹੀ ਨਾ ਜਾਵੇ। ਆਖੋ ਸਤਨਾਮ ਸ਼੍ਰੀ। ਹੁਣ ਆਪਾਂ ਹਾਂ ਜੀਵ ਰੂਪ ਇਸਤਰੀਆਂ, ਆਪਣਾ ਹੈ ਪਤੀ ਪਰਮਾਤਮਾ, ਫਿਰ ਕੀ ਹੋਣਾ ਚਾਹੀਦਾ? ਸੁਹਾਗਣਾ ਤਾਂ ਹਾਂ, ਅਗਰ ਜੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਸਾਡੀ ਨਿਗਾਹ ਕਿਧਰੇ ਜਾਵੇ ਹੀ ਨਾ। ਅਸੀਂ ਜੀਵ ਰੂਪ ਇਸਤਰੀਆਂ ਹੈ ਨਾ। ਮੈਂ ਇੱਕ ਬਾਹਰਲਾ ਦ੍ਰਿਸ਼ਟਾਂਤ ਦੇ ਕੇ ਪਤੀ ਪਤਨੀ ਦਾ ਸਮਝ ਸੌਖੀ ਆ ਜਾਵੇ, ਤਾਂ ਸੁਹਾਗਣੀਆਂ ਹਾਂ ਅਗਰ ਜੇ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਤੋਂ ਬਿਨਾਂ ਸਾਡੀ ਨਿਗਾਹ ਕਿਧਰੇ ਜਾਂਦੀ ਨਹੀਂ ਹੈ। ਤੇ ਉਹਦੇ ਵਾਸਤੇ ਮਹਾਰਾਜ ਕਹਿੰਦੇ ਨੇ

ਸਦਾ ਵਾਸਤੇ ਸੁਹਾਗਣਾ ਹੈ। ਆਗਮ ਜਾਂ ਗੋਚਰ ਕਿਉਂ, ਆਗਮ ਕਿਹਦੇ ਨਾਲ ਸੰਬੰਧ ਬਣਿਆ, ਜਿਹੜਾ ਸਾਡੀ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ, ਵੱਡਾ ਗੰਭੀਰ ਹੈ, ਉਸ ਗੁਰੂ ਨਾਲ ਤੇਰਾ ਸੰਬੰਧ ਬਣ ਗਿਆ ਜੀਵ ਰੂਪ ਇਸਤਰੀ, ਤਾਂ ਉਹ ਗੁਰੂ ਕਦੇ ਆਉਂਦਾ ਨਹੀਂ ਜਾਂਦਾ ਨਹੀਂ ਹੈ, ਨਾ ਉਹ ਬਾਲਾ ਨਾ ਉਹ ਬੁੱਢਾ, ਉਹ ਸਦਾ ਇੱਕ ਬਰਾਬਰ ਰਹਿੰਦਾ ਹੈ, ਤੇਰਾ ਉਹਦੇ ਕੋਲ ਪੱਲਾ ਪਕੜ ਲਿਆ ਹੈ। ਤਾਂ ਮਹਾਰਾਜ ਕਹਿੰਦੇ ਸੁਹਾਗਣ ਬਣ ਗਈ ਹੈ, ਹੁਣ ਤੂੰ ਸੁਹਾਗਣ ਬਣ ਗਈ ਹੈ, ਤੇਰਾ ਪਤੀ ਕਦੇ ਜਾਵੇਗਾ ਨਹੀਂ ਹੈ। ਤਾਂ ਮਹਾਰਾਜ ਕਹਿੰਦੇ ਉਹ ਸੁਹਾਗਣ ਕਹੀ ਜਾਂਦੀ ਹੈ, ਗਰੀਬ ਨਿਵਾਸ ਜੀ ਦੇ ਅੰਮ੍ਰਿਤ ਬਚਨ ਕਰਦੇ ਨੇ ਸੁਹਾਗਣਾ। ਇੱਕ ਗੱਲ ਹੋਰ ਧਿਆਨ ਦਿਓ, ਇੱਥੇ ਬਚਨ ਆਏ ਨੇ, ਫਿਰ ਸੁਣਿਓ ਜੀ, ਗੁਰਮੁਖ ਕੱਲਾ ਕੱਲਾ ਅੱਖਰ ਪੜ੍ਹਦਾ ਹੈ, ਗੁਰਮੁਖ ਸਦਾ ਸੁਹਾਗਣੀ, ਇਹ ਤੇ ਬਲ ਚ ਸੁਣ ਲਿਆ ਤੁਸੀਂ, ਤੇ ਸੁਹਾਗਣਾ ਸ਼ਿੰਗਾਰ ਕਰਦੀਆਂ ਨੇ, ਤੇ ਜਿਹੜੀ ਜਿਹਨੂੰ ਪਤੀ ਪਰਮਾਤਮਾ ਮਿਲ ਗਿਆ ਸ਼ਿੰਗਾਰ ਤੇ ਉਹਨੇ ਵੀ ਕਰਨਾ, ਉਹਨੇ ਸ਼ਿੰਗਾਰ ਕਿਹੜਾ ਕਰਨਾ ਹੈ? ਗਰੀਬ ਨਿਵਾਜ ਕਹਿੰਦੇ ਭੈ, ਹਾਂਜੀ ਭੈ ਭਗਤ ਸੀਗਾਰ, ਗੁਰੂ ਦੇ ਅਦਬ ਭਗਤੀ ਦਾ ਸ਼ਿੰਗਾਰ ਕਰੇ। ਸ਼ਿੰਗਾਰ ਦੇ ਇਹੋ ਹੀ ਹੁੰਦੇ ਨਾ ਜੀ, ਮੁੰਦੀਆਂ ਪਹਿਨ ਲਈਆਂ ਨੇ, ਗਲ ਵਿੱਚ ਕੈਂਠਾ ਪਹਿਨ ਲਿਆ ਹੈ, ਕਈ ਵਾਰ ਪੱਟੀਆਂ ਜਿਹੜੀਆਂ ਨੇ ਉਹ ਗੁੰਦੀਆਂ ਜਾਂਦੀਆਂ ਨੇ, ਬੁੱਲਾਂ ਉੱਤੇ ਰੰਗ ਚਾੜਿਆ ਜਾਂਦਾ ਹੈ। ਤਾਂ ਮਹਾਰਾਜ ਨੇ ਉਹ ਸ਼ਿੰਗਾਰ ਕਰਨ ਵਾਸਤੇ ਅਸਾ ਰਾਗ ਵਿੱਚ ਇੱਕ ਸ਼ਬਦ ਬਖਸ਼ਿਆ ਹੈ, ਮਨ ਮੋਤੀ ਜੇ ਗਹਿਣਾ ਹੋਵੇ, ਪਾਵਣ ਹੋਵੇ ਸੂਤ ਧਾਰੀ। ਮੋਤੀਆਂ ਨੂੰ ਕਾਹਦੇ 'ਚ ਪਰੋਇਆ ਜਾਂਦਾ ਹੈ ਜੀ? ਸੂਤਰ ਵਿੱਚ ਪਰੋਇਆ ਜਾਵੇਗਾ ਨਾ, ਸੂਤਰ ਤੋਂ ਬਿਨਾਂ ਮਟਰ ਮਾਲਾ ਥੋੜ੍ਹੀ ਬਣਨੀ ਹੈ, ਸੂਤ ਵਿੱਚ ਹੀ ਬਣੇਗੀ ਨਾ। ਤਾਂ ਮਹਾਰਾਜ ਕਹਿੰਦੇ ਪਵਨ, ਪਵਨ ਕੀ ਹਵਾ, ਹਵਾ ਕੀ ਸਵਾਸ, ਸਵਾਸਾਂ ਦੇ ਨਾਲ ਜਿਹੜਾ ਨਾਮ ਜਪਣਾ ਮੋਤੀ ਬਣ ਜਾਣਾ। ਮਨ ਮੋਤੀ ਜੇ ਗਹਿਣਾ ਹੋਵੇ, ਸ਼ੁੱਧ ਮਨ, ਪੌਣ ਹੋਵੇ ਸੂਤ ਧਾਰੀ, ਖਿਮਾ ਸ਼ਿੰਗਾਰ ਕਾਮਣ ਤਨ ਪਹਿਰੇ। ਸ਼ਬਦ ਸੁਣਿਓ, ਮਨ ਮੋਤੀ ਜੇ ਗਹਿਣਾ ਹੋਵੇ, ਪੌਣ ਹੋਵੇ ਸੂਤ ਧਾਰੀ, ਖਿਮਾ ਸ਼ਿੰਗਾਰ ਕਾਮਣ ਤਨ ਪਹਿਰੇ। ਰਾਵੈ ਰਾਵੈ ਲਾਲ ਪਿਆਰੀ, ਫਿਰ ਲਾਲ ਪਰਮਾਤਮਾ ਦੇ ਆਨੰਦ ਨੂੰ ਮੰਨਦੀ ਹੈ ਤੇ ਝੂਮ ਕੇ ਕਹਿੰਦੀ ਹੈ, ਲਾਲ ਬਹੁ ਗੁਣ ਮੋਹੀ, ਲਾਲ ਬਹੁ ਗੁਣ ਮੋਹੀ, ਹੇ ਮੇਰੇ ਲਾਲ ਜੀ, ਸੁੰਦਰ ਸਰੂਪ ਪਰਮਾਤਮਾ ਜੀ, ਤੇਰੇ ਬਹੁਤੇ ਗੁਣ ਵੇਖ ਕੇ ਜੀਵ ਰੂਪ ਇਸਤਰੀ ਕਹਿੰਦੀ, ਮੈਂ ਤੇਰੇ ਤੇ ਮੋਹਿਤ ਹੋ ਗਈ ਹਾਂ, ਮੈਂ ਤੇਰਾ ਦਰ ਨਹੀਂ ਹੁਣ ਛੱਡਦੀ। ਲਾਲ ਬਹੁ ਗੁਣ ਹੋਹੀ ਮੋਹੀ, ਤੇਰੇ ਗੁਣ ਹੋਏ ਨਾ ਅਵਰੀ, ਜਿਹੜੇ ਤੇਰੇ ਵਿੱਚ ਨੇ ਨਾ ਉਹ ਹੋਰ ਕਿਸੇ ਵਿੱਚ ਨਹੀਂ ਹੋ ਸਕਦੇ, ਤੇਰੇ ਗੁਣ ਹੋਏ ਨਾ ਅਵਰੀ। ਫਿਰ ਕਹਿੰਦੀ ਹਰ ਹਰ ਹਾਰ, ਹਰ ਹਰ ਹਾਰ ਕੰਠ ਲੈ ਪੈਰੇ, ਦਾ ਮੋਦਰ ਦੰਤ ਲਈ, ਕਰ ਕਰ ਕਰਤਾ ਕੰਗਣ ਪਹਿਰੇ, ਇਨ ਬਿਧ ਚਿੱਤ ਧਰੇਈ, ਮਨ ਸੂਧਨ ਕਰ ਮੁੰਦਰੀ ਪਹਿਰੇ, ਪਰਮੇਸ਼ਰ ਪਟ ਲਈ ਧੀਰਜ ਧੜੀ, ਬੰਧਾਵੇ ਕਾਮਣ ਸ੍ਰੀ ਰੰਗ ਸੁਰਮਾ ਦੇਈ, ਮਨ ਮੰਦਰ ਮੈਂ ਦੀਪਕ ਜਲੇ, ਕਾਇਆ ਸੇਜ ਕਰੇਈ, ਗਿਆਨ ਰਾਓ ਗਿਆਨ ਰਾਓ। ਫਿਰ ਆਖੋ ਜੀ, ਗਿਆਨ ਰਾਓ, ਬੋਲੋ ਗਿਆਨ ਰਾਓ, ਜਬ ਸੇਜੇ ਆਵੇ ਤਾਂ ਨਾਨਕ ਭੋਗ ਕਰੇ। ਆਖੋ ਸਤਨਾਮ ਸ਼੍ਰੀ, ਆਹ ਸੁਹਾਗਣ ਬਣ ਗਈ ਹੈ ਨਾ, ਮਰ ਕਹਿੰਦੇ ਆਨੰਦ ਮਿਲ ਗਿਆ। ਧੰਨ ਗੁਰਦੇਵ ਜੀ ਅੱਗੇ ਕਿਰਪਾ ਕਰਦੇ ਨੇ, ਆਂਦਣ ਰਾਵੇ ਤੇਰ ਆਪਣਾ, ਸੱਚ ਰੱਖੇ ਉਰਤਾਰ, ਸਦਾ ਦਿਨ ਰਾਤ ਉਹਦਾ ਆਨੰਦ ਮਾਣਦੀ ਹੈ, ਹਿਰਦੇ ਵਿੱਚ ਸੱਚੇ ਨਾਮ ਨੂੰ ਰੱਖਿਆ ਹੈ। ਜਿੰਨਾ ਤਿਰ ਰਾਵਿਆ ਆਪਣਾ, ਤਿੰਨਾ ਬਿਠੋਂ ਬਲ ਜਾਓ, ਵੀ ਜਿਨ੍ਹਾਂ ਨੇ ਆਪਣੇ ਪਤੀ ਪਰਮਾਤਮਾ ਦਾ ਆਨੰਦ ਮਾਣ ਲਿਆ ਹੈ ਨਾ ਜੀਵ ਰੂਪ ਇਸਤਰੀਆਂ ਨੇ, ਗਰੀਬ ਬਨਵਾਸ ਜੀ ਕਹਿੰਦੇ ਤਿੰਨਾ ਉਹਨਾਂ ਤੋਂ ਜਿਨ੍ਹਾਂ ਨੇ ਮਾਣ ਲਿਆ ਹੈ, ਬਲ ਜਾਓ ਬਲਹਾਰ ਜਾਈਏ, ਜਿਣ ਜਪਿਆ ਤਸਕੋ ਬਲਹਾਰ, ਤਸਕੈ ਸੰਗ ਤਰੈ ਸੰਸਾਰ, ਸਦਾ ਪਿਰ ਕੈ ਸੰਗ ਰਹਿ ਵਿੱਚੋਂ ਆਪ ਗਵਾਏ। ਬੜਾ ਪਿਆਰਾ ਬੋਲ ਜੇ, ਵਿੱਚ ਸਦਾ ਪਿਰ ਕੈ ਸੰਗ ਰਹਿ, ਸਦਾ ਪਤੀ ਪਰਮਾਤਮਾ ਦੇ ਕੋਲ ਰਵੇਗੀ ਹੇ ਜੀਵ ਰੂਪ ਇਸਤਰੀਏ, ਪਰ ਇੱਕ ਕੰਮ ਕਰਨਾ ਪੈਣਾ ਜੇ ਉਹਦੇ ਕੋਲ ਰਹਿਣਾ। ਮਹਾਰਾਜ ਉਹ ਕਿਹੜਾ ਹੈ ਗੁਰਦੇਵ ਜੀ, ਕਿਰਪਾਲੂ ਜੀ? ਤਾਂ ਗਰੀਬ ਨਿਵਾਜ ਕਹਿੰਦੇ ਵਿੱਚੋਂ ਅੰਦਰੋਂ, ਜ਼ਬਾਨੀ ਕਲਾਮੀ ਨਹੀਂ ਹੈ, ਅੰਦਰੋਂ ਆਪ ਗਵਾਏ, ਅੰਦਰੋਂ ਹੰਕਾਰ ਨੂੰ ਦੂਰ ਕਰ, ਆਪੇ ਨੂੰ ਦੂਰ ਕਰ ਦੇ। ਬਸ ਜਦੋਂ ਆਪਾ ਦੂਰ ਹੋ ਗਿਆ ਤਾਂ ਗੁਰੂ ਦੀ ਪਰਮਾਤਮਾ ਪ੍ਰਾਪਤੀ ਹੋ ਗਈ, ਇਹੀ ਆਪੇ ਦੀ ਦੇ ਵਿੱਚ ਪੀਹ ਤੇ ਦੀਵਾਰ ਬਣੀ ਆ ਨਾ,
ਹੌਂ ਹੌਂ ਭੀਤ ਭਇਓ ਹੈ ਬੀਚੋ। ਸੁਣ ਤਾਂ ਦੇ ਸਕਦੇ ਕਟਾਇਓ, ਆ ਦੀਵਾਰ ਦੇ ਪਿੱਛੇ ਕੀ ਆ? ਕੁਝ ਵੀ ਸਾਨੂੰ ਪਤਾ ਨਹੀਂ ਹੈ। ਹੋਮੇ ਦੀ ਹੰਕਾਰ ਦੀ ਦੀਵਾਰ ਹੈ ਤਾਂ ਰੱਬ ਅੰਦਰ ਹੀ ਹੈ ਨਾ, ਪਰ ਉਹ ਦੀਵਾਰ ਕਰਕੇ ਉਹ ਦਿਸਦਾ ਹੀ ਨਹੀਂ ਹੈ। ਵਿੱਚੋਂ ਅੰਦਰੋਂ ਉਹਨੂੰ ਗਵਾਹ ਦੇਣਾ ਕਰ। ਤਨ ਮਨ ਸੀਤਲ ਮੁਖ ਉਜਲੇ ਤਿਰ ਕੈ ਭਾਏ ਪਿਆਰ। ਤੇ ਜਿੰਨਾ ਆਪਾਂ ਗਵਾ ਦਿੱਤਾ ਉਹਨਾਂ ਦਾ ਤਨ ਤੇ ਮਨ ਠੰਡਾ ਠਾਰ ਹੋ ਗਿਆ, ਸੀਤਲ ਹੋ ਗਿਆ, ਉਜਲ ਹੋ ਗਿਆ, ਮੁਖ ਉਜਲੇ ਹੋ ਗਏ ਨੇ, ਪਤੀ ਪਰਮਾਤਮਾ ਦਾ ਪਿਆਰ ਮਿਲ ਗਿਆ ਹੈ। ਸੇਜ ਸੁਖਾਲੀ ਫਿਰ ਰਵੈ ਹੋਮੈ ਤ੍ਰਿਸ਼ਨਾ ਮਾਰ। ਪ੍ਰਤੱਖ ਬੋਲ ਆ ਗਏ ਨੇ, ਹਿਰਦੇ ਰੂਪੀ ਸੇਜਾ ਸੁੱਖ ਵਾਲੀ ਹੋ ਗਈ ਹੈ। ਫਿਰ ਰਾਵੈ ਪਤੀ ਆਨੰਦ ਦਾ, ਪ੍ਰਤੀ ਦਾ ਆਨੰਦ ਮਿਲ ਰਿਹਾ ਹੈ। ਹੋਮੈ ਮੇਰੀ ਤੇਰੀ ਹੰਗਤਾ ਮਮਤਾ, ਤੇ ਤ੍ਰਿਸ਼ਨਾ ਮਾਰ ਅੰਦਰ ਦੀ ਤ੍ਰਿਸ਼ਨਾ ਖਤਮ ਕਰ ਦਿੱਤੀ ਹੈ। ਜਿਸ ਵੇਲੇ ਗੁਰੂ ਦਰਬਾਰ ਵਿੱਚ ਆਈਏ ਗੁਰੂ ਦੀ ਰਹਿਮਤ ਵਰਤਦੀ ਹੈ, ਠੰਡ ਪੈਂਦੀ ਹੈ, ਇਹ ਗੁਰੂ ਦਾ ਬਿਰਧ ਹੈ। ਤ੍ਰਿਸ਼ਨਾ ਅਗਣ ਪ੍ਰਭ ਆਪ ਬੁਝਾਈ। ਆਖੋ ਜੀ ਸਤਨਾਮ ਸ਼੍ਰੀ, ਫਿਰ ਆਖੋ ਭਲਾ ਹੋਵੇ ਸਤਨਾਮ ਸ਼੍ਰੀ। ਧਿਆਨ ਦਿਓ, ਮਿੰਟ ਚਾਰ ਪੰਜ ਹੀ ਬਚੇ ਨੇ, ਰਾਗੀ ਸਿੰਘ ਬੜੇ ਗੌਹ ਨਾਲ ਤੱਕ ਰਹੇ ਨੇ। ਤ੍ਰਿਸ਼ਨਾ ਅਗਣ ਪ੍ਰਭ ਆਪ ਬੁਝਾਈ, ਖਤਮ ਕਰ ਦਿੱਤੀ ਕਦੋਂ? ਨਾਨਕ ਉਧਰੇ ਪ੍ਰਭ ਸ਼ਰਨ ਆਈ, ਜਦੋਂ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆ ਗਏ। ਆਤਸ ਦੁਨੀਆ ਖੁਣਕ ਨਾਮ ਖੁਦਾਇਆ, ਅੱਗ ਲੱਗਦੀ ਹੈ ਤਾਂ ਗੁਰੂ ਦਾ ਨਾਮ ਜਾਲ ਹੈ, ਕਲ ਤਾਤੀ ਠੰਡਾ ਹਰ ਨਾਉ, ਤ੍ਰਿਸ਼ਨਾ ਬੁੱਝ ਜਾਂਦੀ ਹੈ। ਤ੍ਰਿਸ਼ਨਾ ਬੁੱਝੈ ਹਰ ਕੈ ਨਾਮ, ਕਰ ਕਿਰਪਾ ਕਰ ਆਇਆ ਗੁਰ ਕਹੇ ਤੇ ਅਪਾਰ। ਗੁਰੂ ਨੇ ਕਿਰਪਾ ਕਰ ਦਿੱਤੀ, ਮੇਰੇ ਹਿਰਦੇ ਘਰ ਵਿੱਚ ਮੇਰਾ ਪਤੀ ਆ ਵਸਿਆ, ਉਹਦੀ ਪ੍ਰਾਪਤੀ ਹੋ ਗਈ ਹੈ। ਨਹੀਂ ਤਾਂ ਦੁਖੀ ਸਾਂ, ਸੱਸ ਦੀ ਦੁਖੀ ਸਾਂ, ਨਨਾਣ ਦੀ ਦੁਖੀ ਸਾਂ, ਜੇਠ ਤੋਂ ਵੀ ਡਰਦੀ ਸਾਂ। ਹੈ ਕੋਲ ਸੀ ਪਰ ਮਿਲਦਾ ਹੀ ਨਹੀਂ ਸੀ। ਹੁਣ ਸੱਸ ਵੀ ਚਲੇ ਗਈ ਹੈ, ਨਨਾਨਾਂ ਵੀ ਚਲਾ ਗਈਆਂ ਨੇ, ਜੇਠ ਵੀ ਚਲਾ ਗਿਆ ਹੈ, ਹੁਣ ਤਾਂ ਦੇਵਰ ਆ ਗਿਆ ਹੈ, ਤੇ ਦੇਵਰ ਤੋਂ ਗਾਂ ਅੱਗੇ ਪਤੀ ਆ ਗਿਆ ਹੈ। ਕਿਵੇਂ ਆਇਆ ਹੈ? ਸਾਸ ਕੀ ਦੁਖੀ, ਸਸੁਰ ਕੀ ਪਿਆਰੀ, ਸਹੁਰੇ ਦੀ ਬੜੀ ਪਿਆਰੀ ਸੀ, ਵਿਦਿਆ ਰੂਪੀ ਸੱਸ ਕਰਕੇ, ਅਗਿਆਨ ਰੂਪੀ ਸੱਸ ਕਰਕੇ ਦੁਖੀ ਸਾਂ, ਮੋਹ ਰੂਪੀ ਸਹੁਰੇ ਦੀ ਪਿਆਰੀ ਸਾਂ। ਸਾਸ ਕੀ ਦੁਖੀ, ਸਸੁਰ ਕੀ ਪਿਆਰੀ, ਜੇਠ ਕੇ ਨਾਮ, ਜੇਠ ਜਮ ਜੇਠ ਤੋਂ ਡਰਦੀ ਸਾਂ, ਜੇਠ ਕੇ ਨਾਮ ਡਰੋ ਰੇ। ਸਖੀ ਸਹੇਲੀ ਨਹੀਂ, ਸਖੀਓ ਸਹੇਲੀਓ ਕੀ ਦੱਸਾਂ, ਨਨੰਦ ਨਨੰਦ, ਦੋਨੋਂ ਨੰਨੇ ਨੇ, ਨਨੰਦ ਗਹੇਲੀ, ਨਨਾਨਾ ਨੇ ਗਰਸਿਆ ਹੋਇਆ ਸੀ। ਆ ਦੋਵੇਂ ਅੱਖਾਂ ਨਨਾਨਾ ਹੀ ਨੇ, ਆ ਕੰਨ ਨਨਾਨਾ ਹੀ ਨੇ, ਇੰਦਰੇ ਜਿਹੜੇ ਨੇ ਇਹਨਾਂ ਨੇ ਮੈਨੂੰ ਗਰਸਿਆ ਹੋਇਆ ਸੀ, ਆਪੋ ਆਪਣੇ ਸਵਾਦਾਂ ਵਿੱਚ ਪਾਇਆ ਹੋਇਆ ਸੀ, ਮੈਨੂੰ ਸਾਹ ਨਹੀਂ ਸੀ ਲੈਣ ਦਿੰਦੀਆਂ। ਨਨੰਦ ਗਹੇਲੀ ਦੇਵਰ ਕੈ ਬ੍ਰਹ ਜਰੋਂ ਰੇ।

ਸੇਜਾ ਤੇ ਮੇਰਾ ਪ੍ਰਤੀ ਪਰਮਾਤਮਾ ਨੈਣ ਨਹੀਂ ਵੇਖੋ, ਗਿਆਨ ਵਿਰਾਗ ਦੀਆਂ ਅੱਖਾਂ ਨਹੀਂ ਸਨ, ਸੇਜੈ ਰਮਤ ਨੈਣ ਨਹੀਂ ਵੇਖੋ, ਇਹੋ ਦੁੱਖ ਕਾਸਿਓ ਕਹੋ ਰੇ, ਬਾਪ ਸਾਹਿਬ ਕਾ ਮਤਰਿਆ ਸਰੀਰ ਕਰੈ ਲਰਾਈ, ਮਾਇਆ ਸਦਮਤ ਵਾਰੀ, ਬੜੇ ਭਾਈ ਕੇ ਜਵ ਸੰਗ ਹੋਤੀ

0: ਗੁਰੂ ਸਵਾਰੀ ਸੰਗਤ ਜੀ ਇਹਨੀਆਂ ਬੇਨਤੀਆਂ ਪਰਿਵਾਰ ਅੰਮ੍ਰਿਤ ਬਚਨਾਂ ਦੀ ਸਾਂਝ ਪਾਉਂਦਿਆਂ ਬੇਅੰਤ ਭੁੱਲਾਂ ਦੀਆਂ ਮਾਫੀਆਂ ਸਤਿਗੁਰੂ ਜੀ ਕਿਰਪਾ ਕਰਨ, ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਪਿਆਰ ਸਤ ਬਾਜਾਂ ਵਾਲੇ ਜੀ ਦੀ ਬਖਸ਼ੀ ਹੋਈ ਗੁਰੂ ਫਤਿਹ ਬੁਲਾਓ ਨਾ ਸੰਗਿਓ ਆਖੋ ਵਾਹਿਗੁਰੂ ਜੀ ਕਾ
1: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਸ਼ਾਮ ਦੇ ਸਜੇ ਹੋਏ ਦੀਵਾਨ ਵਿੱਚ ਆਪ ਸੰਗਤਾਂ ਨੂੰ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਗਿਆਨੀ ਗੁਰਮੇਲ ਸਿੰਘ ਜੀ ਦਮਦਮੀ ਟਕਸਾਲ ਵਾਲੇ। ਗਿਆਨੀ ਜੀ ਹੋਣਾ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਰਾਗੀ ਭਾਈ ਜਸਪਾਲ ਸਿੰਘ ਜੀ ਸ੍ਰੀ ਪਾਉਂਟਾ ਸਾਹਿਬ ਵਾਲੇ ਅਤੇ ਰਾਗੀ ਜਥਾ। ਸੋ ਅੱਜ ਹੀ ਆਪਣੇ ਕੋਲ ਪਹੁੰਚੇ ਹਨ, ਇੱਕ ਮਹੀਨੇ ਵਾਸਤੇ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾਉਣਗੇ। ਸਭ ਸੰਗਤਾਂ ਨੇ ਸਮੇਂ ਸਿਰ ਪਹੁੰਚ ਕੇ ਲਾਹਾ ਲੈਣਾ ਜੀ। ਸਮੂਹ ਸੰਗਤਾਂ ਵਾਲਿਆਂ ਨੂੰ ਜੀ ਆਇਆਂ ਨੂੰ ਬੜੇ ਪਿਆਰ ਨਾਲ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ।

ਗੁਰੂ ਪਿਆਰੀ ਸਾਧ ਸੰਗਤ, ਸਤਿਗੁਰ ਸੱਚੇ ਪਾਤਸ਼ਾਹ ਦੀ ਅਪਾਰ ਬਖਸ਼ਿਸ਼ ਹੋਈ ਹੈ ਜੋ ਇਹ ਘੜੀਆਂ ਸਾਨੂੰ ਤੁਹਾਨੂੰ ਸਾਰਿਆਂ ਨੂੰ ਸਤਿਗੁਰ ਨੇ ਬਖਸ਼ਿਸ਼ ਕੀਤੀਆਂ ਹਨ। ਸਤਿਗੁਰ ਬਗਨੀ ਵਿੱਚ ਬਖਸ਼ਿਸ਼ ਕਰਦੇ ਹਨ, ਸਾਈ ਘੜੀ ਸੁਲੱਖਣੀ ਸਿਮਰਤ ਹਰ ਨਾਮ। ਜਿਹੜਾ ਸਮਾਂ ਗੁਰੂ ਦੇ ਚਰਨਾਂ ਵਿੱਚ ਬੈਠ ਕੇ ਲੰਘ ਗਿਆ, ਮਹਾਂਪੁਰਸ਼ ਬਚਨ ਕਰਿਆ ਕਰਦੇ ਸਨ, ਜਿਹੜੇ ਤੁਹਾਡੇ ਪਰਿਵਾਰ ਪਿੱਛੇ ਘਰ ਬੈਠੇ ਹਨ, ਦੂਰ ਦਰੇਡੇ ਵੀ ਬੈਠੇ ਹਨ, ਉਹ ਤੁਹਾਡੀ ਬਦੌਲਤ ਉਹਨਾਂ ਦੇ ਵੀ ਪਾਪ ਦਗਦ ਹੋ ਜਾਣਗੇ। ਗੱਜ ਕੇ ਆਖੋ ਸ੍ਰੀ ਵਾਹਿਗੁਰੂ। ਇਹ ਤਾਂ ਸਤਸੰਗਤ ਦਾ ਇਤਨਾ ਵੱਡਾ ਮਹਾਤਮ ਹੈ। ਕੋਈ ਇੱਕ ਘਰ ਦਾ ਜੀ ਗੁਰੂ ਕੀ ਸੰਗਤ ਵਿੱਚ ਜਾ ਕੇ ਹਾਜ਼ਰੀ ਭਰਦਾ, ਉਹਦੇ ਸਦਕੇ ਸਾਰੇ ਪਰਿਵਾਰ ਦੇ ਗੁਨਾਹ ਬਖਸ਼ੇ ਜਾਂਦੇ। ਸੋ ਪਿਆਰੀ ਸਾਧ ਸੰਗਤ, ਸਤਿਗੁਰ ਦੀ ਅਪਾਰ ਬਖਸ਼ਿਸ਼ ਸਾਡੇ ਤੇ ਹੋਈ ਹੈ ਜੋ ਸਮਾਂ ਆਪ ਜੀ ਦੀ ਰੱਬ ਰੂਪ ਸੰਗਤਾਂ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਇਸ ਦਰਬਾਰ ਵਿੱਚ, ਗੁਰੂ ਕੇ ਦਰਬਾਰ ਵਿੱਚ ਹਾਜ਼ਰੀ ਭਰਨ ਦਾ ਸਮਾਂ ਮਿਲਿਆ ਹੈ। ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ, ਕੋਟ ਕੋਟ ਸ਼ੁਕਰਾਨਾ ਹੈ ਜਿਨ੍ਹਾਂ ਨੇ ਬਖਸ਼ਿਸ਼ ਕੀਤੀ ਹੈ, ਅਤੇ ਪ੍ਰਬੰਧਕ ਕਮੇਟੀ ਦਾ ਬੇਅੰਤ ਸ਼ੁਕਰਾਨਾ ਕਰਦਾ ਹਾਂ ਜਿਨ੍ਹਾਂ ਨੇ ਸਮਾਂ ਦੇ ਕੇ ਨਿਵਾਜਿਆ। ਗੁਰਮੁਖ ਪਿਆਰੇ ਸਿੰਘ ਸਾਹਿਬ ਜਿਹੜੇ ਇੱਥੇ ਸੇਵਾ ਕਰਦੇ ਹਨ, ਸਾਰੇ ਹੋਰ ਜਿਤਨੇ ਵੀ ਗੁਰਮੁਖ ਮਾਈ ਭਾਈ ਗੁਰਮੁਖ ਪਿਆਰੇ ਲੰਗਰ ਵਿੱਚ, ਦਰਬਾਰ ਵਿੱਚ, ਦਫ਼ਤਰ ਵਿੱਚ ਸੇਵਾ ਕਰਦੇ ਹਨ, ਬੜਾ ਪਿਆਰ ਮਿਲਦਾ ਹੈ, ਬਹੁਤ ਪਿਆਰ ਦਿੰਦੇ ਹਨ। ਕੋਈ ਵੀ ਜੀ ਕੋਈ ਦੂਸਰਾ ਵੀ ਹੱਸ ਕੇ ਬੋਲ ਲਵੇ ਤੇ ਤਨ ਮਨ ਠਰ ਜਾਂਦਾ ਹੈ, ਤੇ ਜੇ ਗੁਰੂ ਕੇ ਦਰਬਾਰ ਵਿੱਚ ਆ ਕੇ ਕੋਈ ਪਿਆਰ ਕਰੇ ਤੇ ਮਨ ਠੰਡਾ ਹੋ ਜਾਂਦਾ ਹੈ, ਉਹਨਾਂ ਦੀ ਅਸੀਸ ਮਿਲਦੀ ਹੈ। ਅੱਜ ਬੜਾ ਲੰਬਾ ਸਮਾਂ ਪੈਂਡਾ ਤੈਅ ਕਰਕੇ ਸਫ਼ਰ ਕਰਕੇ ਪਹੁੰਚੇ ਹਾਂ। ਸ਼ੁਕਰ ਹੈ ਸਤਿਗੁਰ ਦਾ ਆਪ ਜੀ ਦੇ ਦਰਸ਼ਨ ਹੋਏ ਹਨ, ਹਾਜ਼ਰੀ ਭਰੀ ਹੈ, ਅਜੇ ਆਵਾਜ਼ ਪੂਰੀ ਸਹੀ ਨਹੀਂ ਕਿਉਂਕਿ ਥਕਾਵਟ ਬੜੀ ਹੈ। ਤੜਕੇ 4 ਵਜੇ ਦੇ ਅਸੀਂ ਚੱਲੇ ਹਾਂ, ਬਹੁਤ ਲੰਬਾ ਸਮਾਂ ਸਫ਼ਰ ਤੈਅ ਕਰਕੇ ਜਹਾਜ਼ ਵਿੱਚ ਆਏ, ਆਉਂਦੇ ਹਾਜ਼ਰੀ ਮਿਲ ਗਈ, ਬੜਾ ਸ਼ੁਕਰ ਹੈ। ਸੋ ਆਓ, 5 ਮਿੰਟ 10 ਮਿੰਟ ਹੋਰ ਹਨ, ਛੋਟਾ ਜਿਹਾ ਸ਼ਬਦ ਹੋਰ ਆਪ ਜੀ ਨਾਲ ਸਾਂਝ ਪਾਈਏ। ਹੇ ਸੱਚੇ ਪਾਤਸ਼ਾਹ, ਤੂੰ ਆਪਣੇ ਦਰ 'ਤੇ ਸਾਨੂੰ ਜੋੜ ਕੇ ਰੱਖੀ, ਸਾਡੇ ਗੁਨਾਹ ਬਖਸ਼ ਦਈ, ਸਾਡੀ ਬਾਂਹ ਫੜ ਕੇ ਰੱਖੀ, ਆਪ ਦੇ ਬਣਾਈ ਰੱਖੀ, ਬਸ ਇਹ ਅਸੀਸ ਦੇ ਕੇ ਸੰਗਤ ਅਰਦਾਸ ਕਰੇ ਅਤੇ ਸਾਡਾ ਸਾਰਿਆਂ ਦਾ ਭਲਾ ਹੈ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਸ਼ਾਮ ਦੇ ਦੀਵਾਨ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਭ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਾਰਨ ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮਲ ਜਾਏ ਕਰ ਭਾਗਾ, ਪ੍ਰਭ ਜੀ ਤੂੰ ਮੇਰੋ ਸੁਖਦਾਤਾ। ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਦਾਤਾ ਰਹਾਓ। ਨਾਨਕ ਪ੍ਰਭ ਅਭਿਨਾਸੀ, ਤਾਂ ਕੀ ਸੇਵ ਨ ਬਿਰਥੀ ਜਾਸੀ। ਆਨੰਦ ਕਰ ਹੈ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਚਵਾ, ਤਾਤੀ ਵਾਵ ਨ ਲੱਗਈ ਪਾਰ, ਬ੍ਰਹਮ ਸਰਨਾਈ ਚੌਗਿਰਦ ਹਮਾਰਾ। ਰਾਮ ਕਾਰ ਦੁਖ ਲੱਗਾ ਨ ਭਾਈ, ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ। ਰਾਮ ਨਾਮ ਔਖਦ ਦੀਆ ਏਕਾ ਲਿਵਲਾਈ ਰਹਾਉ। ਰਾਖ ਲੀਏ ਤਿਨ ਰੱਖਣ ਹਾਰ, ਸਭ ਵਿਆਦ ਮਿਟਾਈ, ਕਹੋ ਨਾਨਕ ਕਿਰਪਾ ਭਈ ਪ੍ਰਭੇ ਸਹਾਈ। ਸਲੋਕ ਜਹ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ, ਅੜਾਂ ਹੋ ਅੜਾਂ ਤੂੰ ਨਹਿ ਛੁੱਟ ਹੈ, ਨਿਕਟ ਨਾ ਜਾਈ ਹੋ ਦੂਤ। ਸਲੋਕ ਮਹੱਲਾ ਪੰਚਵਾ, ਮਨ ਮਹਿ ਚਿਤਵੋ ਚਿਤਵਨੀ, ਉੱਦਮ ਕਰੋ ਉੱਠ ਨੀਤ, ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਦੀਪ ਕੀ, ਮਹੱਲਾ ਪਹਿਲਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ। ਜੈ ਕਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵਹੁ ਸੋਹਿਲਾ, ਸਿਵਰਿਹੁ ਸਿਰਜਣਹਾਰੋ। ਤੁਮ ਗਾਵਹੁ ਮੇਰੇ ਨਿਰਭਉ ਕਾ, ਸੋਹਿਲਾ ਹੋ ਵਾਰੀ ਜਿਤ ਸੋਹਿਲੈ, ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀੜੇ ਸੰਭਾਲੀਅਨ, ਦੇਖੈ ਗਾ ਦੇਵਣ ਹਾਰ, ਤੇਰੇ ਦਾਨੈ ਕੀਮਤ ਨਾ ਪਵੈ, ਤਿਸ ਦਾਤੇ ਘਮਣ ਸੁਮਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵ ਹੋ ਤੇਲ, ਦੇਹੋ ਸੱਜਣ ਅਸੀਸੜੀਆ, ਜੇ ਹੋਵੈ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁਚਾ, ਸਦੜੇ ਨਿਤ ਪਵਨ, ਸੱਦਣ ਹਾਰਾ ਸਿਮਰੀਐ, ਨਾਨਕ ਉਸੇ ਦੇਹ ਆਵਨ। ਰਾਗ ਆਸਾ ਮਹੱਲਾ ਪਹਿਲਾ, ਛਿਅ ਘਰ ਛਿਅ ਗੁਰ ਛਿਅ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ। ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰਾਖ ਵਡਾਈ ਤੋਏ ਰਹਾਉ। ਵਿਸਵੇ ਚਸਿਆ ਘੜੀਆ ਪਹਿਰਾ, ਥਿੱਤੀ ਵਾਰੀ ਮਾਹ ਹੋਆ, ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਧਨਾਸਰੀ ਮਹੱਲਾ ਪਹਿਲਾ, ਗਗਨ ਮੈਂ ਥਾਲ, ਰਵ ਚੰਦ ਦੀਪਕ ਬਣੇ ਤਾਰਿਕਾ, ਮੰਡਲ ਜਨਕ ਮੋਤੀ। ਧੂਪ ਮਲਿਆਣ ਲੋ ਪਾਵਣ ਚਵਰੋ ਕਰੇ, ਸਗਲ ਬਨ ਰਾਏ ਫੂਲੰਤ ਜੋਤੀ। ਕੈਸੀ ਆਰਤੀ ਹੋਏ ਭਵ ਖੰਡਨਾ, ਤੇਰੀ ਆਰਤੀ ਅਨਹਤਾ, ਸ਼ਬਦ ਵਾਜੰਤ ਭੇਰੀ ਰਹਾਉ। ਸਹਸਤਵ ਨੈਨ ਨਨ ਨੈਨ, ਹਹਿ ਤੋਹੇ ਕਾਉ ਸਹਸ ਮੂਰਤ, ਨਨਾ ਏਕ ਤੋਹੀ। ਸਹਸ ਪਦ ਬਿਮਲ ਨਨ ਏਕ ਪਦ, ਗੰਧ ਬਿਨ ਸਹਸ ਤਵ ਗੰਧ।

ਵਿਚਾਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦੈ ਚਾਨਣ ਸਭ ਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਨ ਦਿਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰਕੋ ਹੋਏ ਜਾਤੇ ਤੇਰੈ ਨਾਏ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੇ ਕਰ ਸਾਧੂ ਅੰਜਲੀ ਪੁਨ ਵੱਡਾ ਹੇ ਕਰ ਡੰਡਾਉਤ ਪੁਨ ਵੱਡਾ ਹੇ ਰਹਾਓ ਸਾਕਤ ਹਰ ਰਸ ਸਾਧ ਨਾ ਜਾਣਿਆ ਤਿਨ ਅੰਤਰ ਹੋਮੈ ਕੰਡਾ ਹੇ ਜਿਉਂ ਜਿਉਂ ਚਲ ਹੈ ਚੁਬੈ ਦੁਖ ਪਾਵ ਹੈ ਜਮ ਕਾਲ ਸਹ ਹੈ ਸਿਰ ਡੰਡਾ ਹੇ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੇ ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੇ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੇ ਰਾਗ ਗੌੜੀ ਪੂਰਬੀ ਮਹੱਲਾ ਪੰਚਪਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾ ਖਾਟ ਚਲੋ ਹਰ ਲਾਹਾ ਆਗੈ ਬਸਨ ਸੁਹੇਲਾ ਆਉਦ ਘਟੈ ਦਿਨ ਸਰੈਣਾ ਰੇ ਮਨ ਗੁਰਮਿਲ ਕਾਜ ਸਵਾਰੇ ਰਹਾਓ ਇਹੋ ਸੰਸਾਰ ਬਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸ ਹੇ ਜਗਾਏ ਪੀਆਵੈ ਇਹੋ ਰਸ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਾ ਜਹੋ ਹਰ ਗੁਰ ਤੇ ਮਨਹਿ ਬਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ ਬਾਹਰ

ਬੋਲਾਂ ਜੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਸ੍ਰੀ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਏ ਅਰਜਨ ਹਰਗੋਬਿੰਦ ਰਾਮ ਸਿਮਰਵ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ ਜਿਸ ਜਿੱਥੇ ਸ਼ਬਦ ਫਜਾਏ ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧ ਆਵੇ ਧਾਏ ਸਭ ਥਾਈ ਹੋਏ ਸਹਾਏ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਇਨਾਰ ਦਾ ਧਿਆਨ ਧਰ ਕੇ ਬੋਲਣਾ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉਹ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਦੇ ਪ੍ਰਕਾਸ਼ ਮਨੁ ਕੇ ਦਰਸ਼ਨ ਦੀਦਾਰ ਬਖਸ਼ੇ ਹਨ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ ਇਸ ਵੇਲੇ ਸ਼ਾਮ ਦੇ ਦੀਵਾਨ ਦੀ ਸੰਪੂਰਨਤਾ ਪ੍ਰੰਤ ਆਪ ਜੀਆਂ ਦੇ ਪਾਵਨ ਸਰੂਪ ਦੇ ਸੁੱਖ ਆਸਣ ਦੀ ਸੇਵਾ ਹੋਈ ਹੈ ਸੋਹਿਲਾ ਸਾਹਿਬ ਦੀ ਬਾਣੀ ਪੜੀ ਗਈ ਹੈ ਬਾਣੀ ਪੜਦਿਆਂ ਸੇਵਾ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਆਪ ਜੀ ਦੇ ਭਾਣੇ ਵਿੱਚ ਦਿਹਾੜਾ ਸੁੱਖਾਂ ਨਾਲ ਬਤੀਤ ਹੋਇਆ ਹੀ ਰਹਿਣ ਆਪਦੇ ਭਾਣੇ ਵਿੱਚ ਬਤੀਤ ਹੋਵੇ ਕਿਰਪਾ ਕਰੋ ਆਪ ਜੀ ਆਪਣੀਆਂ ਸੇਜਾਂ 'ਤੇ ਬਿਰਾਜਮਾਨ ਹੋਵੋ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਦੇ ਜਾਗ ਨੇ ਦਰਸ਼ਨ ਬਖਸ਼ ਕੇ ਨਿਹਾਲ ਕਰਨਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

감사한 그

Hi, Guru. Hi.

Ah, guru.

Vaheguru. Vaheguru. Vaheguru. Vaheguru.

वाहेगुरु वाहेगुरु वाहेगुरु वाहेगुरु वाहे

guru. Wah,

Bye.

Guru. Guru.

All right.

हाय गुरु, हाय गुरु, गुरु।

Guru, Wah Guru, Wah Guru, Wah Guru, Wah Guru.

हाँ

はい。

Vaheguru, Vaheguru, Vaheguru.

Vaheguru, Vaheguru, Vaheguru.

Bye.

guru vahe guru vahe guru vahe guru vahe

Guru, why? Guru, why?

0: Guru
1: Vah Guru Vah
0: Guru Vah Guru Vah Guru
1: Vah

Phật Hải Thế Đức Phật Hải Thế Đức

Why, who,

through, why?

Vai Guru Vai Guru Vai

वाहेगुरु, वाहेगुरु।

Who are? Who are? Who are?

ഒരു

through, why, through, why, through, why, through, why, through.

through

0: guru, why,
1: guru, why,
0: guru.

गुरमुख जाता शब्द पछाता साचे प्रेम समाए।

ਸੁਣਿਆ ਹੋ ਕੰਤ ਮਹੇਲੀ ਹੋ ਪਿਰ ਸੇਵੇ ਹੋ ਸ਼ਬਦ ਵਿਚਾਰੇ।

ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕੈ ਸਿਮਰਨ ਜਪ ਤਾ ਪੂਜਾ, ਪ੍ਰਭ ਕੈ ਸਿਮਰਨ ਮਿੰਸੈ ਦੂਜਾ, ਪ੍ਰਭ ਕੈ ਸਿਮਰਨ ਤੀਰਥ ਸ਼ਨਾਨੀ, ਪ੍ਰਭ ਕੈ ਸਿਮਰਨ ਦਰਗਹਿ ਮਾਨੀ, ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸਫਲ ਫਲਾ, ਸੇ ਸਿਮਰੇ ਜਿਨ ਆਪ ਸਿਮਰਾਏ, ਨਾਨਕ ਤਾਕੇ ਲਾਗੋ ਪਾਏ, ਪ੍ਰਭ ਕੈ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਦਰੈ ਮੁੱਛਾ, ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝੈ, ਪ੍ਰਭ ਕੈ ਸਿਮਰਨ ਸਭ ਕੇ ਸੁੱਜੈ, ਪ੍ਰਭ ਕੈ ਸਿਮਰਨ ਨਾਇ ਜਮ ਤ੍ਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ,

ਸਿਮਰਨ ਕਬੂ ਨਾ ਝੂਰੇ, ਪ੍ਰਭ ਕਹਿ ਸਿਮਰਨ ਹਰ ਗੁਣ ਬਾਨੀ, ਪ੍ਰਭ ਕਹਿ ਸਿਮਰਨ ਪ੍ਰਭ ਕਹਿ ਸਿਮਰਨ ਸਹਿ ਸਮਾਨੀ, ਪ੍ਰਭ ਕਹਿ ਸਿਮਰਨ ਨਿਚਲ ਆਸਨ, ਪ੍ਰਭ ਕਹਿ ਸਿਮਰਨ ਕਮਲ ਵੇਗਾਸਨ।

ਪਇਆ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦ ਉਪਾਏ, ਹਰ ਸਿਮਰਨ ਭਏ ਸਿੱਧ ਜਤੀ ਦਾਤੇ, ਹਰ ਸਿਮਰਨੀ ਚੌਂਕੁੰਟ ਜਾਤੇ, ਹਰ ਸਿਮਰਨ ਧਾਰੀ ਸਭ ਧਰਨਾ।

ਨਾਨਕ ਗੁਰਮੁਖ ਪਰਮਗਤ ਪਾਈਐ। ਛੂਟਤ ਨਹੀਂ ਗੋਟ ਲਗਵਾਹੀ, ਨਾਮ ਜਪੈ ਤੈ ਪਾਰ ਪਰਾਹੀ। ਅਨਕ ਬਿਗਨ ਜਾਏ ਸੰਘਾਰੈ, ਹਰ ਕਾ ਨਾਮ ਤਤਕਾਲ ਉਧਾਰੈ। ਅਨਕ

ਕੋਟ ਸਤਾਣੀ ਹਰ ਪ੍ਰਤਾਪ ਜਨ ਅਵਰਣਾ ਜਾਣੀ ਓਤ ਪੋਤ ਜਨ ਹਰ ਸਰਾਤੇ ਸੁਨ ਸਮਾਦ ਨਾਮ ਰਸ ਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ

ਸੁਧ ਕਾਵੇ ਕਾਚੀ ਭੀਤ, ਮਨ ਹਰ ਕੇ ਨਾਮ ਕੀ ਮਹਿਮਾ ਊਚ, ਨਾਨਕ ਨਾਮ ਉਤਰੇ ਪਥ ਬਹ ਮੂਚ, ਬਹੁਤ ਸਿਆਣ ਜਮਕਾ ਭਾਉ ਵਿਆਪੈ, ਅਨਕ ਯਤਨ ਕਰ ਤ੍ਰਿਸ਼ਨਾ ਤ੍ਰਾਪੈ, ਪੇਖ ਅਨੇਕ ਅਗਨ ਨਹੀਂ ਬੁੱਝੈ, ਕੂਟ ਭਾਵ ਦਰਗੈ ਨਹੀਂ ਸਿੱਜੈ, ਛੂਟ ਸਨਾਹੀ ਊਬ ਪਿਆਲ, ਮੋਹ ਵਿਆਪੇ ਮਾਇਆ ਜਾਲ, ਅਵਰ ਕਰਤੂਤ ਸਗਲੀ ਜਮ ਡਾਨੈ, ਗੋਬਿੰਦ ਭਜਨ ਮੰਦਿਲ ਨਹੀਂ ਮਾਨੈ, ਹਰਕਾ ਨਾਮ ਜਬ ਦੁਖ ਜਾਏ, ਨਾਨਕ ਬੁੱਲੈ ਸਹਿ ਸੁਭਾਏ।

ਕਰਨ ਕਰਾਵਨ ਹਾਰ ਸੁਆਮੀ ਸਕਲ ਘਟਾਂਕੇ ਅੰਤਰ ਜਾਮੀ ਆਪਣੀ ਗਤਮੇ ਜਾਨੋ ਆਪੇ ਆਪਨ ਸੰਘ ਆਪ ਪ੍ਰਭਰਾਤੇ ਤੁਮਰੀ ਉਸਤਤ ਤੁਮਤੇ ਹੋਏ ਨਾਨਕ ਅਵਰ ਨਾ ਜਾਨ ਸਗੋਏ ਸਰਬ ਧਰਮ ਹੈ ਸ੍ਰੇਸ਼ਠ ਧਰਮ ਅਰਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਊਤਮ ਕਿਰਿਆ ਸਾਹ ਸੰਗ ਦੁਰਮਤ ਮਲਹਿਰਿਆ ਸਗਲ ਉਦਮ ਮੈਂ ਉਦਮ ਭਲਾ ਅਰਕਾ ਨਾਮ ਜਪੋ ਜੀ ਸਦਾ।

ਬਿਰਧ ਭਇਓ ਪ੍ਰਸਾਦ ਸੈਨ ਮੁਖ ਪਿਆਉ ਬੈਠ ਕਉ ਦੈਨ ਇਹ ਨਿਰਗੁਣ ਗੁਣ ਕਛੂ ਨਾ ਬੁੱਝੈ ਬਖਸ਼ ਲਿਹੋ ਤੋ ਨਾਨਕ ਸੀਜੈ ਜੇ ਪ੍ਰਸਾਦ ਧਰ ਪ੍ਰਸੁਖ ਬਸੈ ਸੁਤ ਭਰਾਤ ਮੀਤ ਬਨਤਾ ਸੰਘਸੈ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਗਲ ਸਮੱਗਰੀ ਸੰਸਾਦ

ਆਦੰਤ ਜੁ ਰਾਖਣ ਹਾਰ, ਤਿਸਿਓ ਪ੍ਰੀਤ ਨਾ ਕਰਾ ਗਵਾਰ, ਜਾ ਕੀ ਸੇਵਾ ਨਵਨਤ ਪਾਵੈ, ਤਾਸਿਓ ਮੂੜਾ ਮਨ ਨਹੀਂ ਲਾਵੈ, ਜੋ ਠਾਕੁਰ ਸ ਸਦਾ ਹਜੂਰੇ, ਤਾਕੋ ਅੰਧਾ ਜਾਨ ਦੂਰੇ, ਜਾ ਕੀ ਟਹਿਲ ਪਾਵੈ ਦਰਗੇ ਮਾਨ, ਤਿਸੇ ਵਿਸਾਰੇ ਮੁਗਧ ਅਜਾਨ, ਸਦਾ ਸਦਾ ਏ ਭੁੱਲਣ ਹਾਰ, ਨਾਨਕ ਰਾਖਣ ਹਾਰ ਅਪਾਰ, ਰਤਨ ਤਿਆ ਕੌਡੀ ਸੰਗ ਰਚਾਇ, ਸਾ ਛੋੜ ਝੂਠ ਸੰਗ ਮਚਾਇ, ਜੋ ਛੱਡਣਾ ਸੋ ਅਸਤਰ ਕਰਮਾਨੈ, ਜੋ ਹੋਮਨ ਸੋ ਦੂਰ ਪੁਰਾਨੈ, ਛੋੜ ਜਾਇ ਤਿਸਕਾ ਸਰਮ ਕਰਾਇ, ਸੰਗ ਸਹਾਈ ਤਿਸ ਪਰ ਹਰਾਇ, ਚੰਦਨ ਲੇਪ ਉਤਾਰੇ ਦੋਹੇ, ਗਰਦ ਪ੍ਰੀਤ ਭਸਮ ਸੰਗ ਹੋਏ, ਅੰਧ ਮੈਂ ਪਤਤ ਬਿਕਰਾਲ, ਨਾਨਕ ਕਾਢ ਲਿਓ ਪ੍ਰਭ ਦਯਾਲ, ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਵਿਚਾਰਾ ਕਰੇ ਦਿਨ ਰਾਤ, ਬਾਹਰ ਭੇਖ ਅੰਤਰ ਮਲ ਮਾਇਆ, ਸ਼ਬਦ ਸੁਨਾਹੇ ਕਛ ਕਰੇ ਛਪਾਇਆ, ਬਾਹਰ ਗਿਆਨ ਧਿਆਨ ਇਸ਼ਨਾਨ, ਅੰਤਰ ਵਿਆਪੇ ਲੋਭ ਸਵਾਨ, ਅੰਤਰ ਅਗਨ ਪਾਰ ਤਨ ਸਵਾਹ, ਕਾਲ ਪਾਤਰ ਕੈਸੇ ਤਰੇ ਅਥਾਹ, ਜਾ ਕੇ ਅੰਤਰ ਬਸੇ ਪ੍ਰਭ ਆਪ, ਨਾਨਕ ਤੇਜਨ ਸਹਿਜ ਸਮਾਤ, ਸੁਨ ਅੰਧਾ ਕੈਸੇ ਮਾਰਗ ਪਾਵੈ, ਕਰ ਗਏ ਲਿਹ ਓੜ ਨਿਭਾਵੈ, ਕਹਾਂ ਬੁਝਾਰਤ ਬੁੱਝੇ ਡੋਰਾ, ਨਿਸਕਈਆ ਤੋਂ ਸਮਝੇ ਭੂਰਾ, ਕਹਾਂ ਬਿਸਨ ਬਦ ਗਾਵੇ ਗੁੰਗ, ਜਤਨ ਕਰੇ ਤੋ ਪੀ ਸੁਰ ਭੰਗ, ਕੈ ਪਿੰਗਲ ਪਰਬਤ ਪਰ ਭਵਨ, ਨਹੀਂ ਹੋ ਤੂਹਾ ਉਸ ਗਵਨ, ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ, ਨਾਨਕ ਤੁਮਰੀ ਕਿਰਪਾ ਤਰੈ, ਸੰਗ ਸਹਾਈ ਸੁ ਆਵੈ ਨਾ ਚੀਤ, ਜੋ ਬਹਿ ਰਾਈ ਤਾ ਸਿਉ ਪ੍ਰੀਤ, ਬਲਵਾ ਕੈ ਗ੍ਰਹਿ ਪੀਤਰ ਬਸੈ, ਅਣਦ ਕੇਲ ਮਾਇਆ ਰੰਗ ਰਸੈ, ਦੁੜਕਰ ਮਾਨੇ ਮਨੈ ਪ੍ਰਤੀਤ, ਕਾਲ ਨਾ ਆਵੈ ਮੂੜੇ ਚੀਤ, ਬੈਰ ਵਿਰੋਧ ਕਾਮ ਕ੍ਰੋਧ ਮੋਹ, ਝੂਠ ਵਿਕਾਰ ਮਹਾ ਲੋ ਧਰੋ, ਯਾਹੋ ਜੁਗਤ ਬਿਹਾਨੇ ਕਈ ਜਨਮ, ਨਾਨਕ ਰਾਖ ਲਿਓ ਆਪਨ ਕਰਮ।

ਜਿਸਨ ਆਪਣਾ ਹੁਕਮ ਮਨਾਇਆ, ਸਰਬ ਥੋਕ ਨਾਨਕ ਤਿਨ ਪਾਇਆ। ਆਗੰਤ ਸ਼ਾਹ ਆਪਣੀ ਦੇ ਰਾਸ, ਖਾਤ ਪੀਤ ਵਰਤੇ ਅਨੰਤ ਉਲਾਸ। ਆਪਣੀ ਅਮਾਨ ਕਛ ਬਹੁਰ ਸ਼ਾਲਿਆ, ਗਿਆਨੀ ਮਨਰੋਸ ਕਰੇ। ਆਪਣੀ ਪ੍ਰਤੀਤਾ ਭੀ ਖੋਵੈ, ਬਹੁਰ ਉਸਕਾ ਵਿਸ਼ਵਾਸ ਨਾ ਹੋਵੈ। ਜਿਸਕੀ ਵਸਤ ਆਗ

ਬਿਰਕੀ ਛਾਇਆ ਸੁਰੰਗ ਲਾਭਿਓ ਬਿਨ ਸਿਓ ਮਨ ਪਛਤਾਵੇ ਜੋ ਦਿਸੈ ਸੋ ਚਾਲਣ ਹਾਰ ਲਪਟ ਰਿਹਾ ਤੈ ਅੰਧਾਰ ਬਟਾਊ ਸਿਓ ਜੋ ਲਾਵੇ ਨੇ ਤਾ ਕੋ ਹਾਥ ਨਾ ਆਵੇ ਕਿਹੇ ਮਨ ਹਰ ਕੇ ਨਾਮ ਕੀ ਪ੍ਰੀ ਸੁਖਦਾਈ ਕਰ ਕਿਰਪਾ ਨਾਨਕ ਆਪ ਲਏ ਲਾਈ ਮਿਥਿਆ ਤਨ ਧਨ ਕੁਟੰਬ ਸਬਾਇਆ ਮਿਥਿਆ ਹਉਮੈ ਮਮਤਾ ਮਾਇਆ ਮਿਥਿਆ ਰਾਜ ਓਬਨ ਧਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਥ ਹਸਤੀ ਆਸੁਭ ਵਸਤਰਾ ਮਿਥਿਆ ਰੰਗ ਸੰਗ ਮਾਇਆ ਬੇਖਸਤਾ ਮਿਥਿਆ ਧਰੋਹ ਮੋ ਅਭਿਮਾਨ ਮਿਥਿਆ ਆਪਸ ਉਪਰ ਕਰਤ ਗੁਮਾਨ ਅਸਥਿਰ ਭਗਤ ਸਾਧ ਕੀ ਸਰਨ ਨਾਨਕ ਜਬ ਜਬ ਜੀਵੈ ਹਰ ਕੇ ਚਰਨ ਮਿਥਿਆ ਸਰਨ ਪਰ ਨਿੰਦਾ ਸੁਨ ਹੈ ਮਿਥਿਆ ਹਸਤ ਪਰ ਦਰਬ ਕੋ ਹਿਰੇ ਮਿਥਿਆ ਨੇਤਰ ਪੇਖਤ ਪਰ ਤਿਰਪਾਦ ਮਿਥਿਆ ਰਸਨਾ ਭੋਜਨ ਅਨੁਸਵਾਦ ਮਿਥਿਆ ਚਰਨ ਪਰ ਵਿਕਾਰ ਕੋ ਥਾਵੈ ਮਿਥਿਆ ਮਨ ਪਰ ਲੋਭ ਲੁਭਾਵੇ ਮਿਥਿਆ ਤਨ ਨਹੀਂ ਪਾਰ ਉਪਕਾਰਾ ਮਿਥਿਆ ਬਾਸ ਲੇਦ ਬੇਕਾਰਾ ਬਿਨ ਬੁੱਝੇ ਮਿਥਿਆ ਸਭ ਪਏ ਸਫਲ

ਕਾਹੂ ਭੀਨ ਅਬਰ ਵਿਦੇਸੇ ਆਪ ਨਾ ਕਰੈ ਆਪਤ ਜਾਪਤ ਜਨਮਾ ਮਰੈ ਜਿਸਕੇ ਅੰਦਰ ਵਸੇ ਨਿਰੰਕਾਰ ਤਿਸਕੀ ਸੀਖ ਤਰਾਇ ਸੰਸਾਰ ਜੋ ਤੁਮ ਭਾਨੇ ਤਿਨ ਪ੍ਰਭ ਜਾਤਾ ਨਾਨਕ ਉਨਜਨ ਚਰਨ ਪਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਨੇ ਅਬਨਾ ਕੀਆ ਆਪੇ ਮਾਨੇ ਆਪੇ ਆਪ ਆਪ ਕਰਤ ਨਵੇਰਾ ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ ਉਪਾਵ ਸਿਆਨਮ ਸਗਲ ਤੇ ਰਹਿਤ ਸਭ ਕਾ ਜਾਣੇ ਆਤਮ ਕੀ ਰਹਿਤ

ਜੇ ਪ੍ਰਸਾਦ ਪਾਠ ਪਟੰਬਰ ਹੰਡਾਵੇ ਤਿਸੇ ਤਿਆਗ ਤਬਰ ਲੁਭਾਵੇ ਜੇ ਪ੍ਰਸਾਦ ਸੁਖ ਸੇਜ ਸੋਈ ਜੈ ਮਨਾਟ ਪਹਿਰ ਤੱਕ ਜਸ ਗਾ ਬੀਜੈ ਜੇ ਪ੍ਰਸਾਦ ਤੂੰ ਸਭ ਕਹੁ ਮਾਨੇ ਮੁਖ ਤਾਕੋ ਦਸ ਰਸਨ ਮਖਾਨੇ ਜੇ ਪ੍ਰਸਾਦ ਤੇਰੋ ਰਹਿਤਾ ਧਰਮਨ

ਹਰ ਹਰ ਜਸ ਕਹਿਤ। ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾ ਕੇ ਮਨ ਸਰਣੀ ਪਰ ਠਾਕੁਰ ਪ੍ਰਭ ਤਾਕੇ। ਜੇ ਪ੍ਰਸਾਦ ਤੁਝ ਕੋ ਨਾ ਪਹੁੰਚੇ ਮਨ ਸਾ ਸਾ ਸਿਮਰੋ ਪ੍ਰਭ ਉਚੇ। ਜੇ ਪ੍ਰਸਾਦ ਪਾਈ ਦੁਰਲੱਭ ਦੇ ਨਾਨਕ ਤਾਂ ਕੀ ਭਗਤ ਕਰੇ ਹੈ। ਜੇ ਪ੍ਰਸਾਦ ਆ ਭੁੱਖਨ ਪਹਿ ਰੀਜੈ ਮਨ ਤੇ ਸਿਮਰਤ ਕਿਉਂ ਆਰਸ ਕੀਜੈ। ਜੇ ਪ੍ਰਸਾਦ ਅਸਵ ਹਸਤ ਸਵਾਰੀ ਮਨ ਤੇ ਸਿਮਰਭ ਕੋ ਕਬੂ ਨਾ ਵਿਸਾਰੀ। ਜੇ ਪ੍ਰਸਾਦ ਬਾਗ ਮਿਲਖ ਧਨਾ ਰਾਖ ਪ੍ਰੋਏ ਪ੍ਰਭ ਆਪਣੇ ਮਨਾ। ਜਿਨ ਤੇਰੀ ਮਨ ਬੰਤ ਬਣਾਈ ਊਠ ਬੈਠ ਸਾ ਤਿਸੇ ਧਿਆਈ। ਤਿਸੇ ਧਿਆਏ ਜੋ ਏਕ ਅਲਖ ਹੈ ਈਹਾਂ ਊਹਾਂ ਨਾਨਕ ਤੇਰੀ ਰੱਖੈ।

ਸਾਧਕ ਸੰਗ ਨਾ ਕਬਹੂੰ ਧਾਵੈ, ਸਾਧਕ ਸੰਗ ਸਦਾ ਸੁਖ ਪਾਵੈ, ਸਾਧ ਸੰਗ ਬਸ ਅਗੋਚਰ ਰਹੈ, ਸਾਧੂ ਕੈ ਸੰਗ ਆਜਾਰੁ ਸਹੈ, ਸਾਧਕ ਸੰਗ ਬਸੇ ਥਾਨ ਉੱਚੈ, ਸਾਧੂ ਕੈ ਸੰਗ ਮਹਿਲ ਪਹੁੰਚੈ, ਸਾਧਕ ਸੰਗ ਦ੍ਰਿੜੈ ਸਭ ਧਰਮ, ਸਾਧਕ ਸੰਗ ਕੇਵਲ ਪਾਰ ਬ੍ਰਹਮ, ਸਾਧਕ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕੈ ਗੁਰਬਾਨ, ਸਾਧਕ ਸੰਗ ਸਭ ਕੁਲ ਉਧਾਰੈ, ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ, ਸਾਧੂ ਕੈ ਸੰਗ ਸੋ ਧਨ ਪਾਵੈ, ਜਿਸ ਧੰਤੇ ਸਭ ਗੋਬਰ ਸਾਵੈ, ਸਾਧ ਸੰਗ ਧਰਮ ਰਾਏ ਕਰੈ ਸੇਵਾ, ਸਾਧਕ ਸੰਗ ਸੋਭਾ ਸੁਰਦੇਵਾ, ਸਾਧੂ ਕੈ ਸੰਗ ਪਾਪ ਲਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ, ਸਾਧਕ ਸੰਗ ਸਰਬਥਾਨ ਗਮ, ਨਾਨਕ ਸਾਧਕ ਸੰਗ ਸਫਲ ਜਨਮ, ਸਾਧਕ ਸੰਗ ਨਹੀਂ ਕਸ਼ਗਾਰ, ਦਰਸ਼ਨ ਭੇਟ ਹੋਤ ਨਿਹਾਲ, ਸਾਧਕ ਸੰਗ ਕਲੁਕਤ ਹਰੈ, ਸਾਧਕ ਸੰਗ ਨਰਕ ਪਰ ਹਰੈ, ਸਾਧਕ ਸੰਗ ਇਹਾਂ ਉਹਾਂ ਸੁਵੇਲਾ, ਸਾਧ ਸੰਗ ਬਿਛਰਤ ਰਵੇਲਾ, ਜੋ ਇੱਛਾ ਹੈ ਸੋਈ ਫਲ ਪਾਵੈ, ਸਾਧਕ ਸੰਗ ਨਾ ਬਿਰਥਾ ਜਾਵੈ, ਪਾਰ ਬ੍ਰਹਮ ਸਾਧਰਤ ਵਸੈ, ਨਾਨਕ ਉਦਰੈ ਸਾਧ ਸੁਨਰਸੈ, ਸਾਧਕ ਸੰਗ ਸੁਨੋ ਹਰ ਨਾਵੋ, ਸਾਧ ਸੰਗ ਹਰ ਕੇ ਗੁਣ ਗਾਓ, ਸਾਧਕ ਸੰਗ ਨਾ ਮੰਤੇ ਬਿਸਰੈ, ਸਾਧ ਸੰਗ ਸਰਪਰ ਨਿਸਤਰੈ, ਸਾਧਕ ਸੰਗ ਲੱਗੇ ਪਰ ਮੀਠਾ, ਸਾਧੂ ਕੈ ਸੰਗ ਘਟ ਘਟ ਡੀਠਾ, ਸਾਧ ਸੰਗ ਭਇਆ ਗਿਆਕਾਰੀ, ਸਾਧ ਸੰਗਤ ਭਈ ਹਮਾਰੀ, ਸਾਧਕ ਸੰਗ ਮਿਟੇ ਸਭ ਰੋਗ।

ਮੰਥੇਠਰ ਇੰਦਰੀ ਜਿਤ ਪੰਜ ਦੋਖ ਤੇ ਰਹਿਤ ਨਾਨਕੋਟ ਬਦੇ ਕੋ ਐਸਾ ਅਪਰਸ ਵੈਸਨੋ ਸਹਜ ਸੁਪਰਸਨ ਵਿਸ਼ਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰ ਤੋ ਬੈ ਨੇ ਕਰਮ ਤਿਸ ਵੈਸਨੋ ਕਾ ਨਿਰਮਲ ਧਰਮ ਕਾਉ ਫਲ ਕੀ ਇੱਛਾ ਨਹੀਂ ਬਾਛੇ ਕੇਵਲ ਭਗਤ ਕੀਰਤਨ ਸੰਗ ਰਾਛੈ।

ਰਾਸ਼ਟਰਪਤੀ ਕਈ ਕੋਟ ਹੋਏ ਪੁਜਾਰੀ, ਕਈ ਕੋਟ ਆਚਾਰ ਵਿਵਹਾਰੀ, ਕਈ ਕੋਟ ਭਾਏ ਤੀਰਥਵਾਸੀ, ਕਈ ਕੋਟ ਬਨ ਭਰਮੇ ਉਦਾਸੀ, ਕਈ ਕੋਟ ਵੇਦ ਕੇ ਸਰੋਤੇ, ਕਈ ਕੋਟ ਤਪੀਸਰ ਹੋਤੇ, ਕਈ ਕੋਟ ਆਤਮ ਧਿਆਨ ਧਾਰੇ, ਕਈ ਕੋਟ ਕਪਕਾਪ ਵਿਚਾਰੇ, ਕਈ ਕੋਟ ਨਵਤਨ ਨਾਮ ਧਿਆਵੇ ਨਾਨਕ ਕਰਤੇ ਗੰਤ ਨਾ ਪਾਵੇ, ਕਈ ਕੋਟ ਭਏ ਅਭਿਮਾਨੀ, ਕਈ ਕੋਟ ਅੰਧ ਅਗਿਆਨੀ, ਕਈ ਕੋਟ ਕਿਰਪਨ ਕਠੋਰ, ਕਈ ਕੋਟ ਅਭਿਆਗਾਤ ਮਨੇਕੋਰ, ਕਈ ਕੋਟ ਪਰ ਦਰਬ ਕੋ ਹਿਰੇ, ਕਈ ਕੋਟ ਪਰ ਦੁੱਖ ਨਾ ਕਰੇ, ਕਈ ਕੋਟ ਮਾਇਆ ਸਰਬ ਮਾਹੇ, ਕਈ ਕੋਟ ਪਰਦੇਸ਼ ਪਰਮਾਹੇ, ਜਿਤ ਜਿਤ ਲਾਭੋ ਤਿਤ ਤਿਤ ਲਗਨਾ, ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ। ਕਈ ਗੁੜ ਸਿੱਧ ਜਦੀ ਜੋਗੀ, ਕਈ ਗੁੜ ਰਾਜੇ ਰਸ ਭੋਗੀ, ਕਈ ਗੁੜ ਪੰਖੀ ਸਰਬ ਉਪਾਏ, ਕਈ ਗੁੜ ਪਾਥਰ ਬਿਰਖ ਰਜਾਏ, ਕਈ ਗੁੜ ਪਵਨ ਪਾਣੀ ਬਹਿ ਸੰਤਰ, ਕਈ ਗੁੜ ਦੇਸ ਭੂਮੰਡਲ, ਕਈ ਗੁੜ ਸਸੀਰ ਸੂਰ ਨਖੇਤਰ, ਕਈ ਗੁੜ ਦੇਵ ਦਾਨਵ ਇੰਦਰ ਸੇਰ ਛਤਰ, ਸਗਲ ਸਮੱਗਰੀ ਆਪਣਾ ਸੂਤ ਧਾਰੇ, ਨਾਨਕ ਜਿਸ ਜਿਸ ਭਾਵ ਹੈ ਤਿਸ ਤਿਸ ਨਸਤਾਰ। ਕਈ ਗੁੜ ਰਾਜਸ ਤਾਮਸ ਸਾਤ, ਕਈ ਗੁੜ ਵੇਦ ਪੁਰਾਣ ਸਿਮਰਤਰ ਸ਼ਾਸਤ, ਕਈ ਗੁੜ ਕੀ ਰਤਨ ਸਮੁੰਦ, ਕਈ ਗੁੜ ਨਾਨਾ ਪ੍ਰਕਾਰ ਜੰਤ, ਕਈ ਗੁੜ ਕੀਏ ਚਿਰ ਜੀਵੇ, ਕਈ ਗੁੜ ਗਿਰੀ ਮੇਰ ਸਵਰਨ ਥੀਵੇ, ਕਈ ਗੁੜ ਜਖ ਕਿਰਨ ਪਿਸਾਜ, ਕਈ ਗੁੜ ਭੂਤ ਪ੍ਰੇ ਸੂਕਰ ਮਿਰਗਾਚ, ਸਭਤੇ ਨੇਰਾ ਸਭੂਤੇ ਦੂਰ ਨਾਨਕਾ ਅਲਪ ਤਰਿਆ ਭਰਪੂਰ, ਕਈ ਗੁੜ ਪਾਤਾਲ ਕੇ ਵਾਸੀ, ਕਈ ਗੁੜ ਨਰਕ ਸੁਰਗ ਨਿਵਾਸੀ, ਕਈ ਗੁੜ ਜਨਮੇ ਜੀਵੇ ਮਰੇ, ਕਈ ਗੁੜ ਬਹੁ ਜੂਨੀ ਫਿਰੇ, ਕਈ ਗੁੜ ਬੈਠਤ ਹੀ ਖਾਹੇ, ਕਈ ਗੁੜ ਘਾਲੇ ਥਕ ਪਾਹੇ, ਕਈ ਗੁੜ ਕੀਏ ਧਰਮੰਦ ਕਈ

ਮੈਂ ਪਾਰ ਬ੍ਰਹਮ ਲਹੰਤੇ ਕਈ ਗੁਣ ਦਰਸ਼ਨ ਪ੍ਰਪਿਆਸ ਤਿਨ ਕੋ ਮਿਲਿਓ ਪ੍ਰਭ ਬਿਨਾਸ਼ ਕਈ ਗੁਣ ਮਾਂਗੇ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ ਜਿਨ ਕੋ ਆਪ ਸੁਪ੍ਰਸੰਨ ਨਾਨਕ ਤੇ ਜਿਨ ਸਦਾ ਧਨ ਧਨ ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ਼ ਬ੍ਰਹਿਮੰਡ ਕਈ ਕੋਟ ਹੋਏ ਅਵਤਾਰ ਕਈ ਜੁਗਤ ਕਿੰਨੋ ਵਿਸਥਾਰ ਕਈ ਬਾਰ ਪਸਰਿਓ ਪਾਸਾਰ ਸਦਾ ਸਦਾ ਇੱਕ ਇੱਕ ਅੰਕਾਰ ਕਈ ਕੋਟ ਕਿੰਨੇ ਬਹੁ ਭਾਂਤ ਪ੍ਰਭ ਤੇ ਪ੍ਰਮਾਹੇ ਸਮਾਤ ਤਾਕਾ ਅੰਤ ਨਾ ਜਾਣੇ ਕੋਏ ਆਪੇ ਆਪ ਨਾਨਕ ਪ੍ਰਭ ਸੋਏ ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨੋ ਹੋਵਤਾਤਮ ਪ੍ਰਗਾਸ ਕਈ ਗੁਣ ਤੱਤ ਕੇ ਬੇਤੇ ਸਦਾ ਨਿਹਾਰੇ ਕੋ ਨੇਤਰੇ ਕਈ ਗੁਣ ਨਾਮ ਰਸ ਪੀਵੇ ਅਮਰ ਭਏ ਸਦ ਸਾਦੀ ਜੀਵੇ ਕਈ ਗੁਣ ਨਾਮ ਗੁਣ ਗਾਵੇ ਆਤਮ ਰਸ ਸੁਖ ਸਹਿ ਸਮਾਵੇ ਆਪਣੇ ਜਨ ਕੋ ਸਾਹ ਸਾਹ ਸੰਭਾਰੇ ਨਾਨਕ

ਪਾਥਰ ਤਰਾਵੈ ਪ੍ਰਭਾਵੇ ਨੂੰ ਸਾਸ ਤੇ ਰਾਖੇ ਪ੍ਰਭਾਵੇ ਤਾਂ ਹਰ ਗੁਣ ਭਾਖੈ ਪ੍ਰਭਾਵੇ ਤਾਂ ਪਤ ਉਧਾਰੇ ਆਪ ਕਰੇ ਆਪ ਨੂੰ ਵਿਚਾਰੇ ਦੁਆ ਸਿਰਿਆਂਕਾਵ ਸੁਆਮੀ ਖਿਲੈ ਵਿਕਸੇ ਅੰਤਰ ਜਾਮੀ ਜੋ ਭਾਵੇ ਸੋਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਵਰਨਾ ਆਵੈ ਕਹੋ ਮਾਨੁਕ ਤੇ ਕਿਆ ਹੋਏ ਆਵੇ ਜੋਤ ਸੁਭਾਵੇ ਸੋਈ ਕਰਾਵੈ ਇਸ ਕੇ ਹੱਥ ਹੋਏ ਤਾਂ ਸਭ ਕਿਸ਼ਰੇ ਜੋਤ ਸੁਭਾਵੇ ਸੋਈ ਕਰੇ ਅਨ ਜਾਨਤ ਵਿਖਿਆ ਮੈਂ ਰਚੇ ਜੇ ਜਾਨਤ ਆਪਣਾ ਬਚੈ ਭਰਮੇ ਭੁੱਲਾ ਦੈ ਦਸਾਵੇ ਨਿਮਖ ਮਾਹੇ ਚਾਰ ਕੁੰਡ ਫਿਰ ਆਵੈ ਕਰ ਕਿਰਪਾ ਸਮਨੀ ਭਗਤੇ ਨਾਨਕ ਤੇ ਜੰਨਾ ਮਿਲੈ ਖਿਰ ਮੈਂ ਨੀਚ ਕੀਟ ਕਉ ਰਾਜ ਪਾਰ ਬ੍ਰਹਮ ਗਰੀਬ ਨਿਵਾਜ ਜਾ ਕਾ ਦੁਸ਼ਕਸ਼ੂ ਨਾ ਆਵੈ ਤੇ ਸਤਕਾਲ ਦੈ ਦਿਸ ਪ੍ਰਗਟਾਵੈ ਜਾ ਕੋ ਆਪਣੀ ਕਰੇ ਬਖਸੀਸ ਤਾ ਕਾ ਰੇਖਾ ਨਾ ਕਰੇ ਜਗਦੀਸ਼ ਜੀਉ ਬਿਨ ਸਭ ਦਿਸਕੀ ਰਾਜ ਘਟ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣ ਤਾ ਬਨਾਹੀ ਨਾਨਕ ਜੀਵੈ ਦੇਖ ਵਡਾਈ ਇਸ ਕਾ ਬਾਲ ਨਾ ਇਸ ਹਾਥ ਕਰਨ ਕਰਾਮਨ ਸਰਬ ਕੋ ਨਾਥ ਆਗਿਆਕਾਰੀ ਬਪਰਾ ਜੀਓ ਜੋਤ ਸੁਭਾਵੇ ਸੋਈ ਫੰਥੀਓ ਕਬੂ ਊਚ ਨੀਚ ਮਹਿ ਬਸਾ ਕਬੂ ਸੋਗ ਰੰਗ ਕਬੂ ਸੋ ਹਰਖ ਰੰਗ

ਜਨਮ ਮਰੇ ਬਹੁ ਜੋਨ ਪਰਮਾਵੈ। ਧਨ ਭੂਮਿਕਾ ਜੋ ਕਰੇ ਗੁਮਾਨ, ਸੋ ਮੂਰਖੰਦਾ ਅਗਿਆਨ। ਕਰ ਕਿਰਪਾ ਸਿਖ ਹਿਰਦੈ ਗਰੀਬੀ ਵਸਾਵੇ, ਨਾਨਕੀ ਹਾਂ ਮੁਕਤ ਜਾਗੇ ਸੁਖ ਪਾਵੈ। ਧਨਵੰਤਾ ਏ ਕਰ ਕਿਰਪਾਵੈ, ਤ੍ਰਿੰਨ ਸਮਾਨ ਕਛ ਸੰਗ ਨਾ ਜਾਵੈ। ਬਹੁ ਲਸ਼ਕਰ ਮਾਨ ਖੁਪਰ ਕਰੇ ਆਸ, ਪਲ ਪਿੱਤਰ ਥਾਕ ਹੋਏ ਬਿਨਾਸ਼। ਸਭ ਤੇ ਆਪ ਜਾਣੇ ਬਲਵੰਤ, ਕਿਨਵੇਂ ਹੋਇਆ ਜਾਏ ਬਸਵੰਤ। ਕਿਸੇ ਨਾ ਵਧੇ ਆਪ ਅਹੰਕਾਰੀ, ਧਰਮ ਰਾਏ ਤਿਸ ਕਰੇ ਖੁਆਰੀ। ਗੁਰਪ੍ਰਸਾਦ ਜਾਕਾ ਮਿਟਿਆ ਬਿਮਾਨ, ਸੋ ਜਨ ਨਾਨਕ ਦਰ ਗਏ ਪਰਮਾਨ। ਕੋਟ ਕਰਮ ਕਰੇ ਹੁਣ ਧਾਰੇ, ਸਰਮ ਪਾਵੇ ਸਗਲੇ ਬਿਰਥਾਰੇ। ਅਨੁਕ ਤਪੱਸਿਆ ਕਰੇ ਅਹੰਕਾਰ, ਨਰਕ ਸੁਰਗ ਫਿਰ ਅਵਤਾਰ। ਅਨੁਕ

ਔਰ ਬਹੁਰ ਅਵਤਾਰ ਅਸ਼ਟਪਦੀ ਸੰਦਗੇ ਦੁਖ ਨੇ ਆਰਜਾ ਘਟਾਇਆ, ਸੰਦਗੇ ਦੁਖ ਨੇ ਜਮਤੇ ਨਹੀਂ ਛੁਟਾਏ, ਸੰਦਗੇ ਦੁਖ ਨੂੰ ਸੁਖ ਸਭਜਾਏ, ਸੰਦਗੇ ਦੁਖ ਨਰਕ ਮੈਂ ਪਾਏ, ਸੰਦਗੇ ਦੁਖ ਨੇ ਮਤੋਏ ਮਰੀ

ਸੰਗਾ ਦੁਖੀ ਇਉਂ ਬਿਲਲਾਏ ਜੋ ਜਲ ਵੀ ਹੁਣ ਮਛਲੀ ਤੜਫੜਾਏ। ਸੰਗਾ ਦੁਖੀ ਭੁੱਖਾ ਨਹੀਂ ਰਾਜੈ ਜੋ ਪਾਵਕ ਇੰਦਰ ਨਹੀਂ ਤਰਾਪੈ। ਸੰਗਾ ਦੁਖੀ ਛੁੱਟੇ ਅਕੇਲਾ ਜੋ ਬਵਾੜ ਤਿਲ ਖੇਤ ਮਾਹੇ ਦੁਹੇਲਾ। ਸੰਗਾ ਦੁਖੀ ਧਰਮ ਤੇ ਰਹਿ ਸੰਗਾ ਦੁਖੀ ਸਦ ਮਿਥਿਆ ਕਹਿਤ। ਕਿਰਤਨੰਦਕ ਆ ਤੁਰਹੀ ਪਿਆ ਨਾਨਕ ਜੋਤ ਸੁਭਾਵੇ ਸੋਈ ਥਿਆ। ਸੰਗਾ ਦੁਖੀ ਬਿਗੜੂ ਪਏ ਜਾਏ ਸੰਗਾ ਦੁਖੀ ਕੋ ਦਰਗਾਹ ਮਿਲੇ ਸਜਾਏ। ਸੰਗਾ ਦੁਖੀ ਸਦਾ ਸਹਿਕਾਈਐ ਸੰਗਾ ਦੁਖੀ ਨਾ ਮਰੇ ਨਾ ਜੀਵਾਈਐ। ਸੰਗਾ ਦੁਖੀ ਕੀ ਪੁੱਜਣਾ ਆਸਾ ਸੰਗਾ ਦੁਖੀ ਉੱਠ ਚਲੇ ਨਿਰਾਸਾ। ਸੰਗਾ ਦੁਖ ਨਾ ਤ੍ਰਿਸ਼ਟਾ ਕੋਏ ਜੈਸਾ ਭਾਵੈ ਤੈਸਾ ਕੋਈ ਹੋਏ। ਪਿਆ ਕਿਰਤਨਾ ਮਿੱਟਾ ਕੋਏ ਨਾਨਕ ਜਾਣੈ ਸੱਚਾ ਸੋਏ। ਸਭ ਗੜ ਤਿਸਕੇ ਉਹ ਕਰਨੇ ਹਾਰ ਸਦਾ ਸਦਾ ਤਿਸਕੋ ਨਮਸਕਾਰ। ਪ੍ਰਭ ਕੀ ਉਸਤ ਕਰੋ ਦਿਨ ਰਾਤ ਤਿਸੇ ਦਿਹਾਵੋ ਸਾਸ ਗਰਾਸ।

ਪ੍ਰਾਣੀ ਰੋਚੈ ਕੋਏ, ਜਿਸਬਿਨ ਨਾਹੀ ਤੇਰਾ ਕਿਛ ਕਾਮ, ਗਤ ਨਾਨਕ ਜਬ ਏਕ ਹਰ ਨਾਮ। ਰੂਬਨ ਤੋਂ ਨਾਹੀ ਮੋਹ ਹੈ ਪ੍ਰਭ ਕੀ ਜੋਤ, ਸਗਲ ਘਟ ਸੁਹ ਹੈ, ਤਰਵੰਦਾ ਕੈ ਕੋ ਗਰਬੈ ਜਾ, ਸਭ ਕਿਛ ਤਿਸਕਾ ਦੀ ਆਦਰ।

ਤੂੰ ਦੱਸੇ ਚਿਤਾਰ ਜੋ ਕਿਛ ਕਰੇ ਸੋਈ ਸੁਖਮਾਨ ਭੁੱਲਾ ਕਹੇ ਫਿਰੇ ਕਾਹੇ ਫਿਰੇ ਅਜਾਨ ਭੁੱਲਾ ਕਹੇ ਫਿਰੇ ਅਜਾਨ ਕੌਣ ਬਸਤਾਈ ਤੇਰਾ ਸੰਗ ਲਪਟ ਰਹੇ ਰਬਸ ਲੋਭੀ ਪਤੰਗ ਰਾਮ ਨਾਮ ਜਬ ਹਿਰਦੇ ਮਾਹੇ ਨਾਨਕ ਪਾਤ ਸੇਤੀ ਕਰ ਜਾਹੇ

ਧੰਨ ਧੰਨ ਕਹੇ ਸਭ ਕੋਏ ਮਖੂਜ ਲਹਿਰ ਦਰਗੇ ਸੋਏ ਏ ਬਾਬਾ ਵਿਰਲਾਵਾ ਬਾਰੇ ਨਾਨਕ ਧਾਗੇ ਸਤਿਬ੍ਰਹਾਰੇ ਚਰਨ ਸਾਧਗੇ ਧੋਏ ਧੋਏ ਵੀ ਅਰਬ ਸਾਧ ਗਬਨਾ ਜੀਓ ਸਾਧਗੀ ਧੂਰ ਕਰੋ ਇਸ਼ਰਾਨ ਸਾਧੁ ਵਰ ਜਾਈਏ ਕੁਰਬਾਨ ਸਾ ਸੇਵਾ ਬਟਭਾਗੀ ਪਾਈਏ ਸਾ ਸੰਗਰ ਕੀਰਤਨ ਗਾਈਏ ਅਨਕ ਵਿਗੰਦੇ ਸਾਧੂ ਰਾਖੇ ਹਰ ਗੁਣ ਗਾਏ ਆਮਰ ਤਰ ਚਾਖੈ ਓਟ ਗਹੀ ਸੰਤੇ ਦਰ ਆਇਆ ਸਰਬ ਸੁਖ ਨਾਨਕ ਦੇ ਪਾਇਆ ਮ੍ਰਿਤਕ ਕੋ ਜੀਵਾਲਣ ਹਾਰ ਭੁੱਖੇ ਕੋ ਦੇਵਤਾ ਆਧਾਰ ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਬਾਹੇ ਪ੍ਰਭ ਲਿਖੇ ਕਾ ਲਹਿਣਾ ਪਾਹੇ ਸਭ ਕੀ ਤਿਸਕਾ ਉਹ ਕਰਨੇ ਜੋਗ ਤਿਸ ਬਿਨ ਦੁਸਰ ਹੋਆ ਨਾ ਹੋ ਜਬ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਉਜ ਨਿਰਮਲ ਇਹ ਕਰੀ

ਭਿਹ ਕਰੇ ਇਕ ਰੰਗ, ਨਾਨਾ ਵਿਦ ਕਿਨੋ ਵਿਸਤਾਰ, ਪ੍ਰਭ ਬਿਨਾਸੀ ਏ ਗੰਗਾਰ, ਨਾਨਾ ਚਲਤ ਕਰੇ ਖਿਨ ਮਾਏ, ਪੂਰ ਪੂਰਨ ਸਭ ਠਾਏ, ਨਾਨਾ ਵਿਦ ਕਰ ਬੰਤ ਬਣਾਈ, ਆਪਣੀ ਕੀਮਤ ਆਵੇ ਬਾਏ, ਸਭ ਗੜ ਤਿਸਕੇ ਸਭ ਤਿਸਕੇ ਠਾਉ, ਜਬ ਜਬ ਜੀਵੇ ਨਾਨਖਰ ਨਾਮ, ਨਾਮ ਕੇ ਧਾਰੇ ਸਗਲੇ ਜੰਦ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ, ਨਾਮ ਕੇ ਧਾਰੇ ਸੁਨਣ ਗਿਆਨ ਧਿਆਨ, ਨਾਮ ਕੇ ਧਾਰੇ ਆਗਾਸ ਪਾਤਾਲ, ਨਾਮ ਕੇ ਧਾਰੇ ਸਗਲ ਆਕਾਰ, ਨਾਮ ਕੇ ਧਾਰੇ ਪੁਰੀਆਂ ਸਭ ਭਵਨ, ਨਾਮ ਕੇ ਸੰਗ ਉਦਰੇ ਸੁਨ ਸਰਾਵਨ, ਕਰ ਕਿਰਪਾ ਸਿਆ ਆਪਣੇ ਨਾਮ ਲਾਏ, ਨਾਨਕ ਚੌਥੇ ਪਦਮੇ ਸੋ ਜਨ ਗਤ ਪਾਏ, ਰੂਪ ਸਤ ਜਾਗਾ ਸਤ ਸਥਾਨ, ਪੁਰਖ ਸਤ ਕੇਵਲ ਪ੍ਰਧਾਨ, ਕਰਤੂਤ ਸਤ ਸਤ ਜਾਕੀ ਬਾਣੀ, ਸਤਪੁਰਪ ਸਤਪੁਰਖ ਸਭ ਮਾਹੇ ਸਮਾਣੀ, ਸਤ ਕਰਮ ਜਾਕੀ ਰਚਨਾ, ਸਤ ਮੂਲ ਸਤ ਸਤ ਉਤਪਤ, ਸਤਕਰਣੀ ਨਿਰਮਲ ਨਿਰਮਲੀ, ਜਿਸੇ ਬੁਝਾਏ ਤਿਸੇ ਸਭ ਭਲੀ, ਸਤਨਾਮ ਬ੍ਰਹਮਗਾ ਸੁਖਦਾਈ, ਵਿਸ਼ਵਾਸ ਸਤਨਾਨ ਗੁਰ ਤੇ ਪਾਈ, ਸਤ ਭਜਨ ਸਤ ਉਪਦੇਸ਼, ਸਤ ਤੇ ਜਨ ਜਾਗੇ ਹਿਰਦੈ ਪ੍ਰਵੇਸ਼, ਸਤ ਅੰਦਰਤ ਪੁੱਜੇ ਜੇ ਕੋਏ ਨਾਮ ਜਬ ਤਾਗੀ ਗਤ ਹੋਏ, ਆਪ ਸਤ ਕੀਆ ਸਭ ਸਾਤੇ, ਆਪੇ ਜਾਣੇ ਆਪਣੀ ਮਿਤਗਤ, ਜਿਸ ਕੀ ਸਿੱਟ ਸੋ ਕਰਨੇ ਹਾਰ ਬਿਨਾਂ ਬੂਝ ਕਰਤ ਵਿਚਾਰ, ਕਰਤੇ ਕੀਮਤ ਨਾ ਜਾਣੇ ਕੀਆ, ਨਾਨਕ ਜੋ ਤਿਸ ਭਾਵੇ ਸੋ ਵਰਤੀਆ, ਬਿਸਮਨ ਬਿਸਮ ਭਏ ਬਿਸਮਾ ਜਨ

ਬਹਿਤੇ ਨਿਰਭਏ ਬਸਾਨਾ ਸਿਵ ਜਾਤ ਸਮਾਹੇ ਸਮਾਨਾ ਮਸਤਮਾਏ ਨੇ ਵਸਤ ਕਢਾਈ ਤਾਂ ਕੋ ਭਿੰਨਾ ਕਹਿਣਾ ਜਾਈ ਬੁਜੇ ਬੁਜਨ ਹਾਰ ਵਿਵੇਕ ਨਾਰਾਇਣ ਮੇਰੇ ਨਾਨਕ ਏਕ

ਨਾਨਕ ਹਰ ਗੁਣ ਗਾਓ ਅਸ਼ਟਪਦੀ ਸਤਿਗੁਰ ਸਿੱਖੀ ਕਰੈ ਪ੍ਰਤਪਾਲ ਸੇਵੋ ਕਉ ਗੁਰ ਸਦਾ ਦਯਾਲ ਸਿੱਖੀ ਗੁਰ ਦੁਰਮਤਮਲ ਹਿਰਾ ਗੁਰਬਚਨੀ ਹਰਨਾਮ ਛਰੈ ਸਤਿਗੁਰੂ ਸਿੱਖੇ ਬੰਧਨ ਘੱਟ ਗੁਰ ਕਾ ਸਿੱਖ ਵਿਕਾਰ ਤੇ ਹਟ ਸਤਿਗੁਰ ਸਿੱਖੋ ਨਾਮ ਧੰਦੇ ਗੁਰ ਕਾ ਸਿੱਖ ਵਿਭਾਗੀ ਹੇ ਸਤਿਗੁਰ ਸਿੱਖਾ ਹਲਤ ਪਲ ਸਵਾਰੇ ਨਾਨਕ ਸਤਿਗੁਰ ਸਿੱਖੋ ਜੀ ਨਾਲ ਸੰਵਾਰੇ ਗੁਰ ਕੈ ਗ੍ਰਹਿ ਸੇਵਕ ਜੋ ਰਹੇ ਗੁਰ ਕੀ ਆ ਗਿਆ ਮਨ ਮੈਂ ਸਹਿ ਆਪਸ ਕੋ ਕਰ ਕਸ਼ਨਾ ਜਨਾਵੇ ਹਰ ਹਰ ਨਾਮ ਹਿਰਦੈ ਸਤਿ ਆਵੇ ਮਨ ਵਿੱਚ ਹੈ ਸਤਿਗੁਰ ਕੇ ਪਾਸ ਸੇਵਕ ਕੇ ਕਾਰਜ ਰਾਸ ਸੇਵਾ ਕਰ ਤੋ ਇਹਨੇ ਕਾਮੀ ਤਿਸਕੋਤ ਪ੍ਰਾਪਤ ਸਵਾਮੀ ਆਪਣੀ ਹੀ ਕਿਰਪਾ ਸੇ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤਲੇ ਵੀ ਇਸ ਵਿਸਵੇ ਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਵਰ ਕੀ ਕਥ ਜਾਣੈ ਸੋ ਸਤਿਗੁਰ ਸਿਰਦੇ ਹਰ ਨਾਮਨ ਗਬਾਰ ਗੁਰ ਕੋ ਬਲ ਜਾਓ ਸਰਬਨਿਧਾਨ ਜੀ ਕਾ ਦਾਤਾ ਆਠ ਪੈਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮੇ ਜਨ ਜਨ ਮੇ ਪਾਰ ਬ੍ਰਹਮੇ ਕੇ ਆਪ ਨਹੀਂ ਕਛ ਭਰਮ ਸਹਿ ਸਹਿਣ ਲਿਆ ਨਾ ਜਾਈਏ ਨਾਨਕ ਸਤਿਗੁਰ ਬੜਭਾ

ਪ੍ਰਗਾਸੇ ਨਾਨਕ ਭਰਮੋ ਦੁਖ ਦੈਤੇ ਨਾਸੇ। ਤਪਤਮਾਏ ਠਾਂਡ ਵਰਤਾਈ ਅਨੰਦ ਬਿਆ ਦੁਖ ਨਾਠੇ ਭਾਈ, ਜਨਮ ਮਰਨ ਕੇ ਮਿਟੇ ਅੰਦੇਸੇ, ਸਾਧੂ ਕੇ ਪੂਰਨ ਵਿਦੇਸੇ। ਪਹੁ ਜੋ ਕਹਿ ਨਿਰਭਉ ਵਸੇ, ਸਗਲ ਬਿਆਦ ਮੰਤੇ ਖੈ ਨਸੇ, ਜਿਸਕਾ ਸਾਧਨ ਕਿਰਪਾ ਧਾਰੀ, ਸਾਧ ਸੰਗ ਜਪਨਾ ਮੁਰਾਰੀ, ਤਿਤ ਪਾਈ ਚੁਕੇ ਭ੍ਰਮ ਗਮਨ ਸੁਨ ਨਾਨਕ ਹਰਿ ਹਰਿ ਜਸੁ ਰਮਨ। ਨਿਰਗੁਣ ਆਪ ਸਰਗੁਣ ਵੀ ਉਹੀ ਕਲਾ ਧਾਰਜਨ ਸਗਲੀ ਬੋਹੀ, ਆਪਣੇ ਚਰਿਤ ਪ੍ਰਭ ਆਪ ਨਾਏ, ਆਪਣੀ ਕੀਮਤ ਆਪੇ ਪਾਏ, ਅਰਬਿੰਦ ਦੂਜਾ ਨਾਹੀ ਕੋਏ, ਸਰਬ ਨਿਰੰਤਰ ਏਕੋ ਸੋਏ। ਓਧ ਬੋਧ ਰਵਿਆ ਰੂਪ ਰੰਗ, ਭਏ ਪ੍ਰਗਾ ਸਾਧ ਗਏ ਸੰਗ, ਰਚ ਰਚਨਾ ਆਪਣੀ ਗਲ ਧਾਰੀ,

ਨਾ ਜਾਏ ਰੋਗ ਮਿਟੇ ਹਰ ਆਪ ਖਦਲਾਏ ਸਰਬ ਨਿਧਾਨ ਮੇਰਾ ਨਾਮ ਨਿਧਾਨ ਜਬ ਨਾਨਕ ਦਰਗੇ ਪ੍ਰਵਾਨ ਮਨ ਪ੍ਰਬੁੱਧ ਵਰਕੇ ਨਾਏ ਦੈਦ ਸਾਬ ਤੇ ਆ ਬੈਠਾਏ ਤਾਂ ਗੋ ਬਿਘਨ ਨਾ ਲਾਗੇ ਗੋਏ ਜਾਗੇ ਹਿਰਦੈ ਬਸੇ ਹਰ ਸੋਏ ਕਲ ਤਾਤੀ ਠਾਂਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਉ ਭਵਨ ਸੇ ਪੂਰਨ ਹੋਏ ਆਸ ਭਗਤ ਪਾਇਆ ਆਤਮ ਵਰਗਾਲ ਤਿਤ ਕਰ ਜਾਏ ਬਸੇ ਅਬਨਾਸੀ ਕਹੋ ਨਾਨਕ ਕਾਟੀ ਜੰਫਾਸੀ ਤਦ ਵਿਚਾਰ ਕਹੇ ਜਨ ਸਾਚਾ ਜਨਮ ਮਰੇ ਸੋ ਕਾ ਚੋ ਕਾ ਚਾ ਆਵਾਗਮਨ ਮਿਟੇ ਪ੍ਰਭ ਸੇਵਾ ਤਿਆਗ ਸ਼ਰਨ ਗੁਰਦੇਵ ਇਉਂ ਰਤਨ ਜਨਮ ਗਾਵੇ ਉਧਾਰ ਹਰ ਹਰ ਸਿਮਰ ਪ੍ਰਾਨ ਆਧਾਰ ਅਨੁਗ ਭਾਵਨਾ ਛੁੱਟਣ ਹਾਰੇ ਸਿਮਰਤ ਸਾਸਤ ਵੇਦ ਵਿਚਾਰੇ ਹਰ ਕੀ ਭਗਤ ਗੁਰੂ ਮਨ ਲਾਏ ਮਨ ਮੰਜਤ ਨਾਨਕ ਫਲ ਪਾਏ ਸੰਗਨਾ ਚਾਲ ਤੇਰੇ ਧਨਾ ਤੂੰ ਕਿਆਲ ਬਟਾਵੇ ਮੂਰਖ ਮਨਾ ਸੁਤ ਮੀਤ ਕੁਟਮ ਅਰ ਬਨਤਾ ਇੰਤੇ ਕਹ ਹਉ ਤੁਮ ਗਮਨ ਸਨਾਥਾ ਰਾਜ ਰੰਗ ਮਾਇਆ ਵਿਸਤਾਰ ਇੰਤੇ ਕਹ ਹਉ ਗਮਨ ਛੁਟਕਾਰ ਆ ਸਸਤੀ ਰਥ ਸਵਾਰੀ ਝੂਠਾ ਡਮ ਝੂਠ ਪਾ ਸਾਰੀ ਜਿੰਦੀ ਏ ਤਿਸ ਬੁਝੇ ਨਾ ਬੇਗਾਨਾ ਨਾਮ ਵਿਸਾਰ ਨਾਨਕ ਪਛਤਾਨਾ ਗੁਰ ਕੀ ਮਾਤੂ ਲੈ ਇਆਨੇ ਭਗਤ ਬਿਨਾ ਬਹੁ ਡੁੱਬੇ ਸਿਆਣੇ ਹਰ ਕੀ ਭਗਤ ਗੁਰੂ ਮਨ ਮੀਤ ਨਿਰਮਲ ਹੋਏ ਤੁਮਾਰੋ ਜੀਤ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲਵਿਕ ਜਾਹੇ ਆਪ ਜਬ ਅਬਰਾ ਨਾਮ ਜਪਾਵੋ ਸੁੰਦ ਗੈਦ ਰੈ ਦੁਖਦ ਪਾਵੋ ਸਾਰਭੂ ਸਤਿਰ ਕੋ ਰਾਮ ਸਹਿ ਸੁਭਾਏ ਨਾਨਕ ਗੁਣ ਗਾਓ ਗੁਣ ਗਾਵ ਤੇਰੀ ਉਦਰ ਸਮੈਲ ਬਿਨ ਜਾਏ ਹਮੇ ਬਿਖ ਫੈਲ ਹੋਏ ਅਚੰਦ ਬਸੇ ਸੁਖ ਨਾਲ ਸਾਸ ਗਰਾ ਸਰਨਾਮ ਸੰਭਾਲ ਸ਼ਾਠ ਸਿਆਨਮ ਸਗਲੀ ਮਨਾ ਸਾਸੰਗ ਪਾਵੇਂ ਸਾਜ ਧਰਾਂ ਹਰ ਪੂੰਜੇ ਸੰਜ ਕਰੋ ਬੇਵਹਾਰੀਆਂ ਸੁਖ ਦਰਗਹਿ ਜੈਕਾਰ ਸਰਬ ਨਿਰੰਤਰ ਏਕੋ ਦੇ ਗਉ ਨਾਨਕ ਜਾਕੇ ਮਸਤਕ ਲੇਖ ਏਕੋ ਜਪ ਏਕੋ ਸਾ ਲਾਹੇ ਏਕ ਸਿਮਰ ਏਕੋ ਮਨਾਹੇ ਏਕ ਸਕੇ ਗੁਣ ਗਾਵ ਆਨੰਦ ਬੰਧਨ ਜਾਪ ਏਕ ਭਗਵੰਤ ਏਕੋ ਏਕ ਏਕ ਹਰ ਆਪ ਪੂਰਨ ਪੂਰ ਰਹਿ ਪ੍ਰਭਿਆ ਏਕ ਅਨਕ ਵਿਸਤਾਰ ਏਕ ਦੇ ਭਏ ਏਕ ਰਾਧ ਪਰਾਸ਼

ਨੇ ਸੋ ਭਰ ਪਰੇ ਪ੍ਰੇਮ ਰਸ ਰੰਗ ਬਜੇ ਚਾਓ ਸਾਧ ਕੇ ਸੰਗ ਪਰੇ ਸਰਨ ਆਨ ਸਭ ਤਿਆਗ ਅੰਤਰ ਵਰਗਾ ਸੰਦਲ ਨਿਬਲਾਗ ਬਡਭਾਗੀ ਜਪਿਆ ਬ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਾ ਕੀ ਮਨਸਾ ਬੂਰੀ ਬਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਬ੍ਰਭ ਹੋਇਓ ਦਿਆਲ ਸੇਵਕ ਕੀਨੋ ਸਦਾ ਨਿਹਾਲ ਬੰਧਨ ਗਾਢ ਮੁਖ ਜਨ ਭਇਆ ਜਨਮ ਮਰਨ ਦੁਖ ਭਰਮ ਗਿਆ ਇਸ਼ਪੁੰਨੀ ਸਰਦਾ ਸਭ ਪੂਰੀ ਰਬ ਰਿਆ ਸਤਸੰਗ ਹਜੂਰੀ ਜਿਸਕਾ ਸਾਥ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋਗ ਬਿਸਰੇ ਜੇ ਘਾਲ ਨਾ ਭਾਨੈ ਸੋਗ ਬਿਸਰੇ ਜੇ ਕੀਆ ਜਾਨੈ ਸੋਗ ਬਿਸਰੇ ਜਿਨ ਸਭ ਕਿਛ ਦੀਆ ਸੋਗ ਬਿਸਰੇ ਜੇ ਜੀਵਨ ਜੀਆ ਸੋਗ ਬਿਸਰੇ ਜੇ ਅਗਨ ਮੇ ਰਾਖੇ ਗੁਰਪ੍ਰਸਾਦ ਕੋ ਬਿਰਲਾ ਰਾਖੈ ਸੋਗ ਬਿਸਰੇ ਜੇ ਬਿਖਤੇ ਕਾਢੇ ਜਨਮ ਜਨਮ ਕਾ ਟੂਟਾ ਗੰਢ ਗੁਰਪੂਰੇ ਤੁਤ ਇਹ ਬੁਝਾਇਆ ਪਰਪਨਾ ਨਾਨਕ ਜਨ ਧਿਆਇਆ ਸਾਜਨ ਸੰਤ ਕਰੋ ਇਹ ਕਾਮ ਆਨ ਤਿਆਗ ਜਪੋ ਹਰਨਾਮ ਸਿਮਰ ਸਿਮਰ ਸਿਮਰ ਸੁਖ ਪਾਓ।

ਅਜਾਨਾਨ ਤੁਮਰੀ ਸਰਨ ਪੁਰਖ ਭਗਵਾਨ ਸਰਬੈ ਗੁੰਟ ਮੁਕਤ ਮੋਖ ਪਾਏ ਏ ਗਨਿਮ ਕਰਕੇ ਗੁਣ ਗਾਏ ਅਨਗਰਾਜ ਭੋਗ ਵਡਿਆਈ ਹਰਕੇ ਨਾਮ ਕੀ ਕਥਾ ਮਨ ਭਾਈ ਉਹ ਭੋਜਨ ਕਾ ਪਰ ਸੰਗੀਤ ਰਸਨਾ ਜਪਤੀ ਹਰ ਹਰ ਨੀਤ ਪਰਿਸੁਕਰਣੀ ਸੋਭਾ ਤਨਵੰਤ ਹਿਰਦੇ ਬਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਹੋ ਨਿਵਾਸ।

ਜੈ ਸਰੂਪ ਕੇਵਲ ਜਗਦੀਸ ਹੈ ਛਲ ਛਿਦਰ ਲਗਤ ਕਹੋ ਕੀਸ ਜੈ ਜੋ ਸੁਰਭੀ ਜੋ ਸੰਗ ਸਮਾਵੇ ਤੇ ਕਿਸੇ ਭੂ ਕਮ ਦਰਬਤਾਵੈ ਕਰਨ ਗਰਾਮ ਕਰਨਿਆ ਨਾਨ ਕਰਤੇ ਕਾ ਨਾਹੇ ਸਮਾਰ ਜਬ ਆਪਣੀ ਸੋਭਾ ਆਪਣ ਸੰਗ ਮਨਾਈ ਤਬ ਗਮਨ ਮਾਏ ਬਾਪ ਮਿੱਤਰ ਸੁਤ ਭਾਈ ਜੈ ਸਰਬ ਕਲਾਪੇ ਪ੍ਰਬੀਨ ਤੈ ਬੇਦ ਕਥੇਬ ਕਹ ਕਹੁ ਚੀਨ ਜਬ ਆਪਣੇ ਆਪ ਆਪ ਉਰਧਾਰੇ ਤਉ ਸ਼ਗਨ ਅਬ ਸਗਨ ਕਹਾਂ ਵਿਚਾਰੇ ਜਬ ਨੂੰ ਜਾਪ ਨਾਪ ਨੇਰਾ ਤੈ ਕਹੁ ਠਾਕੁਰ ਕੌਣ ਕਹੀਏ ਚੇਰਾ ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਨਾਨਕ ਪਨਿਗਤ ਜਾਨੂ ਆਪ ਜਾ ਛਲ ਅਸ਼ੇਦ ਅਭੇ ਸਮਾਇਆ ਮੂਹਾਂ ਕਿਸੇ ਬਿਆ ਬਦਮਾਇਆ ਆਪਸ ਕੁ ਆਪੇ ਆਦੇਸ ਤੇ ਗੁਣ ਕਾ ਨਾਹੀ ਪਰਵੇਸ਼ ਜਾ ਇੱਕ ਹੈ ਏਕ ਏਕ ਭਗਵੰਤਾ ਤੈ ਕੌਣ ਅਚਿੰਤ ਕਿਸ ਲਾਗੇ ਚਿੰਤਾ ਜੇ ਆਪਣੇ ਆਪ ਆਪਤੀ ਹਾਰਾ ਤੈ ਕੌਣ ਕਥੇ ਕੌਣ ਸੁਣੇ ਹਾਰਾ ਬਹੁ ਬਿਆਨ ਦੂਜ ਦੇ ਉਚਾ ਨਾਨਕ ਆਪਸ ਕੁ ਆਪੇ ਬਹੁ ਚਾ

ਹਨੇਰਾ ਮਿਟਿਆ ਗਿਆਨ ਮਿਨਸੇ ਅੰਧੇਰਾ ਸੁਨ ਉਪਦੇਸ਼ ਹਿਰਦੇ ਬਸਾਵੋ ਮਨ ਛੇ ਨਾਨਕ ਫਲ ਪਾਵੋ ਹਲਤ ਪਲ ਦੁਏ ਲਿਓ ਸਵਾਰ ਨਾਮ ਨਾਮ ਅੰਤਰ ਉਰਤਾਰ ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਮਨ ਬਸੇ ਤੇ ਸਾਜ ਪ੍ਰੀਖਿਆ ਬੰਧਨ ਨਾਮ ਜਬੋ ਲਿਵਲਾਏ ਦੁਖ ਦਰਦ ਮੰਤੇ ਭਾਉ ਜਾਏ ਸਜ ਵਾਪਾਰ ਕਰੋ ਵਾਪਾਰੀ ਦਰਗੇ ਨਿਭੇ ਖੇਬ ਤੁਮਾਰੀ ਏਕਾ ਟੇਕ ਰੱਖੋ ਮਨ ਮਾਹੇ ਨਾਨਕ ਬਹੁਰ ਨ ਆਵੇ ਜਾਹੇ ਤਿਸਤੇ ਦੂਰ ਗਾਂ ਗੁਰ ਜਾਹੇ ਪਰੇ ਰਾਖਨ ਹਾਰ ਧਿਆਏ ਨਿਰਭਉ ਜਪੇ ਸਗਲ ਭਉ ਮਿਟੇ ਪ੍ਰਭ ਕਿਰਪਾ ਤੇ ਪ੍ਰਾਣੀ ਛੁਟਾਏ

0: ਹੇ ਪ੍ਰਭੂ ਜੀ ਕੀ ਫਤਿਹ।
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ। ਇੱਕ ਓ ਅੰਕਾਰ ਸਤਨਾਮ

ਪੁਰੀਆ ਪਹਰ ਸਹਿਸ ਸਿਆਣਪਾਂ ਲੱਖ ਹੋਹੇ ਤਾਂ ਇੱਕ ਨਾ ਚੱਲੇ ਨਾਲ ਕਿਵ ਸਚਿਆਰ ਹੋਈਏ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ

ਮੀਟ ਹੁਕਮ ਲਿਖ ਦੁੱਖ ਸੁਖ ਪਾਈਐ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈਐ।

ਪਲਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗੰਮ ਅਗੰਮ ਅਸੰਖ ਲੋਅ ਅਸੰਖ ਕਹਿ ਸਿਰ ਪਾਰ ਹੋਏ।

ਵੀਸ ਇੱਕ ਦੂਜੀ ਬਹੁ ਲੱਖ ਹੋਵੇ ਲੱਖ ਹੋਵੇ ਲੱਖ ਵੀਸ ਲੱਖ ਲੱਖ ਗੇੜਾ ਆਖੀ ਹੈ ਇੱਕ ਨਾਮ ਜਗਦੀਸ ਏ ਤਰਾਹੇ ਪਦ ਪਵੜੀ।

ਕਹਿ ਠੀਸ ਆਖਣ ਜੋਰ ਚੁਪੈ ਨਹਿ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜ ਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨਾ ਕੋਏ

ਦੇਸ ਕੇਤੇ ਬਰਮੇ ਘਾੜਤ ਘੜੀਏ ਹੈ ਰੂਪ ਰੰਗ ਕੇ ਵੇਸ ਕੇਤਿਆ ਕਰਮ ਭੂਮੀ ਮੇਰ ਕੇਤੇ ਕੇਤੇ ਤੂ ਉਪਦੇਸ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਗ ਪਾਤਸ਼ਾਹੀ ਦਸਵੀਂ ਛਪੈ ਸ਼ਾਂਤ ਵੇ ਪ੍ਰਸਾਦ ਚੱਕਰ ਚਿਹਨੇ ਅਰਬਨ ਜਾਤ ਅਰ ਪਾਤ ਨਹਿ ਜਿਹ ਰੂਪ ਰੰਗ ਰੇਗ ਭੇਕੂ ਕਹਿ ਨਾ ਸਕਤ ਕਹਿ ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਿਤ ਉਜ ਕਹਿਜੈ ਕੋਟ ਇੰਦਰ ਇੰਦਰਾਨ ਸਾਹੇ ਸਹਾਨ ਗਨਿਜੈ ਤਿਰਭਵ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਤਵੈ ਸਰਬ ਨਾਮ ਕਥੇ ਕਵਣ ਕਰਮ ਨਾਮ ਵਰਨਤ ਸੁਮਤ।

ਨਿਵਾਸਤੰਗ ਪਰਿਵਰਗੇ, ਨਿਵਾਸਤੰਗ ਸਰਗੇ, ਨਿਵਾਸਤੰਗ ਪ੍ਰਭੋਗੇ, ਨਿਵਾਸਤੰਗ ਸਜੋਗੇ, ਨਿਵਾਸਤੰਗ ਰੰਗੇ, ਨਿਵਾਸਤੰਗ ਭੰਗੇ, ਨਿਵਾਸਤੰਗ ਗਮੇ, ਨਿਵਾਸਤਹਤ ਰਮੇ, ਨਿਵਾਸਤੰਗ ਜਲਾਸਰੇ, ਨਿਵਾਸਤੰਗ ਨਿਰਾਸਰੇ, ਨਿਵਾਸਤੰਗ ਜਾਤੇ, ਨਿਵਾਸਤੰਗ ਪਾਤੇ, ਨਿਵਾਸਤੰਗ ਅਜਬੇ, ਨਿਵਾਸਤਸਤ ਅਜਬੇ।

ਹਿਤ ਹੈ ਅਭਿਹਿਤ ਹੈ, ਤ੍ਰਿਮਾਨ ਹੈ, ਨਿਧਾਨ ਹੈ, ਤ੍ਰਿਵਰਗ ਹੈ, ਅਸਰਗ ਹੈ, ਅਨੀਲ ਹੈ, ਅਨਾਦ ਹੈ, ਅਜੇ ਹੈ, ਅਜਾਦ ਹੈ, ਅਜਨਮ ਹੈ, ਅਵਰਨ ਹੈ, ਅਭੂਤ ਹੈ, ਅਪਰਨ ਹੈ, ਅਗਜ ਹੈ, ਅਪੰਜ ਹੈ, ਅਚੂਜ ਹੈ, ਅਝੰਜ ਹੈ,

ਫਿਰ ਇਹ ਕਹਿ ਭਜਾਂ ਪ੍ਰਿਆ ਛੰਦ ਨਮੋ ਸਰਬ ਮਾਨੇ ਸਮਰਤੀ ਨਿਧਾਨੇ ਨਮੋ ਦੇਵ ਦੇਵੇ ਅਪੇਖੀ ਅਪੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਾਉਣੇ ਨਮੋ ਸਰਬ ਪਹੁਣੇ ਅਨੰਗੀ ਨਾਥੇ ਨਿਰਸੰਗੀ ਪ੍ਰਮਾਥੇ ਨਮੋ ਪਹਾਣ ਪਾਨੇ ਨਮੋ ਮਾਨ ਮਾਨੇ

ਦੇ ਸਹਿ ਅਭਿ ਸਹਿ ਭਜੰਗ ਪ੍ਰਿਆ ਛੰਦ ਅਗਾਧੇ ਬਾਧੇ ਨੰਦੀ ਸਰੂਪੇ ਨਮੋ ਸਰਮਾਨੇ ਸਮਸਤੀ ਦਹਨੇ ਨਵਾਹ ਤਵੰਗ ਨਿਨਾਥੇ ਨਵਾਹ ਤਵੰਗ ਪ੍ਰਮਾਥੇ ਨਵਾਹ ਤਵੰਗ ਗੰਜੇ ਨਵਾਹ ਤਵੰਗ ਪੰਜੇ ਨਵਾਹ ਤਵੰਗ ਕਾਲੇ ਨਵਾਹ ਤਵੰਗ ਪਾਲੇ ਨਮੋ ਸਰਬ ਦੇਸੇ ਨਮੋ ਸਰਬ ਪੇਸੇ

ਬੰਬੇ ਭੁਗਤੇ ਸਦਾ ਸਚਦਾਨੰਦ ਸਤਰੰਗ ਪ੍ਰਨਾਸੀ ਕਰੀ ਮਲਕਨੀ ਦਾਸ ਮਸਤੁਲ ਨਿਵਾਸੀ ਅਜੈਬ ਭੁਗਤੇ ਗਜੈਬ ਗਨੀਮੇ ਹਰੀ ਅੰਕ ਕਰੀ ਅੰਕ ਕਰੀ ਮਨਹੀਮੇ

ਸਵਈਏ ਸਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਪ੍ਰਿਉ ਕਰ ਯੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਰਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਦੇਸ ਕੋ ਦੇਖ ਰਹੇ ਹੋ ਮਤ ਕੋ ਨ ਦੇਖੀਅਤ ਪ੍ਰਾਨ ਪਤੀ ਕੇ

ਰਾਜਹਜਾਰੇ ਭੂਤ ਭਵਿੱਖ ਭਵਾਨ ਕੇ ਭੂਤ ਕੌਣ ਗਣੈ ਨਹੀਂ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਤਾਂ ਹਮ ਸਿਧਾਰੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਹਿਬ ਸਿੰਘ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਹਾਜ਼ਰੀਆਂ ਲਵਾ ਕੇ ਨਾਮ ਸਿਮਰਨ ਨਾਲ ਜੁੜਨਾ ਕੀਤਾ, ਉਪਰੰਤ ਸਾਹਿਬਾਂ ਦੇ ਦਰਸ਼ਨ ਦੀਦਾਰ ਕੀਤੇ, ਪੰਜ ਬਾਣੀਆਂ, ਸੁਖਮਨੀ ਸਾਹਿਬ ਦੇ ਜਾਪ ਅਤੇ ਸਾਹਿਬਾਂ ਵੱਲੋਂ ਬਖਸ਼ ਮੁੱਖ ਵਾਗ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਗੁਰਬਾਣੀ ਦਾ ਜਾਪ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣ। ਸਵਾਉ ਹੁਣ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਰਮਤਾ ਹੋ ਰਹੀ ਹੈ। ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ ਸਾਡੇ ਅਤਿ ਸਤਿਕਾਰਯੋਗ ਰਾਗੀ ਭਾਈ ਜਸਪਾਲ ਸਿੰਘ ਜੀ, ਸ੍ਰੀ ਪੌਂਟਾ ਸਾਹਿਬ ਵਾਲੇ ਤੇ ਰਾਗੀ ਜਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪੌੜੀ ਸਤਿਗੁਰ ਵੱਡਾ ਸਲਾਈ ਜਿਸ ਵਿੱਚ ਵੱਡੀਆਂ ਵਡਿਆਈਆਂ ਸਾਹਿਬ ਮਲਾ ਤਨਦਰੀਆ ਜਾਤਿ ਸੁਭਾਣਾ ਤਮਨ ਵਸਾਈਆਂ ਕਰ ਹੁਕਮ ਮਸਤਕ ਹਾਤਰ ਵਿੱਚ ਮਾਰ ਕਢਿਆ ਬੁਰੀਆਈਆਂ ਸਹਿਤ ਉਠੈ ਨੌ ਨਿਧ ਪਾਈਆਂ ਸਹਿਤ ਉਠੈ

ਪ੍ਰਸਾਦ ਸਿੰਘ ਜੀ ਆਪ ਜੀ ਨੂੰ ਗੁਰਦੁਆਰਾ ਸਾਹਿਬ ਫਰੀ ਮੌਣ ਤੋਂ ਅੰਮ੍ਰਿਤ ਵਿਦਵਾਨ ਵਿੱਚ ਸ੍ਰੀ ਆਸਾ ਕਿਵਾਰ ਦੇ ਸ਼ਬਦ ਕੀਰਤਨ ਨਾਲ ਜੋੜੇ ਸਨ। ਭਾਈ ਜਸਪਾਲ ਸਿੰਘ ਜੀ ਪਾਉਂਟਾ ਸਾਹਿਬ ਜੀ ਉਹਨਾਂ ਦੇ ਕੀਰਤਨੀ ਜਥਾ ਭਾਈ ਸਾਹਿਬ ਜਥੇ ਦਾ ਬਹੁਤ ਬਹੁਤ ਧੰਨਵਾਦ। ਭਾਈ ਸਾਹਿਬ ਜਥਾ ਅਜੇ ਕੱਲ੍ਹ ਸਾਡੇ ਪਾਸ ਪਹੁੰਚੇ ਹਨ ਗੁਰਦੁਆਰਾ ਸਾਹਿਬ ਪਹੁੰਚਣ 'ਤੇ, ਜਿਵੇਂ ਕਹਿੰਦੇ ਹਾਂ ਸੰਗਤ ਵੱਲੋਂ ਸਵੇਰੇ ਸ਼ਾਮ ਆਪ ਜੀ ਨੂੰ ਕੀਰਤਨ ਰਾਹੀਂ ਜੋੜਿਆ ਕਰਨਗੇ। ਆਓ ਹੁਣ ਸਤਿਗੁਰਾਂ ਜੀ ਵੱਲੋਂ ਬਖਸ਼ਿਸ਼ ਹੋਏ ਅੰਮ੍ਰਿਤ ਵੇਲੇ ਪਿੱਤਰ ਮੁਖਵਾਕ ਦੀ ਕਥਾ ਆਪ ਜੀ ਨੂੰ ਸਰਨ ਕਰਾਉਣਗੇ ਭਾਈ ਗੁਰਮੇਲ ਸਿੰਘ ਜੀ ਕੈਨੇਡਾ ਵਾਲੇ ਦਮਨ ਟਕਸਾਲ ਵਾਲੇ, ਉਹਨਾਂ ਪਾਸੋਂ ਪਿਆਰ ਸਤਿਕਾਰ ਸਰਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਲੀ ਸੰਗਤ ਜੀ, ਜਿਹਨੇ ਤੁਸੀਂ ਪਿਆਰੇ ਗੁਰਸਿੱਖ ਗੁਰੂ ਦਰਬਾਰ ਦੀ ਹਾਜ਼ਰੀ ਭਰਦੇ ਹੋ, ਲੰਗਰ ਵਿੱਚ ਕੁਮਾਰੇ ਸੇਵਾ ਗੁਰਸਿੱਖ ਦੂਰ ਦਰੇਡੇ ਮਾਈ ਭਾਈ ਜੀ, ਰਸਨਾ ਕਰੋ ਪਵਿੱਤਰ ਪਿਆਰ ਸਹਿਤ ਗੁਰੂ ਫਤਿਹ ਬੁਲਾਉਣ ਦਾ।

ਦਰਬਾਰ ਦੀ ਹਾਜ਼ਰੀ ਭਰੀ ਹੈ, ਅੰਮ੍ਰਿਤ ਵੇਲੇ ਦੀ ਦਾਤ ਗੁਰੂ ਬਖਸ਼ਿਸ਼ ਦੁਆਰੇ ਪ੍ਰਾਪਤ ਹੋਈ ਹੈ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ ਤੇ ਹਵਹਿ। ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨ ਹਵਹਿ।

ਵਾਰੇ ਗੁਰੂ ਕਾ ਸਿੱਖ ਜਪਦਾ ਹੈ ਜਪਦਾ ਹੈ, ਉਸ ਸ਼ਬਦ ਦਾ ਸਦਕਾ ਸਾਰੇ ਜਨਮਾਂ ਜਨਮਾਂਤਰਾਂ ਦੇ ਬੱਜਰ ਤੋਂ ਬੱਜਰ ਪਾਪ ਜਿਹੜੇ ਉਹ ਲਹਿ ਜਾਂਦੇ ਨੇ। ਸਤਿਗੁਰੂ ਜੀ ਦੀ ਐਸੀ ਰਹਿਮਤ ਵਰਤਦੀ ਹੈ, ਸੰਗਤ ਵਿੱਚ ਆ ਕੇ ਜਨਮਾਂ ਜਨਮਾਂਤਰਾਂ ਦੇ ਕਰਮ ਵੀ ਕੱਟੇ ਜਾਂਦੇ ਨੇ। ਜਦੋਂ ਗੁਰੂ ਚਰਨਾਂ 'ਚ ਬੇਨਤੀ ਕੀਤੀ ਜਾਵੇ, ਗਰੀਬ ਨਿਵਾਜ ਤੁਸੀਂ ਲਾਜ ਰੱਖਦੇ ਹੋ, ਨਿਰਿਪ ਕੰਨਿਆ ਕੇ ਕਾਰਨ ਇੱਕ ਭਇਆ ਭੇਖ ਧਾਰੀ, ਤੁਸਾਂ ਨੇ ਉਹਦੀ ਵੀ ਲਾਜ ਰੱਖ ਲਈ ਹੈ, ਉਹਦੇ ਵੀ ਪੜਦੇ ਕੱਜਲੇ ਨੇ। ਇੱਕ ਭਇਆ ਭੇਖ ਧਾਰੀ ਕਾਮਾਰਥੀ ਸਵਾਰਥੀ ਵਾਕੀ ਪੈਜ ਸਵਾਰੀ, ਤਬ ਗੁਣ ਕਹਾ ਜਗਤ ਗੁਰਾ, ਗੁਰੂ ਸਾਹਿਬ ਜੀ ਤੁਹਾਡੀ ਵਡਿਆਈ ਕਿਵੇਂ ਕਰੀਏ, ਤੁਹਾਡੇ ਵਿੱਚ ਮਹਾਨ ਬਖਸ਼ਿਸ਼ਾਂ ਤੁਸੀਂ ਵਰਤਾਉਂਦੇ ਹੋ, ਤੁਹਾਡੀ ਬਾਰਗਾਹ ਵਿੱਚ ਆ ਗਏ ਹਾਂ, ਤੁਹਾਡੇ ਦਰ ਤੇ ਆ ਗਏ, ਸਾਡਾ ਹੋਰ ਥਾਂ ਹੀ ਕੋਈ ਨਹੀਂ ਹੈ। ਗਰੀਬ ਨਿਵਾਜ ਮੈਂ ਤਾਣ ਦੀ ਬਾਣ, ਤੂੰ ਹੈ ਮੇਰੇ ਸਵਾਮੀ, ਮੈਂ ਤੁਧ ਆ ਗਏ ਅਰਦਾਸ, ਮੈਂ ਹੋਰ ਥਾਓ ਨਾ ਹੀ ਜਿਸ ਮੈਂ ਕਰੋ ਬੇਨੰਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਗਰੀਬ ਨਿਵਾਜ ਹੀ ਹੋ ਤੁਹਾਡਾ ਬਿਰਧ ਹੈ, ਸਿੰਘ ਸਰਨ ਕਤ ਜਾਈਐ ਜੋ ਕਰਮ ਨਾ ਨਸ। ਅਗਰ ਸ਼ੇਰ ਦੇ ਕੋਲ ਜਾਣ ਦਾ ਫਾਇਦਾ ਕੀ ਹੋਇਆ, ਜੇ ਕਿਧਰੇ ਗਿੱਦੜਾਂ ਦਾ ਹੀ ਡਰ ਰਹਿ ਜਾਵੇ ਤਾਂ ਇਹ ਤੁਹਾਡਾ ਬਿਰਧ ਹੈ। ਤਬ ਗੁਣ ਕਹਾ ਜਗਤ ਗੁਰਾ ਜੋ ਕਰਮ ਨਾ ਨਸ, ਸਿੰਘ ਸਰਨ ਕਤ ਜਾਈਐ ਜੋ ਜੰਬੂ ਗ੍ਰਸ। ਏਕ ਬੂੰਦ ਜਲ ਕਾਰਨੇ ਚਾਤਰਿਕ ਦੁੱਖ ਪਾਵੈ, ਪ੍ਰਾਣ ਗਏ ਸਾਗਰ ਮਿਲੈ ਫੁਨ ਕਾਮਣ ਆਵੇ। ਇੱਕ ਸਵਾਂਤੀ ਬੂੰਦ ਪਪੀਏ ਬਬੀਏ ਨੂੰ ਚਾਹੀਦੀ ਹੈ, ਉਹ ਤੁਸਾਂ ਨੇ ਨਾ ਦਿੱਤੀ। ਉਸ ਤੋਂ ਬਾਅਦ ਸਵਾਂਤੀ ਬੂੰਦਾਂ ਦੇ ਨਾਲ ਤੁਸੀਂ ਸਮੁੰਦਰ ਭਰਦੇ ਹੋ ਤਾਂ ਫਿਰ ਉਹਨੂੰ ਜ਼ਰੂਰਤ ਨਹੀਂ, ਕਿਉਂਕਿ ਪ੍ਰਾਣ ਚਲੇ ਗਏ ਨੇ, ਤੁਸੀਂ ਲਾਜ ਰੱਖਦੇ ਹੋ। ਹੁਣ ਕਾਮਨ ਆਵੈ ਪ੍ਰਾਣ ਜੋ ਥਾਕੇ, ਥਿਰ ਨਹੀਂ ਕੈਸੇ ਬਿਰਮਾਵੋ, ਬੂੜ ਮੂਵੇ ਨੌਕਾ ਮਿਲੈ ਕਹੋ ਕਾਹੇ ਚੜਾਵੋ। ਜੇ ਡੋਬੀ ਜਾਈਏ ਉਦੋਂ ਬਾਅਦ ਬੇੜੇ ਆ ਜਾਣ ਤਾਂ ਫਿਰ ਬੇੜੇ ਕੀ ਕਰਨੇ ਦਾਤਾ, ਪਹਿਲਾਂ ਹੀ ਆਪਣੇ ਨਾਮ ਦੇ ਬੇੜਾ ਬਖਸ਼ਿਸ਼ ਕਰ ਦੇ। ਬੇਨਤੀ ਹੈ ਮੈਂ ਨਾ ਹੀ ਕਛ ਹੋ ਨਹੀਂ, ਕਿਛ ਆਹੇ ਨਾ ਮੋਰਾ ਅਵਸਰ ਲੱਜਾ ਰੱਖ ਲਿਹੋ, ਸਾਧਨਾ ਜਨ ਤੋਰਾ। ਤੁਹਾਡੇ ਦਰ ਦੇ ਦਾਸ ਹਾਂ ਗਰੀਬ ਨਿਵਾਜ, ਆਪ ਲਾਜ ਰੱਖੋ। ਸਤਿਗੁਰਾਂ ਦਾ ਬਿਰਧ ਹੈ, ਗੁਰੂ ਕਿਰਪਾ ਕਰਦਾ ਹੈ। ਗੁਰੂ ਸਵਾਰੀ ਸੰਗਤ ਜੀ ਅੰਮ੍ਰਿਤ ਵੇਲੇ ਆਦਿ ਗੁਰੂ ਗ੍ਰੰਥ ਸਾਹਿਬ ਗਰੀਬ ਨਿਵਾਜ ਜੀ ਨੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਖੁੱਲ੍ਹੇ ਦੀਦਾਰੇ ਬਖਸ਼ੇ ਨੇ, ਅਤੇ ਬੇਅੰਤ ਸੰਗਤਾਂ ਨੇ ਮੇਰੇ ਸਾਹਿਬ ਸਤਿਗੁਰੂ ਜੀ ਦੇ ਦਰਸ਼ਨ ਦੀਦਾਰ ਕੀਤੇ ਨੇ। ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾ ਸਾਹਮਣੇ ਸੋਏ ਸੁਨੰਦੜੀ, ਮੇਰਾ ਤਨ ਮਨ ਮੌਲ ਨਾਮ ਜਪੰਦੜੀ ਲਾਲੀ ਪੰਧ ਜੁਲੰਦੜੀ, ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖ ਨਿਹਾਲੀ। ਗੁਰੂ ਸਵਾਰੀ ਸੰਗਤ ਜੀ ਸਤਿਗੁਰੂ ਜੀ ਦਾ ਦਰਗਾਹੀ ਫੁਰਮਾਨ ਮੁੱਖ ਵਾਕ ਹੁਕਮਨਾਮਾ ਸਾਹਿਬ ਜੀ ਦੀ ਬਖਸ਼ਿਸ਼ ਪ੍ਰਾਪਤ ਹੁੰਦੀ ਹੈ। ਅੱਜ ਦੇ ਅੰਮ੍ਰਿਤ ਵੇਲੇ ਦੇ ਹੁਕਮਨਾਮਾ ਸਾਹਿਬ ਦਰਗਾਹੀ ਫੁਰਮਾਨ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੇ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 583 ਅਤੇ 584 ਤੇ ਸਤਿਗੁਰੂ ਤੀਸਰੇ ਪਾਤਸ਼ਾਹ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਅੰਮ੍ਰਿਤ ਬਚਨਾਂ ਦੀ ਦਾਤ ਪ੍ਰਾਪਤ ਹੋਈ ਹੈ। ਗੁਰੂ ਬਖਸ਼ਿਸ਼ ਦੁਆਰੇ ਅੰਮ੍ਰਿਤ ਬਚਨਾਂ ਨਾਲ ਸਾਂਝ ਕਰੀਏ ਜੀ।

ਸ਼ਸਤਰੀਏ, ਅਗਰ ਕੰਤ ਪਤੀ ਪਰਮਾਤਮਾ ਨੂੰ ਤੂੰ ਮਿਲਣਾ ਚਾਹੁੰਦੀ ਹੈ ਤਾਂ ਗਰੀਬ ਨਿਵਾਜ ਜੀ ਕਿਰਪਾ ਕਰਦੇ, ਫਿਰ ਸੇਵਿਓ, ਫਿਰ ਪਤੀ ਪਰਮਾਤਮਾ ਦੀ ਸੇਵਾ ਤੇ ਸਿਮਰਨ ਵਿੱਚ ਲੱਗ ਜਾ। ਸ਼ਬਦ ਵਿਚਾਰ ਬੜਾ ਪਿਆਰਾ ਬਚਨ ਹੈ, ਡੱਠੈ ਮੁਕਤ ਨਾ ਹੋਵੇ ਜਿਚਰ ਗੁਰ ਸ਼ਬਦ ਨਾ ਕਰੇ ਵਿਚਾਰ। ਸ਼ਬਦ ਹੀ ਵਿਚਾਰ, ਸ਼ਬਦ ਤੋਂ ਗਿਆਨ ਪ੍ਰਾਪਤ ਕਰ ਤਾਂ ਗੁਰੂ ਦਾ ਸ਼ਬਦ ਕੀ ਹੈ ਅੰਦਰ ਗਿਆਨ ਪ੍ਰਕਾਸ਼ ਕਰੇਗਾ। ਗੁਰ ਕਾ ਸ਼ਬਦ ਉਜਾਰੋ ਦੀਪਾ, ਬਿਣਸਿਓ ਅੰਧਕਾਰ ਤੈ ਮੰਦਰ, ਰਤਨ ਕੋਠੜੀ ਖੁੱਲੀ ਅਨੂਪਾ, ਬਿਸਮਨ ਬਿਸਮ ਭਏ ਜੋ ਪੇਖਿਓ, ਕਹਿਣ ਨਾ ਜੈ ਬੜਿਆਈ, ਮਗਨ ਭਏ ਊਆ ਸੰਗ ਮਾਤੇ, ਓਤ ਪੋਤ ਲਪਟਾਈ, ਆਲ ਜਾਲ ਨੇ ਕਸ਼ੂ ਜੰਜਾਰਾ, ਅੰਗ ਬੁੱਧ ਨੇ ਕੋਹਰਾ, ਊਚਨ ਊਚਾ ਬੀਚਨਾ ਖੀਚਾ, ਹੋ ਤੇਰਾ ਤੂੰ ਮੋਰਾ, ਏਕ ਪਸਾਰਾ ਏਕ ਅੰਕਾਰਾ, ਏਕ ਪਸਾਰਾ ਏਕ ਹੈ ਅਪਰ ਅਪਾਰਾ, ਏਕ ਬਸਥੀਰਨ ਏਕ ਸੰਪੂਰਨ, ਏਕ ਹੈ ਪ੍ਰਾਣ ਅਧਾਰਾ, ਨਿਰਮਲ ਨਿਰਮਲ ਊਚਾ ਊਚੋ, ਉਹ ਨਿਰਮਲ ਤੋਂ ਨਿਰਮਲਾ ਹੈ, ਉੱਚਿਆਂ ਤੋਂ ਉੱਚਾ ਹੈ, ਪਵਿੱਤਰ ਤੋਂ ਪਵਿੱਤਰ ਹੈ। ਸ਼ਬਦ ਅੰਦਰ ਗਿਆਨ ਕਰਾਵੇਗਾ ਤਾਂ ਗਰੀਬ ਨਿਵਾਜ ਜੀ ਕਿਰਪਾ ਕਰਦੇ, ਫਿਰ ਸੇਵਿਓ, ਉਹਦੀ ਸੇਵਾ ਕਰ, ਕੰਤ ਦੀ ਪ੍ਰਾਪਤੀ ਹੋ ਜਾਵੇਗੀ। ਨਾਲ ਦੀ ਨਾਲ ਬੇਨਤੀ ਕਰਨੀ ਹੈ, ਗਰੀਬ ਨਿਵਾਜ ਮੇਰੀ ਜਿੰਦ ਡਰਦੀ ਹੈ, ਜਿਸ ਵੇਲੇ ਮੈਂ ਸੰਸਾਰ ਸਮੁੰਦਰ ਤੋਂ ਦੇਖਦੀ ਹਾਂ, ਕੰਤ ਜੀ ਤੁਹਾਡੀ ਪ੍ਰਾਪਤੀ ਕਿਵੇਂ ਹੋਵੇ, ਤਾਂ ਬੇਨਤੀ ਕਰਨੀ ਹੈ, ਜੀਓ ਡਰਤ ਹੈ ਆਪਣਾ ਕੈਸਿਓ ਕਰੀ ਪੁਕਾਰ, ਮੈਂ ਤੁਹਾਡੇ ਅੱਗੇ ਪੁਕਾਰ ਕਰਨੀ, ਹੋਰ ਥਾਂ ਕੋਈ ਨਹੀਂ ਹੈ ਮੇਰੇ ਕੋਲ। ਜੀਓ ਡਰਤ ਹੈ ਆਪਣਾ ਕੈਸਿਓ ਕਰੀ ਪੁਕਾਰ, ਦੁੱਖ ਵਿਸਾਰਨ ਸੇਵਿਆ ਸਦਾ ਸਦਾ ਦਾ ਤਾਰ। ਤਾਂ ਗੁਰੂ ਜਿਹੜਾ ਡਰ ਦੂਰ ਕਰ ਦੇਵੇਗਾ, ਪਤੀ ਦੀ ਪ੍ਰਾਪਤੀ ਹੋ ਜਾਵੇਗੀ। ਭੈ ਹੈ ਗਰੀਬ ਨਿਵਾਜ, ਥਰ ਹਰ ਕੰਪੈ ਬਾਲਾ ਜੀਓ, ਨਾ ਜਾਨੋ ਕਿਆ ਕਰਸੀ ਪੀਓ, ਪਤੀ ਪ੍ਰਤੱਖ ਜਿਵੇਂ ਮਿਲਦਾ ਕਿਹੋ ਜਿਹਾ ਵਿਵਹਾਰ ਕਰੇਗਾ। ਹੇ ਪਤੀ ਪਰਮਾਤਮਾ ਮੇਰੀ ਜਿੰਦ ਡਰਦੀ ਹੈ, ਤਾਂ ਮਹਾਰਾਜ ਕਹਿੰਦੇ ਡਰ ਨਾ, ਮੇਰੇ ਗੁਰੂ ਸ਼ਬਦ ਦੀ ਵਿਚਾਰ ਕਰ। ਡਰਦਾ ਤੇ ਉਹ ਹੁੰਦਾ ਸੋ ਡਰ ਹੈ ਜੇ ਪਾਪ ਕਮਾਵ ਦਾ ਧਰਮੀ ਮਕਸੇਤ। ਅਗਰ ਪਤੀ ਪਰਮਾਤਮਾ ਨੂੰ ਚਾਹੁੰਦੀ ਹੈ ਤਾਂ ਗਰੀਬ ਨਿਵਾਜ ਜੀ ਕਿਰਪਾ ਕਰਦੇ ਨੇ, ਫਿਰ ਸੇਵਿਓ, ਹੇ ਸਖੀਏ ਉਹਦੀ ਸੇਵਾ ਵਿੱਚ ਲੱਗ। ਅਗਲੇ ਬੋਲ ਬੜੇ ਪਿਆਰੇ ਆ ਰਹੇ ਨੇ, ਅਵਗਣਵੰਤੀ ਪਿਰ ਨਾ ਜਾਣੀ ਮੁੱਠੀ ਰੋਵੈ ਕੰਤ ਵਿਸਾਰ। ਜਿਹੜੀ ਗੁਣਾਗਾਰ ਜੀਵ ਰੂਪ ਇਸਤਰੀ ਹੈ, ਪਤੀ ਪਰਮਾਤਮਾ ਨੂੰ ਜਾਣਦੀ ਨਹੀਂ ਹੈ, ਉਹਦੀ ਮਹਿਮਾ ਨੂੰ ਨਹੀਂ ਜਾਣਦੀ, ਉਹਦੀ ਵਡਿਆਈ ਨੂੰ ਨਹੀਂ ਜਾਣਦੀ, ਕਾਰਨ ਕੀ ਹੈ, ਮੁੱਠੀ ਉਹ ਲੁੱਟੀ ਗਈ ਹੈ, ਵਿਕਾਰਾਂ ਨੇ ਉਹਨੂੰ ਠੱਗ ਲੈਣਾ ਕੀਤਾ, ਮੁੱਠੀ ਤੋਂ ਭਾਵ ਦਾ ਲੁੱਟਿਆ ਜਾਣਾ, ਠੱਗਿਆ ਜਾਣਾ। ਅਚਾਨਕ ਬੰਦਾ ਕਹਿੰਦਾ ਜੀ ਫਲਾਣੇ ਬੰਦੇ ਨੇ ਮੈਨੂੰ ਠੱਗ ਲਿਆ। ਜਿਹੜੇ ਵਿਸ਼ੇ ਵਿਕਾਰ ਨੇ, ਸ਼ਬਦ ਸਪਰਸ਼ ਰੂਪ ਰਸ ਗੰਧ, ਇਹਨਾਂ ਕਰਕੇ ਉਹ ਠੱਗੀ ਗਈ ਹੈ, ਤਾਂ ਮਹਾਰਾਜ ਕਹਿੰਦੇ ਜਿਵੇਂ ਕੋਈ ਪ੍ਰਤੱਖ ਬੰਦਾ ਲੁੱਟਿਆ ਜਾਵੇ ਤਾਂ ਫਿਰ ਉਹ ਕੇਵਲ ਰੋਂਦਾ ਹੀ ਹੈ, ਕਹਿੰਦਾ ਜੀ ਮੇਰਾ ਨਾਂ ਧੋਖਾ ਹੋ ਗਿਆ, ਮੇਰਾ ਨਾਂ ਇੱਦਾਂ ਹੋ ਗਿਆ, ਕਈ ਗੱਲਾਂ ਅੱਗੇ ਤੋਂ ਅੱਗੇ ਚੱਲਦੀਆਂ ਨੇ, ਉਹ ਰੋਂਦਾ ਹੈ, ਪੁਕਾਰ ਕਰਦਾ ਹੈ। ਗਰੀਬ ਨਿਵਾਜ ਜੀ ਕਹਿੰਦੇ ਰੋਵੈ ਕੰਤ ਵਿਸਾਰ, ਵਿਕਾਰਾਂ ਨੇ ਉਹਨੂੰ ਠੱਗ ਲੈਣਾ ਕੀਤਾ ਹੈ, ਪਤੀ ਪਰਮਾਤਮਾ ਨੂੰ ਉਹਨੇ ਛੱਡ ਦਿੱਤਾ, ਰੋਵੈ ਫਿਰ ਉਹ ਰੋਂਦੀ ਹੈ, ਫਿਰ ਉਹਦਾ ਰੋਣਾ ਜਿਹੜਾ ਪੁਕਾਰ ਜਿਹੜਾ ਕੋਈ ਸੁਣਦਾ ਨਹੀਂ। ਕਾਰਨ ਕੀ ਹੈ, ਅਵਗਣਵੰਤੀ, ਗੁਣਾਹਾਂ ਕਰਕੇ, ਅਵਗੁਣਾ ਕਰਕੇ ਪਤੀ ਪਰਮਾਤਮਾ ਤੋਂ ਦੂਰ ਹੋ ਗਈ ਹੈ। ਗੁਰੂ ਸਾਹਿਬ ਜੀ ਦੇ ਚਰਨਾਂ 'ਚ ਬੇਨਤੀ ਕਰਦੇ ਰਹਿਣਾ ਹਮੇਸ਼ਾ, ਨਿਮਰਤਾ ਵਿੱਚ ਆ ਕੇ, ਗਰੀਬ ਨਿਵਾਜ ਹਉ ਅਪਰਾਧੀ ਗੁਣਹਗਾਰ, ਹਉ ਬੇਮੁੱਖ ਮੰਦਾ, ਮੇਰੇ ਵਿੱਚ ਗੁਣਾਹਾਂ ਨੇ, ਚੋਰ ਯਾਰ ਜੁਆਰ ਹਉ ਪਾਰ ਕਰ ਜੋ ਹੰਦਾ, ਮੈਂ ਚੋਰ ਵੀ ਆ, ਮੈਂ ਜੁਆਰੀਆ ਵੀ ਆ, ਮੈਂ ਜੂਏ ਬਾਜ ਹਾਂ, ਮੈਂ ਪਰ ਪੁਰਖਾਂ ਵੱਲੇ ਵੇਖਦਾ ਹਾਂ, ਤੱਕਦਾ ਹਾਂ, ਚੋਰ ਯਾਰ ਜਵਾਰ ਹਾਂ ਪਰ ਕਰ ਜੋ ਹੰਦਾ, ਪ੍ਰਾਏ ਘਰਾਂ ਨੂੰ ਵੇਖਦਾ ਰਹਿੰਦਾ ਹਾਂ, ਨਿੰਦਕ ਦੁਸ਼ਟ ਹਰਾਮ ਖੋਰ ਠੱਗ ਦੇਸ਼ ਠਗੰਦਾ, ਵਿਸ਼ਵਾਸ ਘਾਤੀ ਆ ਕਿਰਤ ਕੰਨ, ਮੇਰੇ ਇਹੋ ਜਿਹੇ ਹਾਲਾਤ ਨੇ, ਵਿਸ਼ਵਾਸ ਘਾਤੀ ਆ ਕਿਰਤ ਕੰਨ, ਮੈਂ ਕੋ ਨਾ ਰੱਖਣ ਦਾ, ਮੈਨੂੰ ਕੋਈ ਠਾਂ ਹੀ ਨਹੀਂ ਦਿੰਦਾ, ਮੈਨੂੰ ਕੋਈ ਢੋਈ ਨਹੀਂ ਮਿਲਦੀ ਆ। ਹੁਣ ਤੇ ਤੁਹਾਡੇ ਦਰ ਤੇ ਆ ਗਏ ਆ ਗਰੀਬ ਨਿਵਾਜ, ਚਾਰੇ ਕੁੰਡਾ ਭਾਲ ਕੇ ਆਏ ਪਿਆ ਸਰਨਾਏ, ਨਾਨਕ ਸੱਚੇ ਪਾਤਸ਼ਾਹ ਡੁੱਬਦਾ ਲਿਆ ਕਢਾਏ। ਗਰੀਬ ਨਿਵਾਜ ਕਿਰਪਾ ਕਰੋ, ਵਿਸ਼ਵਾਸ ਘਾਤੀ ਆ ਕਿਰਤ ਕੰਨ, ਮੈਂ ਕੋ ਨਾ ਰੱਖਦਾ, ਤੇ ਗੁਰੂ ਦੀ ਆਵਾਜ਼ ਆਵੇਗੀ, ਸਿਮਰ ਮੁਰੀਦਾ ਢਾਡੀਆ ਸਤਿਗੁਰ ਬਖਸ਼ੰਦਾ।
अवगुणवंती मेरे विच गुणा ने पति परमात्मा नूं भुला दिता है जीव रूप स्त्री ने रोवै कंत समाल सदा गुण सार ना पिर मर न जाए। एक ते जीव रूप स्त्री वह है जिहड़ा तुसी सुनिया है पति परमात्मा नूं भुला के रोंदी है विकारां विच ठगी गई है। एक ओ प्यारी जीव रूप स्त्री है जिहदी बिरति गुरमुखां वाली है रोवै कंत समाल उहदे अंदर वराग ही इन्ना महाराज ने भर दिता है प्रेम ही इन्ना पैदा गुरु ने कर दिता है नाल दी नाल तां वाहिगुरु वाहिगुरु वाहिगुरु वाहिगुरु शब्द नूं जपी जांदी है ते अखां विच्चों त्रिप त्रिप जल दी झड़ी लगी हुई है।

ਰਹਿ ਵਹਿ ਚੱਲ ਜੀਓ। ਕੋਈ ਆਣ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਕੋਈ ਹੈ ਮੇਰੇ ਪਿਆਰੇ ਨਾਲ ਮਿਲਾ ਦੇਵੇ। ਉਹਦੇ ਵਿਛੋੜੇ ਕਰਕੇ ਰੋ ਰਹੀ ਹੈ, ਉਹਨੂੰ ਚੇਤੇ ਕਰਦੀ, ਅੰਦਰੋਂ ਵਿਰਾਗ ਆ ਰਿਹਾ ਹੈ। ਤਾਂ ਗੁਰੂ ਸਵਾਰੀ ਸੰਗਤ ਜੀ, ਸੰਗਤ ਤੋਂ ਬਿਨਾਂ ਕਦੇ ਵਿਰਾਗ ਪੈਦਾ ਨਹੀਂ ਹੁੰਦਾ। ਸੰਗਤ ਵਿੱਚ ਆਵੇਗਾ ਪ੍ਰੇਮ ਪੈਦਾ ਹੋਵੇਗਾ, ਪ੍ਰੇਮ ਦੇ ਵਿੱਚੋਂ ਵਿਰਾਗ ਆਵੇਗਾ, ਵਿਰਾਗ ਦੇ ਵਿੱਚ ਜਦੋਂ ਸਹਿਜ ਸਹਿਜ ਵਿੱਚ ਗੁਰੂ ਗੁਰੂ ਨੂੰ ਜਪੇਗੀ ਪ੍ਰਾਪਤੀ ਹੋ ਜਾਵੇਗੀ। ਭਗਤ ਸਾਹਿਬ ਭਗਤ ਰਵਿਦਾਸ ਜੀ ਦੇ ਬੜੇ ਪਿਆਰੇ ਬੱਚਿਆਂ ਨੇ ਕਹਿੰਦੇ, ਚਿੱਤ ਸਿਮਰਨ ਕਰੋ ਨੈਣ ਅਵਲੋਕਣੋ, ਸਰਵਣ ਬਾਣੀ ਸੋ ਜਸ ਪੂਰ ਰਾਖੋ, ਮਨ ਸੋ ਮਤ ਕਰੋ ਚਰਨ ਹਿਰਦੈ ਧਰੋ, ਰਸਨ ਅੰਮ੍ਰਿਤ ਰਾਮ ਨਾਮ ਭਾਖੋ, ਮੇਰੀ ਪ੍ਰੀਤ ਗੋਬਿੰਦ ਸਿਓ ਜਿਨ ਘਟੈ, ਮੈਂ ਤੋ ਮੋਲ ਮਹਿੰਗੀ ਲਾਈ ਜੀ ਸਟੈ, ਸਾਧ ਸੰਗਤ ਬਿਨਾ ਭਾਉ ਨਹੀਂ ਉਪਜੈ, ਭਾਵ ਬਿਨ ਭਗਤ ਨਹੀਂ ਹੋਏ ਤੇਰੀ, ਕਹਿ ਰਵਦਾਸਕ ਬੇਨਤੀ ਹਰ ਸਿਓ ਪੈਜ ਰਾਖੋ ਰਾਜਾ ਰਾਮ ਮੇਰੀ। ਸੰਗਤ ਤੋਂ ਬਿਨਾਂ ਪ੍ਰੇਮ ਪੈਦਾ ਨਹੀਂ ਹੁੰਦਾ, ਵਿਰਾਗ ਆਉਂਦਾ। ਉਸ ਵਿਰਾਗ ਵਿੱਚ ਜਦੋਂ ਅੱਖਾਂ ਚੋਂ ਇੱਕ ਇੱਕ ਤ੍ਰਿਪ ਡਿੱਗਦਾ ਹੈ ਨਾ ਥੱਲੇ, ਤਾਂ ਸਤਿਪੁਰਸ਼ ਕਿਆ ਕਰਦੇ, ਉਹ ਇੱਕ ਇੱਕ ਅਥਰੂ ਜਿਹੜਾ ਕਰੋੜਾ ਕਰੋੜਾ ਪਾਪਾਂ ਨੂੰ ਧੋ ਕੇ ਨਸ਼ਟ ਕਰ ਦਿੰਦਾ ਹੈ, ਹਿਰਦਾ ਸਾਫ਼ ਕਰ ਦਿੰਦਾ। ਅੰਦਰੋਂ ਸੱਚਾ ਵਿਰਾਗ ਹੋਵੇ, ਦਿਖਾਵੇ ਵਾਲਾ ਵਿਰਾਗ ਨਾ ਹੋਵੇ। ਦਿਖਾਵੇ ਵਾਲਾ ਵਿਰਾਗ ਜਿਹੜਾ ਉਹ ਪ੍ਰਵਾਨ ਨਹੀਂ ਹੈ। ਤਾਂ ਮਹਾਰਾਜ ਕਿਰਪਾ ਕਰਦੇ ਨੇ, ਰੋਵੈ ਕੰਤ ਸੰਭਾਲ ਜੀਵ ਰੂਪ ਇਸਤਰੀ, ਕੰਤ ਪਤੀ ਪਰਮਾਤਮਾ ਨੂੰ ਚੇਤੇ ਕਰਦੀ, ਸੰਭਾਲਦੀ, ਅੰਦਰ ਸਾਂਭ ਸਾਂਭ ਕੇ ਰੱਖਦੀ, ਜਿਵੇਂ ਕੋਈ ਬਹੁਤੀ ਕੀਮਤੀ ਚੀਜ਼ ਹੋਵੇ, ਵਸਤੂ ਹੋਵੇ, ਉਹਦੀ ਸੰਭਾਲ ਕੀਤੀ ਜਾਂਦੀ ਹੈ। ਤੁਸੀਂ ਇਸ ਗੱਲ ਨੂੰ ਤਾਂ ਭਲੀ ਪ੍ਰਕਾਰ ਜਾਣਦੇ ਹੋ ਕਿ ਗੁਰੂ ਦੇ ਸ਼ਬਦ ਤੋਂ ਬਿਨਾਂ ਕੀਮਤੀ ਚੀਜ਼ ਸੰਸਾਰ ਵਿੱਚ ਹੈ ਹੀ ਕੋਈ ਨਹੀਂ, ਜਿਹਦਾ ਕਦੇ ਮੁੱਲ ਹੀ ਨਹੀਂ ਪੈਂਦਾ। ਮੁੱਲੋ ਆ ਮੁੱਲ ਆਖਿਆ ਨਾ ਜਾ, ਉਹਨੂੰ ਸੰਭਾਲਦੀ ਹੈ, ਅੰਦਰ ਸਾਂਭ ਕੇ ਰੱਖਦੀ ਹੈ, ਅਤੇ ਸ਼ਬਦ ਦੀ ਵਿਚਾਰ ਕਰਦੀ ਹੈ, ਵਿਰਾਗ ਆਉਂਦਾ ਹੈ, ਉਸ ਵਿਰਾਗ ਵਿੱਚ ਮਿਲਦੀ ਤਾਂ ਗਏ। ਗੁਰਮੁਖ ਜਾਤਾ ਸ਼ਬਦ ਪਛਾਤਾ ਸਾਚਾ ਪ੍ਰੇਮ ਸਮਾਏ, ਦੇਖੋ ਬੋਲ ਆ ਗਏ ਨੇ, ਸੱਚਾ ਪ੍ਰੇਮ ਝੂਠਾ ਨਹੀਂ ਹੈ, ਸਾਚੀ ਪ੍ਰੀਤ। ਹਾਂਜੀ, ਹਮ ਤੁਮ ਸਿਉਂ ਜੋਰੀ, ਫਿਰ ਅਰਜ ਕਰਾਂ, ਝੂਠੀ ਨਹੀਂ ਹੈ। ਭਗਤ ਸਾਹਿਬ ਜੀ ਕਹਿੰਦੇ ਸਾਚੀ ਪ੍ਰੀਤ ਬਿਲਕੁਲ ਸੱਚੀ ਹੈ, ਇਹ ਨਹੀਂ ਹੈ ਜਿਨ ਮਨ ਹੋਰ ਮੁੱਖ ਹੋਰ ਸੇ ਕੰਡੇ ਕੱਚਿਆ, ਇਹ ਪ੍ਰੀਤੀ ਨਹੀਂ ਹੈ, ਅੰਦਰ ਸੱਚਾ ਇਸ਼ਕ ਹੈ। ਰੱਤੇ ਇਸ਼ਕ ਖੁਦਾਏ, ਰੱਤੇ ਰੱਤੇ ਗਏ ਨੇ ਉਹਦੇ ਇਸ਼ਕ ਵਿੱਚ, ਪ੍ਰੇਮ ਇੰਨਾ ਹੋ ਗਿਆ ਹੈ। ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਵਿਸਰਿਆ ਜਿਣ ਨਾਮ ਤੇ ਭੋਏ ਭਾਰ ਥੀਏ। ਕਹਿੰਦੇ ਜਿਨ੍ਹਾਂ ਨੂੰ ਨਾਮ ਵਿਸਰ ਗਿਆ, ਧਰਤੀ ਤੇ ਵਾਧੂ ਦਾ ਹੀ ਬੇਕਾਰ ਦਾ ਹੀ ਉਹਨਾਂ ਨੇ ਭਾਰ ਪਾਇਆ ਹੋਇਆ। ਤਾਂ ਕਹਿੰਦੇ ਸਾਚੀ ਪ੍ਰੀਤ ਹਮ ਤੁਮ ਸਿਉਂ ਜੋਰੀ, ਫਿਰ ਸ਼ਬਦ ਵਿੱਚ ਬੋਲ ਆਉਂਦੇ ਨੇ, ਮਾਧਵੇ ਤੁਮਣ ਤੋਰੋ, ਮਾਧਵੇ ਹੇ ਮੇਰੇ ਪਰਮਾਤਮਾ ਵਾਹਿਗੁਰੂ ਜੀ, ਤੁਸੀਂ ਬੇਸ਼ੱਕ ਤੋੜਨੀ ਤੋੜ ਲਓ, ਮੈਂ ਪ੍ਰੀਤੀ ਥੋੜੀ ਤੋੜਨੀ ਹੈ, ਕਿਉਂਕਿ ਤੁਹਾਡੇ ਬਿਨਾਂ ਤੇ ਮੇਰਾ ਟਿਕਾਣਾ ਹੀ ਕੋਈ ਨਹੀਂ ਹੈ। ਕਿਹੜਾ ਥਾਂ ਹੈ? ਮਾਧਵੇ ਤੁਮਣ ਤੋਰੋ, ਤੋ ਹਮ ਨਹੀਂ ਤੋਰੈ, ਤੁਮ ਸਿਓ ਤੋਰ ਕਵਣ ਸਿਓ ਜੋਰ ਹੈ, ਤੁਹਾਡੇ ਨਾਲ ਤੋੜ ਕੇ ਕਿਹਦੇ ਨਾਲ ਜੋੜੀਏ, ਤੁਹਾਡੇ ਵਰਗਾ ਹੋਰ ਸਮਰੱਥ ਕੋਈ ਨਹੀਂ। ਇਹਨੂੰ ਸੱਚੀ ਪ੍ਰੀਤੀ ਆਖਿਆ ਹੈ। ਗਰੀਬ ਨਿਵਾਜ ਜੀ ਕਿਰਪਾ ਕਰਦੇ ਨੇ, ਸਾਚਾ ਪ੍ਰੇਮ ਸਮਾਏ, ਸੱਚ ਦੇ ਪ੍ਰੇਮ ਦੇ ਵਿੱਚ ਭੇਦ ਹੋ ਗਈ ਹੈ। ਤੁਹਾਨੂੰ ਸੌਖਾ ਬੋਲ ਤੁਸੀਂ ਪੜ੍ਹ ਲਓ, ਸਾਚ ਕਹੋ ਸੁਣ ਲਿਹੋ ਸਭ ਹੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਤੇ ਜਦੋਂ ਪ੍ਰੇਮ ਪੈਦਾ ਹੋਇਆ, ਫਿਰ ਸ਼ਬਦ ਨਾਲ ਸਾਂਝ ਬਣ ਗਈ ਹੈ, ਸ਼ਬਦ ਦੀ ਪਛਾਣ ਹੋ ਗਈ ਹੈ ਵੀ ਗੁਰੂ ਦਾ ਸ਼ਬਦ ਹੀ ਜੀਵਨ ਮੁਕਤ ਕਰਨ ਵਾਲਾ ਹੈ। ਗੁਰਮੁਖ ਜਾਤਾ, ਤੇ ਉਹਨਾਂ ਗੁਰਮੁਖਾਂ ਨੇ ਮੇਰੇ ਵਾਹਿਗੁਰੂ ਜੀ ਨੂੰ ਜਾਣ ਲਿਆ, ਪਛਾਣ ਪੈ ਗਈ ਹੈ, ਉਹਦੇ ਨਾਲ ਇੱਕ

ਸਤਨਾਮ ਸ਼੍ਰੀ ਵਾਹਿਗੁਰੂ। ਜਿਣ ਤੋਂ ਭਾਵ ਜਿਨ੍ਹਾਂ ਨੇ ਆਪਣਾ ਪੇਰ ਨਹੀਂ ਜਾਤਾ, ਆਪਣਾ ਪਤੀ ਪਰਮਾਤਮਾ ਨਹੀਂ ਜਾਣਿਆ, ਪਰਮਾਤਮਾ ਦੇ ਸਾਂਝ ਨਾਲ ਨਹੀਂ ਪਾਈ, ਫਲਬਰ ਦਾਤਾ ਉਹਨਾਂ ਨੂੰ ਕਰਮਾਂ ਦਾ ਫਲ ਮਿਲਦਾ ਹੈ। ਕੂੜ ਝੂਠੀ ਹੈ, ਮੁੱਠੀ ਕੇ ਠੱਗੀ ਗਈ ਹੈ, ਝੂਠ ਦੇ ਵਿੱਚ ਹੀ ਗੁਲਤਾਨ ਹੈ, ਕਿਉਂਕਿ ਉਹਦੇ ਨਾਲ ਸਾਂਝ ਨਹੀਂ ਪਾਈ, ਹੋਰ ਥਾਵਾਂ ਤੇ ਭਟਕਦੀ ਰਹੀ ਹੈ। ਜੈਸੇ ਬਛਰਾ ਬਿਸ਼ਰ ਪਰੈ ਆਣ ਗਾਏ ਥਨ, ਦੁਗਧ ਨਾ ਪਾਣ ਕਰੈ ਮਾਰਤ ਹੈ ਲਾਤ ਕੀ। ਜੈਸੇ ਮਾਣ ਸਰ ਤਿਆਗ ਆਣ ਸਰ ਜਾਏ ਬੈਠੇ ਹੰਸ, ਖਾਤ ਨਾ ਮੁਕਤਾ ਫਲ ਭੁਗਤ ਜੋ ਗਾਤ ਕੀ। ਜੈਸੇ ਰਾਜ ਦੁਆਰ ਤਜ ਆਣ ਦੁਆਰ ਜਾਤ ਜਨ, ਹੋਤ ਮਾਣ ਭੰਗ ਮਹਿਮਾ ਨਾ ਕਾਹੂ ਬਾਤ ਕੀ। ਤੈਸੇ ਗੁਰ ਸਿੱਖ ਆਣ ਦੇਵ ਕੀ ਸ਼ਰਨ ਜਾਹੇ, ਰਹਿਓ ਨਾ ਪਰਤ ਨਾ ਸਕਤ ਨਾ ਪਾਤ ਕੀ। ਸ਼੍ਰੀ ਮਾਨ ਭਾਈ ਸਾਹਿਬ ਜੀ ਕਹਿੰਦੇ ਗਾਂ ਦਾ ਵਛਾ ਵਛੀ ਮਾਂ ਨੂੰ ਛੱਡ ਕੇ ਦੂਜੇ ਥਾਂ ਤੇ ਜਾ ਕੇ ਧਾਰਾ ਲੈਣ ਦਾ ਯਤਨ ਕਰੇ, ਸਿਆਣੇ ਜਿਮੀਦਾਰਾਂ ਨੂੰ ਪਤਾ ਹੈ ਫਿਰ ਕੀ ਹੁੰਦਾ, ਮੁੱਥ ਚਬਾੜੇ ਤੇ ਛੜ ਵੱਜਦੀ ਹੈ, ਲੱਤ ਵੱਜਦੀ ਹੈ, ਉੱਥੇ ਦੁੱਧ ਨਹੀਂ ਮਿਲਣਾ। ਪਿਆਰ ਵਾਲਿਆ ਸਿੱਖਾ, ਗੁਰੂ ਨੂੰ ਛੱਡ ਕੇ ਅਗਰ ਹੋਰ ਥਾਂ ਤੇ ਜਾਵੇਗਾ ਤੇ ਹਾਲਤ ਉਹਦੇ ਵਾਲੀ ਬਣ ਜਾਣੀ ਹੈ। ਦੂਜਾ ਪ੍ਰਮਾਣ ਭਾਈ ਸਾਹਿਬ ਨੇ ਦਿੱਤਾ ਹੈ, ਹੰਸਾਂ ਦਾ ਚੁਗਣਾ ਹੈ ਮੋਤੀ, ਅਗਰ ਮਾਨ ਸਰੋਵਰ ਨੂੰ ਛੱਡ ਕੇ ਮੋਤੀਆਂ ਨੂੰ ਛੱਡ ਕੇ ਹੋਰ ਥਾਂ ਤੇ ਜਾ ਕੇ ਬੈਠਣਗੇ, ਖਾਤਨਾ ਮੁਕਤਾ ਫਲ ਭੁਗਤ ਜੋ ਗਾਤ ਕੀ। ਭੁਗਤ ਗਿਆਨ, ਭੁਗਤ ਨਾਮ ਹੁੰਦਾ ਪਦਾਰਥਾਂ ਦਾ, ਅੰਦਰ ਦੀ ਭੁੱਖ ਮਿਟਾਉਣ ਵਾਸਤੇ ਹੋਰ ਥਾਂ ਤੋਂ ਨਹੀਂ ਮਿਲਣਾ। ਸਿੱਖ ਦਾ ਭੋਜਨ ਕੇਵਲ ਗੁਰੂ ਦੇ ਕੋਲ ਹੈ, ਸਿੱਖ ਕੇਵਲ ਗੁਰੂ ਦੇ ਕੋਲ ਆਉਂਦਾ ਹੈ। ਤੀਜਾ ਬੋਲ ਭਾਈ ਸਾਹਿਬ ਜੀ ਕਹਿੰਦੇ ਰਾਜੇ ਨੂੰ ਛੱਡ ਕੇ ਹੋਰ ਨੌਕਰਾਂ ਦੇ ਕੋਲ ਪੁਕਾਰ ਕਰੇ, ਕੋਈ ਨਹੀਂ ਸੁਣਦਾ, ਗੁਰੂ ਕੋਲ ਪੁਕਾਰ ਕਰ। ਤੇਵੇਂ ਸਿੱਖ ਹੋਰ ਥਾਂ ਤੇ ਆਣ ਦੇਵ, ਹੋਰ ਦੇਵੀ ਦੇਵਤਿਆਂ ਕਈ ਥਾਵਾਂ ਤੇ ਭਟਕਦਾ ਰਵੇ। ਤਾਂ ਭਾਈ ਸਾਹਿਬ ਜੀ ਕਹਿੰਦੇ ਪ੍ਰਾਪਤੀ ਨਹੀਂ ਹੈ, ਕੇਵਲ ਰੋਣਾ ਰਹਿ ਜਾਂਦਾ, ਝੂਠ ਹੀ ਝੂਠ ਹੈ। ਇਸ ਕਰਕੇ ਗਰੀਬ ਨਿਵਾਸ ਜੀ ਕਹਿੰਦੇ ਨੇ ਕਰਮ ਵਿਧਾਤਾ ਕੂੜ ਮੁੱਠੀ ਕੂੜਿਆਰੇ, ਝੂਠ ਹੈ, ਠੱਗੀ ਗਈ ਹੈ, ਪਤੀ ਪਰਮਾਤਮਾ ਦੇ ਨਾਲ ਉਹਦੀ ਸਾਂਝ ਨਹੀਂ ਬਣੀ। ਸੁਣਿਓ ਕੰਤ ਮਹਿਲੀਓ ਪਿਰ ਸੇਵਿਓ ਸ਼ਬਦ ਵਿਚਾਰੇ। ਹੇ ਸਖੀਏ, ਸੁਣ, ਧਿਆਨ ਦੇ ਕੇ ਸੁਣ। ਸੁਣਨ ਦਾ ਬਹੁਤ ਵੱਡਾ ਕਾਰਜ ਹੁੰਦਾ ਜੀ। ਸੁਣਨ ਵਾਸਤੇ ਗੁਰੂ ਨਾਨਕ ਮਹਾਰਾਜ ਨੇ ਚਾਰ ਪੌੜੀਆਂ ਉਚਾਰੀਆਂ ਨੇ, ਮਹਾਰਾਜ ਨੇ ਬਚਨ ਕੀਤੇ ਨੇ, ਸੁਣਿਆ ਸਿੱਧ ਪੀਰ ਸੁਰਨਾਥ, ਚਾਰ ਪੌੜੀਆਂ ਨੇ ਸੁਣਦੀਆਂ, ਬਹੁਤ ਵੱਡਾ ਮਹਾਤਮਾ ਹੈ। ਫਿਰ ਗਰੀਬ ਨਿਵਾਜ ਕਹਿੰਦੇ ਸੁਣਿਆ ਈਸ਼ਰ ਬ੍ਰਹਮਾ ਇੰਦ, ਕਿੱਥੋਂ ਕਿੱਥੋਂ ਤੱਕ ਸੁਣ ਕਰਕੇ ਪਹੁੰਚੇ ਨੇ, ਸੁਣਨ ਦਾ ਬਹੁਤ ਵੱਡਾ ਮਹਾਤਮ ਹੈ। ਤੀਜੀ ਪੌੜੀ ਹੈ ਸੁਣਿਆ ਸੱਤ ਸੰਤੋਖ ਗਿਆਨ, ਚੌਥੀ ਪੌੜੀ ਹੈ ਸੁਣਿਆ ਸਰਾਂ ਗੁਣਾ ਕੇ ਗਾ, ਕਿੱਥੋਂ ਤੱਕ ਬਚਨ ਪਵਾ ਗਏ ਨੇ। ਮਹਾਰਾਜ ਕਹਿੰਦੇ ਸੁਣਨ ਦਾ ਬਹੁਤ ਵੱਡਾ ਮਹਾਤਮ ਹੈ, ਸੁਣਤੇ ਪੁਨੀਤ ਹੋ, ਪੁਨੀਤ ਹੋ ਜਾਂਦੇ ਨੇ। ਤਾਂ ਮਹਾਰਾਜ ਕਹਿੰਦੇ ਸੁਣ ਫਿਰ ਸੇਵਿਓ, ਪਤੀ ਪਰਮਾਤਮਾ ਦੀ ਟਹਿਲ ਕਰ, ਸੇਵਾ ਵਿੱਚ ਲੱਗ, ਉਹਦੇ ਸਿਮਰਨ ਵਿੱਚ ਲੱਗ, ਸ਼ਬਦ ਦੀ ਵਿਚਾਰ ਕਰ, ਤਾਂ ਤੈਨੂੰ ਪ੍ਰਾਪਤੀ ਹੋ ਜਾਵੇਗੀ। ਸਭ ਜਗ ਆਪ ਉਪਾਇਓ ਹੁਣ ਆਵਣ ਜਾਣ ਸੰਸਾਰਾ, ਸ਼ਬਦ ਦੁਆਰੇ ਪਤਾ ਲੱਗ ਜਾਵੇਗਾ। ਆ ਸੰਸਾਰ ਦੀ ਰਚਨਾ ਜਿਹੜੀ ਹੈ ਗੁਰੂ ਸਵਾਰੀ ਸੰਗਤ ਜੀ, ਸੰਸਾਰ ਦੀ ਰਚਨਾ ਜਿਹੜੀ ਹੈ ਕਿੰਨੇ ਰਚੀ ਹੈ, ਸਭ ਜਗ ਆਪ ਉਪਾਏ, ਹੁਣ ਸਾਰੇ ਜਗ ਨੂੰ ਆਪ ਮਹਾਰਾਜ ਨੇ ਪੈਦਾ ਕੀਤਾ ਹੈ, ਇਹ ਰਚਨਾ ਜੀ ਰਚੀ ਹੋਈ ਹੈ, ਤੁਹਾਨੂੰ ਬੋਲ ਯਾਦ ਆ ਜਾਣਾ ਜੇ। ਸਾਧੋ ਰਚਨਾ ਰਾਮ ਬਨਾਈ, ਇਹ ਰਚਨਾ ਜਿਹੜੀ ਹੈ, ਚਿੱਤਰਕਾਰੀ ਜਿਹੜੀ ਹੈ, ਮੇਰੇ ਵਾਹਿਗੁਰੂ ਜੀ ਨੇ ਚਿੱਤਰਕਾਰੀ ਸੰਸਾਰ ਦੀ ਰਚੀ ਹੋਈ ਹੈ। ਤਾਂ ਇੱਕ ਪਾਸੇ ਜਾ ਕੇ ਗਰੀਬ ਨਿਵਾਜ ਕਹਿੰਦੇ ਅੰਤ ਵਿੱਚ ਜਾ ਕੇ ਜਗ ਰਚਨਾ ਸਭ ਝੂਠ ਹੈ, ਜਿਵੇਂ ਬੱਦਲਾਂ ਦੀ ਛਾਂ ਝੂਠੀ ਹੈ, ਜਿਵੇਂ ਦੀਵੇ ਦੀ ਲਾਟ ਝੂਠੀ ਹੈ, ਬੁੱਝ ਜਾਂਦੀ ਹੈ ਹਵਾ ਆਉਣ ਦੇ ਨਾਲ, ਫੁੱਲਾਂ ਵਾਲੀ ਸੁਗੰਧੀ ਖਤਮ ਹੋ ਜਾਂਦੀ ਹੈ, ਸਭ ਝੂਠੀਆਂ ਗੱਲਾਂ ਨੇ। ਦੀਵਾਲੀ ਦੀ ਰਾਤ ਦੀਵੇ ਬਾਲੀਅਨ, ਤਾਰੇ ਜਾਤ ਸਨਾਤ ਅੰਬਰ ਭਾਲੀਅਨ, ਫੁੱਲਾਂ ਦੀ ਬਾਗਾਤ ਚੁਣ ਚੁਣ ਚਾਲੀਅਨ, ਤੀਰਥ ਜਾਤੀ ਜਾਤ ਨੈਣ ਨਿਹਾਲੀਅਨ, ਗੁਰਮੁਖ ਸੁੱਖ ਫਲਦਾਤ ਸ਼ਬਦ ਸੰਭਾਲੀਅਨ। ਕੇਵਲ ਸ਼ਬਦ ਅਟਲ ਹੈ, ਬਾਕੀ ਸਭ ਝੂਠ ਹੈ। ਤਾਂ ਗਰੀਬ ਨਿਵਾਜ ਜੀ ਕਿਰਪਾ ਕਰਦੇ ਨੇ, ਸਭ ਜਗ ਆਪ ਉਪਾਏ, ਹੁਣ ਜਗ ਨੂੰ ਪੈਦਾ ਆਪ ਕੀਤਾ ਹੈ,
ਤਾਂ ਆਪ ਪੈਦਾ ਕਰਕੇ ਆਵਣ ਜਾਣ ਸੰਸਾਰ ਤੇ ਜੱਗ ਵਿੱਚ ਆਉਣਾ ਤੇ ਜਾਣਾ, ਜਾਣਾ ਤੇ ਆਉਣਾ, ਆਉਣਾ ਤੇ ਜਾਣਾ, ਜੰਮਣਾ ਤੇ ਮਰਨਾ, ਮਰਨਾ ਤੇ ਜੰਮਣਾ, ਇਹ ਸਤਿਗੁਰਾਂ ਨੇ ਰਚ ਦਿੱਤਾ। ਕੋਈ ਆ ਰਿਹਾ, ਕੋਈ ਜਾ ਰਿਹਾ, ਸੰਸਾਰ ਦੀ ਰਚਨਾ ਅਸੀਂ ਰਚ ਦਿੱਤੀ ਹੈ। ਗਰੀਬ ਨਿਵਾਜ ਜੀ ਕਿਰਪਾ ਕਰਦੇ ਨੇ, ਤਾਂ ਹੀ ਤਾਂ ਕਹਿੰਦੇ ਜੱਗ ਦੀ ਰਚਨਾ ਐਸੀ ਹੈ, ਕੈਵੀਂ ਹੈ। ਜੈ

ਪਿਆਰਿਆ ਮਿੱਤਰਾ ਜਿਵੇਂ ਮੋਹਲੇ ਧਾਰ ਮੀਂਹ ਪੈਂਦਾ ਜੇ, ਉਹ ਏਦਾਂ ਦੇ ਬੁਲਬੁਲੇ ਜੇ ਪੈਦਾ ਹੋ ਜਾਂਦੇ ਨੇ, ਮੋਹਲੇ ਧਾਰ ਮੀਂਹ ਪੈਂਦਾ ਰੁੜਦੇ ਜਾਂਦੇ ਨੇ, ਪਕਾਨਿਆਂ ਜਿਹਾ ਵਾਂਗੂ ਗੁਬਾਰਿਆਂ ਵਾਂਗੂ ਬੰਦਾ ਵੇਖਦਾ ਹੈ, ਸੱਚਾ ਹੈ, ਹਵਾ ਵਗਦੀ ਹੈ ਖਤਮ ਹੋ ਜਾਂਦਾ ਹੈ। ਸਾਹਿਬ ਜੀ ਕਹਿੰਦੇ ਜਗ ਦੀ ਰਚਨਾ ਬਸ ਇਉਂ ਹੀ ਹੈ, ਹੋਰ ਕੱਖ ਵੀ ਨਹੀਂ ਹੈ। ਤਾਂ ਮਹਾਰਾਜ ਜੀ ਕਿਰਪਾ ਕਰਦੇ ਨੇ, ਆਵਣ ਜਾਣ ਸੰਸਾਰ, ਸੰਸਾਰ ਤੇ ਆਉਣ ਤੇ ਜਾਣ ਦਾ ਬਹੁਤ ਭਾਰੀ ਦੁੱਖ ਹੈ, ਗਰੀਬ ਨਿਵਾਜ ਇਸ ਦੁੱਖ ਚੋਂ ਕੱਢ ਦਿਓ। ਸਭ ਕੁਝ ਜਿੰਨਾ ਚਿਰ ਜਿੰਦੜੀ ਚ ਸਵਾਹ ਚੱਲਦੇ ਨੇ ਆਪਣੇ ਲੱਗਦੇ ਨੇ, ਸਵਾਸਾਂ ਤੋਂ ਬਾਅਦ ਕੋਈ ਨਹੀਂ ਹੈ। ਸਤਿਗੁਰੂ ਜੀ ਹੋਰ ਕਿਰਪਾ ਕਰਦੇ ਨੇ, ਮਾਇਆ ਬੋ ਖੁਆਇਣ ਮਰ ਜੰਮੈ ਵਾਰੋ ਵਾਰ। ਵਾਹਿਗੁਰੂ ਜੀ, ਸਤਿਗੁਰੂ ਬਖਸ਼ਿਸ਼ ਕਰੋ। ਕਹਿੰਦੇ ਮਾਇਆ ਦੇ ਮੋਹ ਨੇ ਤਮਾਮ ਜੀਵਾਂ ਨੂੰ ਖਰਾਬ ਕਰ ਦਿੱਤਾ ਹੈ। ਮਾਇਆ ਨਿਰੀ ਪੈਸੇ ਨਹੀਂ ਹੈ, ਅਨੇਕਾਂ ਤਰ੍ਹਾਂ ਦੀ ਮਾਇਆ ਹੈ। ਇਹ ਮਾਇਆ ਜਿੱਤ ਹਰ ਵਿਸਰ ਹੈ, ਜਿਹਨੂੰ ਵੇਖਣ ਕਰਕੇ ਰੱਬ ਵਿਸਰ ਜਾਂਦੇ ਉਹ ਮਾਇਆ ਰੂਪ ਹੈ। ਮਹੋ ਦੇ ਕਰਕੇ ਗਰੀਬ ਨਿਵਾਜ ਜੀ ਕਹਿੰਦੇ ਨੇ ਮਰ ਜੰਮੈ ਵਾਰੋ ਵਾਰ, ਆਉਂਦਾ ਤੇ ਜਾਂਦਾ, ਜੰਮਦਾ ਤੇ ਵਾਰ ਵਾਰ ਆਉਂਦਾ ਹੈ। ਤਾਂ ਹੀ ਤਾਂ ਗਰੀਬ ਨਿਵਾਜ ਕਹਿੰਦੇ ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾਂ ਜਗ ਖਾਇਆ।

ਵਿੱਚੋਂ ਬੱਚਾ ਨਿਕਲ ਜਾਂਦਾ ਉਹ ਖਾ ਜਾਂਦੀ ਹੈ, ਉਸੇ ਵੇਲੇ ਹੀ ਖਾ ਜਾਂਦੀ ਹੈ। ਇੰਨੇ ਬੱਚੇ ਉਹ ਦਿੰਦੀ ਹੈ, ਅਗਰ ਨਾ ਖਾਵੇ ਤੇ ਸਰਪ ਹੀ ਸਰਪ ਪੈਦਾ ਹੋ ਜਾਣ। ਪਰਮਾਤਮਾ ਨੇ ਕੁਦਰਤ ਐਸੀ ਰਚ ਦਿੱਤੀ ਹੈ, ਆਪੇ ਹੀ ਖਾਈ ਜਾਂਦੀ ਹੈ। ਤਿਵੇਂ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਜੀਵ ਗੁੱਛੀ ਮਾਰ ਕੇ ਬੈਠਾ ਹੋਇਆ, ਜਿਵੇਂ ਉਹ ਖਾ ਜਾਂਦੀ ਹੈ ਨਾ ਤਿਵੇਂ ਜੀਵ ਨੂੰ ਮਾਇਆ ਨਿਕਲ ਜਾਂਦੀ ਹੈ। ਤਾਂ ਮਹਾਰਾਜ ਕਹਿੰਦੇ ਮਾਇਆ ਮਮਤਾ ਮੋਹਣੀ, ਉਹਦੇ ਕਿਹੜੇ ਦੰਦ ਹੈ? ਬਿਣ ਦੰਤਾਂ ਜਗ ਖਾਇਆ, ਮਨਮੁਖ ਖਾਂਦੇ ਗੁਰਮੁਖ ਉਭਰੇ। ਕਿਵੇਂ ਬਚੇ ਆ ਜੀ, ਇਹਦਾ ਸਵਾਲ ਹੈ। ਪਹਿਲਾ ਪ੍ਰਸ਼ਨ ਹੈ, ਫਿਰ ਸਵਾਲ ਹੈ, ਬਚੇ ਕਿਵੇਂ ਹੈ? ਜਿੰਨੀ ਸੱਚ ਨਾਮ ਚਿਤ ਲਾਇਆ, ਬਿਣ ਨਾਮ ਜਗ ਕਮਲਾ ਫਿਰੈ। ਲੋਕੀ ਤਾਂ ਬਾਹਰਲੇ ਬੰਦੇ ਨੂੰ ਸਿਆਣਾ ਸਮਝਦੇ ਨੇ, ਨਾਮ ਵਾਲੇ ਨੂੰ ਤਾਂ ਕਮਲਾ ਹੀ ਕਹਿੰਦੇ ਨੇ। ਕਮਲਾ, ਇਹ ਕਮਲਾ ਇਹਨੂੰ ਪਤਾ ਹੀ ਕੋਈ ਨਹੀਂ ਹੈ। ਪਾਤਸ਼ਾਹ ਜੀ ਕਹਿੰਦੇ ਕਮਲੇ ਉਹ ਨੇ ਕਿਹੜੇ ਜੀ, ਜਿਨ੍ਹਾਂ ਨੂੰ ਵਿਸਰ ਗਿਆ ਸਤਨਾਮ ਸ਼੍ਰੀ

ਆਇਆ ਮੋਖ ਵਾਇਨ ਮਰ ਜੰਮੈ ਵਾਰੋ ਵਾਰ ਜੰਮ ਜੰਮ ਮਰੈ ਮਰੈ ਫਿਰ ਜੰਮੈ ਬਹੁਤ ਸਜਾਏ ਪਿਆ ਦੇਸ਼ ਰੰਮੈ ਮਰ ਜੰਮੈ ਵਾਰੋ ਵਾਰ ਵਧੈ ਵਿਕਾਰ ਗਿਆਨ ਵਿਹੂਣੀ ਮੋਠੀ ਵਾਰ ਵਾਰ ਜੰਮਦਾ ਮਰਦਾ ਵਿਕਾਰ ਵਧਦੇ ਨੇ ਗਿਆਨ ਤੋਂ ਸੱਖਣੀ ਜੀਵ ਰੂਪ ਇਸਤਰੀ ਠੱਗੀ ਜਾ ਰਹੀ ਹੈ ਬਿਨ ਸਬਦੈ ਪਿਰ ਨਾ ਪਾਇਓ ਜਨਮ ਗਵਾਇਓ ਰੋਵੈ ਅਵਗੁਣ ਯਾਰੀ ਝੂਠੀ ਵੀ ਬਿਨਾਂ ਸ਼ਬਦ ਤੋਂ ਪਤੀ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੈ ਜਨਮ ਗਵਾਇਓ ਜਨਮ ਵਿਅਰਥ ਚ ਜਾਲਾ ਜਾ ਰਿਹਾ ਹੈ ਸਵਾਸ ਵਿਅਰਥ ਜਾ ਰਹੇ ਨੇ ਗੁਣਾਕਾਰ ਅਵਗੁਣ ਯਾਰ ਕਰਕੇ ਰੋ ਰਹੀ ਹੈ ਝੂਠੀ ਹੈ ਝੂਠ ਵਿੱਚ ਗਲਤਾਨ ਹੈ ਫਿਰ ਜਗ ਜੀਵਨ ਕਿਸ ਨੂੰ ਰੋਈਐ ਰੋਵੈ ਕੰਤ ਵਿਸਾਰੇ ਪਤੀ ਪਰਮਾਤਮਾ ਜਗ ਦਾ ਜੀਵਨ ਦੇਣ ਵਾਲਾ ਹੈ ਕਿਹਨੂੰ ਰੋਈਏ ਸਾਹਿਬ ਜੀ ਕਹਿੰਦੇ ਕੰਤ ਨੂੰ ਵਿਸਾਰ ਕੇ ਰੋ ਰਹੀ ਹੈ ਵਿਰਲਾਪ ਕਰਦੀ ਹੈ ਸਭ ਜਗ ਆਪ ਉਪਾਇਓ ਹੁਣ ਆਵਣ ਜਾਣ ਸੰਸਾਰੇ ਜਗ ਨੂੰ ਪੈਦਾ ਕੀਤਾ ਤੇ ਆਉਣ ਜਾਣ ਦਾ ਮਹਾਰਾਜ ਨੇ ਗੇੜਾ ਬੰਨ ਦਿੱਤਾ ਹੈ ਜੋ ਦਿਨ ਆਵੈ ਸੋ ਦਿਨ ਜਾਹੀਏ ਚੱਕਰ ਲੱਗ ਚੁੱਕਾ ਹੈ ਸੋ ਪਿਰ ਸੱਚਾ ਸਦ ਹੀ ਸਾਚਾ ਨਾ ਉਹ ਮਰੈ ਨਾ ਜਾਏ ਵੀ ਜਗ ਤੇ ਆਉਣ ਜਾਣ ਵਾਲਾ ਹੈ ਸਵਾਲ ਹੈ ਕਿ ਪਰਮਾਤਮਾ ਵੀ ਆਉਂਦਾ ਜਾਂਦਾ ਹੈ ਤਾਂ ਗੁਰੂ ਅਮਰਦਾਸ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ ਸੋ ਪਿਰ ਸੱਚਾ ਸਦ ਹੀ ਸਾਚਾ ਜੁਗੋ ਜੁਗ ਅਟਲ ਹੈ ਜੁਗੋ ਜੁਗ ਅਟਲ ਹੈ ਕਿਰਪਾਲੂ ਸੱਚਾ ਹੈ ਨਾ ਉਹ ਮਰੇ ਨਾ ਜਾਏ ਨਾ ਉਹ ਮਰਦਾ ਹੈ ਨਾ ਉਹ ਜੰਮਦਾ ਹੈ ਨਾ ਆਉਂਦਾ ਹੈ ਨਾ ਜਾਂਦਾ ਸਦਾ ਇੱਕ ਬਰਾਬਰ ਰਹਿੰਦਾ ਹੈ ਭੂਲੀ ਫਿਰੈ ਧਨ ਈਆਣੀਆਂ ਰੰਡ ਬੈਠੀ ਦੂਜੇ ਪਾਏ ਵਿਕਾਰਾਂ ਵਿੱਚ ਪਦਾਰਥਾਂ ਵਿੱਚ ਭੁੱਲ ਗਈ ਹੈ ਬੇਸਮਝ ਈਆਣੀ ਜੇ ਬੱਚਾ ਸਮਝਦਾ ਹੈ ਧਨ ਨਾਮ ਹੈ ਇਸਤਰੀ ਦਾ ਜੀਵ ਰੂਪ ਇਸਤਰੀ ਰੰਡ ਕਿਹਨੂੰ ਕਹਿੰਦੇ ਨੇ ਵਿਧਵਾ ਨੂੰ ਪਤੀ ਪਰਮਾਤਮਾ ਨੂੰ ਛੱਡ ਦਿੱਤਾ ਵਿਧਵਾ ਹੋ ਗਈ ਹੈ ਦਵੈਤ ਭਾਵਨਾ ਵਿੱਚ ਬੈਠੀ ਹੋਈ ਹੈ ਰੰਡ ਬੈਠੀ ਦੂਜੇ ਪਾਏ ਮਾਇਆ ਮੋਹੇ ਦੁੱਖ ਪਾਏ ਮਾਇਆ ਦੇ ਦੁੱਖ ਕਰਕੇ ਹਾਏ ਹਾਏ ਵਰਲਾਪ ਚੱਲ ਰਿਹਾ ਹੈ ਪਤੀ ਪਰਮਾਤਮਾ ਵੱਲੋਂ ਵਿਧਵਾ ਹੋ ਚੁੱਕੀ ਹੈ ਦਵੈਤ ਭਾਵਨਾ ਵਿੱਚ ਲੱਗੀ ਹੋਈ ਹੈ ਇੰਨੀ ਗਲਤਾਂ ਸਮਝਦੀ ਨਹੀਂ ਹੈ ਆਵ ਘਟੈ ਤਨ ਸ਼ੀਜੈ ਰੋਜ਼ ਤਾਂ ਉਮਰਾਂ ਘਟਦੀ ਹੈ ਸਰੀਰ ਤਾਂ ਕਮਜ਼ੋਰ ਹੀ ਹੋ ਰਿਹਾ ਹੈ ਔਰ ਅੱਗੇ ਅੱਗੇ ਤਾਂ ਜਵਾਨੀ ਥੋੜ੍ਹੀ ਆਉਂਦੀ ਹੈ ਦਿਨ ਤੇ ਪਹਿਰ ਪਹਿਰ ਤੇ ਕਰੀਆਂ ਆਵ ਘਟੈ ਤਨ ਸ਼ੀਜੈ ਜਵਾਨੀ ਆ ਵੀ ਗਈ ਜੇ ਲੰਘਦਿਆਂ ਦੇਰੀ ਥੋੜ੍ਹੀ ਲੱਗਦੀ ਜੇ ਚੌਂਪਕੀ ਜਰਾ ਆਖ ਜਵਾਨੀ ਗੁਜ਼ਰ ਗਈ ਬਦਲੀ ਕੀ ਸ਼ਾਹੋਂ ਥੀ ਇੱਧਰ ਆਈ ਉੱਧਰ ਗਈ ਚਲੇ ਜਾਂਦੀ ਹੈ ਜੋ ਕਿਛ ਆਇਆ ਸਭ ਕਿਛ ਜਾਸੇ ਦੁੱਖ ਲਾਗਾ ਭੈ ਦੂਜੈ ਵਾਹ ਜੀ ਵਾਹ ਵਾਹਿਗੁਰੂ ਵਾਹਿਗੁਰੂ ਜੋ ਕਿਛ ਆਇਆ ਜੋ ਵੀ ਆਇਆ ਸੰਸਾਰ ਵਿੱਚ ਜੋ ਆਇਆ ਹੈ ਸਭ ਕਿਛ ਜਾਸੀ ਤੇ ਪਰਮਾਤਮਾ ਤੋਂ ਬਿਨਾਂ ਸਾਰਾ ਹੀ ਜਾਣ ਵਾਲਾ ਰਹਿਣ ਵਾਲਾ ਫਿਰ ਨਹੀਂ ਹੈ ਦੁੱਖ ਲਾਗਾ ਭੈ ਦੂਜੈ ਤੇ ਦਵੈਤ ਭਾਵਨਾ ਕਰਕੇ ਦੁੱਖ ਲੱਗਦਾ ਬੰਦੇ ਨੂੰ ਪਦਾਰਥ ਮਿਲਦੇ ਨੇ ਖੁਸ਼ ਹੁੰਦਾ ਹੈ ਚਲੇ ਜਾਂਦੇ ਨੇ ਰੋਂਦਾ ਹੈ ਤਾਂ ਮਹਾਰਾਜ ਕਹਿੰਦੇ ਮਾਟੀ ਕੋ ਪੁੱਤਰਾ ਕੈਸੇ ਨੱਚਤ ਹੈ ਦੇਖਿਆ ਦੇਖਿਆ ਸੁਣੈ ਬੋਲੈ ਦੌਰਿਓ ਫਿਰਤ ਹੈ ਜਬ ਕੁਛ ਪਾਵੈ ਤਬ ਗਰਬ ਕਰਤ ਹੈ ਮਾਇਆ ਗਈ ਤਬ ਰੋਣ ਲਗਤ ਹੈ ਬਸ ਇਹਦੇ ਵਿੱਚ ਹੈ ਜਮਕਾਲ ਨਾ ਸੂਜੈ ਮਾਇਆ ਜਗ ਲੂਜੈ ਲੱਭ ਲੋਭ ਚਿਤ ਲਾਏ ਜਮਕਾਲ ਨੂੰ ਦੇਖਦਾ ਨੇ ਵੀ ਮੈਨੂੰ ਜਮਕਾਲ ਨੇ ਘੇਰ ਲੈਣਾ

ਜਗ ਲੁੱਝੈ, ਜਗ ਦੇ ਪਦਾਰਥਾਂ ਵਿੱਚ ਲੁੱਝਿਆ ਹੋਇਆ ਭਾਵ ਫਸਿਆ ਹੋਇਆ। ਲੱਭ ਲੋਭ ਚਿੱਤ ਲਾਏ, ਪਦਾਰਥਾਂ ਦਾ ਖਾਣ ਦਾ ਲੋਭ, ਆਹ ਵੀ ਛਕਣ ਨੂੰ ਮਿਲ ਜਾਵੇ, ਆਹ ਵੀ ਖਾਣ ਨੂੰ ਮਿਲ ਜਾਵੇ। ਬਾਨਾ ਤਾਂ ਖਾ ਕੀ ਹੈ, ਉਹਨਾਂ ਕੁ ਛਕਿਆ ਜਾਵੇ, ਸਰੀਰ ਚੱਲਦਾ ਰਹੇ, ਪਦਾਰਥਾਂ ਦਾ ਮਾਇਆ ਦਾ ਲੱਭ ਲੋਭ ਜਿਹੜਾ ਹੈ ਉਹਦੇ ਨਾਲ ਚਿੱਤ ਲੱਗਾ ਹੋਇਆ। ਸੋ ਪਿਰ ਸਾਚਾ ਸਦ ਹੀ ਸਾਚਾ ਨਾ ਉਹ ਮਰੇ ਨਾ ਜਾਏ, ਭਈ ਉਹ ਪਰਮਾਤਮਾ ਨਾ ਆਉਂਦਾ ਨਾ ਜਾਂਦਾ ਨਾ ਮਰਦਾ ਨਾ ਜੰਮਦਾ ਨਾ ਜੰਮਦਾ ਨਾ ਮਰਦਾ, ਜੁਗੋ ਜੁਗ ਅਟਲ ਹੈ। ਇੱਕ ਰੋਵਹਿ ਪਿਰਹਿ ਵਸ਼ੁੰਨੀਆ ਅੰਦੀ ਨਾ ਜਾਣੇ ਪਿਰ ਹੈ ਨਾਲ, ਇੱਕ ਜੀਵ ਰੂਪ ਇਸਤਰੀ ਹੈ ਪਤੀ ਪਰਮਾਤਮਾ ਕੋਲ ਪਰ ਰੋ ਰਹੀ ਹੈ, ਅਗਿਆਨ ਵਿੱਚ ਸਮਝਦੀ ਨਹੀਂ ਹੈ ਉਹ ਮੇਰੇ ਨਾਲ ਹੈ। ਗੁਰ ਪ੍ਰਸਾਦੀ ਸਾਚਾ ਪਿਰ ਮਿਲਾ ਅੰਤਰ ਸਦਾ ਸੰਭਾਲੇ, ਜੇ ਗੁਰੂ ਦੀ ਕਿਰਪਾ ਹੋ ਜਾਵੇ, ਗੁਰੂ ਮਿਲ ਜਾਵੇ ਤਾਂ ਗੁਰੂ ਗਿਆਨ ਕਰਵਾ ਦਿੰਦਾ ਹੈ ਉਹਨੂੰ, ਭਾਈ ਬਾਹਰ ਨਾ ਲੱਭ, ਅੰਤਰ ਉਹ ਤੇਰੇ ਅੰਦਰ ਹੈ, ਸਭ ਕੁਛ ਘਰ ਮੈਂ ਬਾਹਰ ਨਾਹੀਂ, ਉਹਨੂੰ ਅੰਦਰੋਂ ਯਾਦ ਕਰ। ਪਿਰ ਮਿਲੇ ਜਦੋਂ ਅੰਦਰੋਂ ਸੰਭਾਲੇਗੀ, ਯਾਦ ਕਰੇਗੀ, ਤੈਨੂੰ ਅੰਦਰੋਂ ਹੀ ਮਿਲ ਜਾਵੇਗਾ। ਪਿਰ ਅੰਤਰ ਸੰਭਾਲੇ ਸਦਾ ਹੈ ਨਾਲੇ, ਮਨ ਮੁੱਖ ਜਾਤਾ ਦੂਰੇ। ਜਿਹਨਾਂ ਨੇ ਸੰਭਾਲਿਆ, ਯਾਦ ਕਰ ਲਿਆ ਜੇ, ਉਹਨਾਂ ਨੂੰ ਅੰਦਰੋਂ ਮਿਲ ਗਿਆ ਹੈ, ਪਰ ਮਨ ਦੇ ਮਗਰ ਤੁਰਨ ਵਾਲੀਆਂ ਜੀਵ ਰੂਪ ਇਸਤਰੀਆਂ ਨੇ ਜਾਤਾ ਦੂਰੇ, ਪਰਮਾਤਮਾ ਦੂਰ ਹੈ, ਪਰਮਾਤਮਾ ਨੇੜੇ ਨਹੀਂ ਹੈ। ਇਹੋ ਤਨ ਰੁਲੈ ਰੁਲਾਇਆ ਕਾਮਣ ਆਇਆ, ਜਿਨ ਖਸਮ ਨਾ ਜਾਤਾ ਹਦੂਰੇ। ਜਿਹਨਾਂ ਨੇ ਵਾਹਿਗੁਰੂ ਪਰਮਾਤਮਾ ਨੂੰ ਆਪਣੇ ਬਿਲਕੁਲ ਅੰਗ ਸੰਗ ਨਹੀਂ ਜਾਣਿਆ, ਉਹਨਾਂ ਦਾ ਤਨ ਜਿਹੜਾ ਰੁਲੈ ਰੁਲਾਇਆ, ਵਿਕਾਰਾਂ ਦੇ ਵਿੱਚ ਰੁਲ ਜਾਂਦਾ। ਆਮ ਬੰਦਾ ਕਹਿੰਦਾ ਜੀ ਫਲਾਨਾ ਬੰਦਾ ਰੁਲ ਗਿਆ ਜੇ, ਜੀਵਨ ਖਰਾਬ ਹੋ ਗਿਆ, ਰੁਲਣ ਤੋਂ ਭਾਵ ਜੀਵਨ ਖਰਾਬ ਹੋ ਗਿਆ, ਬਰਬਾਦ ਹੋ ਗਿਆ। ਮਹਾਰਾਜ ਗੁਰਦੇਵ ਜੀ ਕਹਿੰਦੇ ਨੇ ਜਿਹਨਾਂ ਨੇ ਖਸਮ ਨੂੰ ਵਸਾਰ ਦਿੱਤਾ, ਇਹ ਸਰੀਰ ਉਹਨਾਂ ਦਾ ਰੁਲ ਜਾਂਦਾ, ਖਰਾਬ ਹੋ ਜਾਂਦਾ ਹੈ, ਕਾਮ ਨਾ ਆਇਆ, ਕਿਸੇ ਕੰਮ ਦੇ ਨਹੀਂ ਰਹਿ ਜਾਂਦੇ, ਕਿਉਂ ਬੇਕਾਰ ਹੋ ਗਏ ਨੇ, ਰੱਬ ਨੂੰ ਭੁਲਾ ਦਿੱਤਾ ਉਹਨਾਂ ਨੇ। ਨਾਨਕ ਸਾ ਤਨ ਮਲੈ ਮਲਾਈ ਫਿਰ ਅੰਤਰ ਸਦਾ ਸੰਭਾਲੇ, ਉਹ ਜੀਵ ਰੂਪ ਇਸਤਰੀ ਨੂੰ ਪਤੀ ਪਰਮਾਤਮਾ ਮਿਲ ਗਿਆ, ਕਾਹਦੇ ਕਰਕੇ ਅੰਤਰ ਸਦਾ ਸੰਭਾਲੇ, ਜਿਹਨੇ ਸਦਾ ਸੰਭਾਲਿਆ ਹੈ ਸਤਨਾਮ ਸ਼੍ਰੀ ਵਾਹਿਗੁਰੂ। ਮਿਲਿਆ ਕਾ ਕਿਆ ਮਿਲੀ ਹੈ, ਜਿਹੜੇ ਮਿਲੇ ਨੇ ਉਹ ਤਾਂ ਫਿਰ ਸਦਾ ਮਿਲੇ ਰਹਿੰਦੇ ਨੇ। ਇੱਕ ਰੋਵਹਿ ਪਿਰਹਿ ਵਸ਼ੁੰਨੀਆ ਅੰਦੀ ਨਾ ਜਾਣੇ ਪਿਰਹਿ ਨਾਲੇ, ਇੱਕ ਵਿਛੁੜ ਕਰਕੇ ਪਰਮਾਤਮਾ ਨੂੰ ਜੀਵ ਰੂਪ ਇਸਤਰੀ ਰੋ ਰਹੀ ਹੈ, ਅਗਿਆਨ ਦੇ ਵਿੱਚ, ਜਿਹਦੇ ਕੋਲ ਗਿਆਨ ਤੇ ਵਿਰਾਗ ਦੇ ਨੇਤਰ ਨਹੀਂ ਹੈ, ਉਹ ਅੰਧੀ ਹੈ, ਨਾ ਜਾਣੇ, ਨਹੀਂ ਸਮਝਦੀ, ਪਿਰ ਹੈ ਨਾਲੇ, ਪਤੀ ਪਰਮਾਤਮਾ ਮੇਰੇ ਨਾਲ ਹੈ। ਰੋਵਹਿ ਪਿਰਹਿ ਵਸ਼ੁੰਨੀਆ, ਰੋ ਰਹੀ ਹੈ ਵਿਛੁੜ ਕਰਕੇ। ਗੁਰੂ ਸਾਹਿਬ ਕਿਰਪਾ ਕਰਨ, ਅੱਜ ਗਰੀਬ ਨਿਵਾਜ ਜੀ ਨੇ ਪਾਵਨ ਉਪਦੇਸ਼ ਬਖਸ਼ਿਆ, ਜੀਵ ਰੂਪ ਇਸਤਰੀਏ ਪਤੀ ਪਰਮਾਤਮਾ ਨੂੰ ਮਿਲਣਾ ਚਾਹੁੰਦੀ ਹੈ ਤਾਂ ਸ਼ਬਦ ਦੀ ਵਿਚਾਰ ਕਰ, ਉਹਦੇ ਹੁਕਮ ਅੰਦਰ ਚੱਲ ਤਾਂ ਉਹ ਤੈਨੂੰ ਮਿਲ ਜਾਵੇਗਾ, ਉਹਦੇ ਕੀਤੇ ਨੂੰ ਸਤ ਕਰਕੇ ਮਨ ਪਿਆਰ ਵਿੱਚ ਆਖਿਆ ਕਰ, ਜੋ ਤੁਧ ਭਾਵੈ ਸਾਈ ਭੱਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਤਾਂ ਉਹਦਾ ਹੁਕਮ ਨੂੰ ਸਤ ਕਰਕੇ ਮੰਨੇਗੀ, ਮਿਲਾਪ ਹੋ ਜਾਵੇਗਾ, ਉਹਦੇ ਹੁਕਮ ਤੋਂ ਬਾਹਰ ਆ ਜਾਵੇਗੀ, ਉਹਦਾ ਕੀਤਾ ਹੋਇਆ ਮਿੱਠਾ ਲੱਗੇ, ਪਿਆਰਾ ਲੱਗੇ, ਉਹਦੀ ਰਜਾ ਜਿਹੜੀ ਹੈ ਉਹ ਚੰਗੀ ਲੱਗੇ, ਉਹਦੇ ਵਿੱਚ ਦੂਸ਼ਣਬਾਜ਼ੀ ਨਾ ਹੋਵੇ, ਉਹਦੇ ਵਿੱਚ ਉਲਾਮਾ ਨਾ ਹੋਵੇ, ਉਲਾਹਣੋ ਮੈਂ ਕਾਹੂ ਨਾ ਦਈਓ, ਜਦੋਂ ਉਲਾਮਾ ਨਹੀਂ ਹੋਵੇਗਾ ਉਦੋਂ ਦੀ ਪ੍ਰਾਪਤੀ ਹੈ। ਗੁਰੂ ਗਰੀਬ ਨਿਵਾਜ ਜੀ ਕਿਰਪਾ ਕਰਨ, ਬੇਅੰਤ ਭੁੱਲਾਂ ਦੀਆਂ ਮਾਫੀਆਂ, ਸਿਰਫ 30 ਸਕਿੰਟ ਦਾ ਸਮਾਂ ਪਿਆਰ ਵਿੱਚ

ਗੁਰੂ ਸਵਾਰੀ ਸੰਗਤ ਜੀ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ, ਬੇਅੰਤ ਫੁੱਲਾਂ ਦੀਆਂ ਮਾਫੀਆਂ ਸਭ ਦੀ ਹਾਜ਼ਰੀ ਗੁਰੂ ਸਾਹਿਬ ਪ੍ਰਵਾਨ ਕਰਨ, ਸਾਰੀ ਸੰਗਤ ਗੁਰੂ ਦਰਬਾਰ ਵਿੱਚ ਦੂਰ ਦੁਰੇਡੇ ਪਿਆਰ ਵਿੱਚ ਗੁਰੂ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ। ਰਾਮ

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ

ਅਰਜਨ ਹਰਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਕਰਨਾਉ ਨਿਧਿਆਵੇ ਧਾਏ ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਬਣ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ ਤਿੰਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਵਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਰਛੇ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਗੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਬਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਪਾਰ ਮੇਰਾ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ ਅੰਮ੍ਰਿਤ ਵੇਲੇ ਤੋਂ ਹੀ ਆਪ ਦਰਬਾਰ ਸੰਗਤਾਂ ਵੱਲੋਂ ਸਿਮਰਨ ਅਭਿਆਸ ਹੋਏ ਉਪਰੰਤ ਆਪ ਜੀ ਨੇ ਪ੍ਰਕਾਸ਼ਮਨ ਹੋ ਕੇ ਦਰਸ਼ਨ ਦਾਰੇ ਬਖਸ਼ੇ। ਉਪਰੰਤ ਆਪ ਜੀ ਦੀ ਹਜ਼ੂਰੀ ਸੁਖਨੇ ਸਾਹਿਬ ਜੀ ਦੇ ਪਾਠ ਪੰਜਾਂ ਬਾਣੀਆਂ ਦੇ ਨੇਤਰੇਮ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਆਪ ਜੀ ਵੱਲੋਂ ਬਖਸ਼ਿਸ਼ ਹੋਏ ਹੁਕਮਨਾਮੇ ਦੇ ਸ਼ਬਦ ਵਿਚਾਰ ਛੇ ਪੰਡਿਤ ਸਾਹਿਬ ਜੀ ਕੇ ਜਾਪ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਗਾਂ ਵਾਸਤੇ ਸੁਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣ ਗੁਰਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨਾਈ ਸੰਗਤ ਦੀ ਹਾਜ਼ਰੀ ਤਿਲ ਫੁੜ ਭੇਟਾ ਕੀਤੀ ਦਰਕਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਹੈ। ਆਪ ਜੀ ਦੇ ਬਖਸ਼ਿਆਂ ਖਜ਼ਾਨੇ ਵਿੱਚੋਂ ਕੜਾ ਪ੍ਰਸ਼ਾਦ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਏ ਪ੍ਰਵਾਨ ਹੈ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ ਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਨੀਆਂ ਸੀ ਪਿਆਰੇ ਮੇਲ

ਸ੍ਰੀ ਵਾਹਿਗੁਰੂ ਸਾਹਿਬ ਜੀ ਕਨ ਹਰ ਬੂੰ ਬਸੋ ਰੋ ਮਾਵਲ ਕੁਸਮ ਬਸੰਤ ਗਣੰਤ ਨਾ ਆਵੈ ਰਾਵ ਸਸ

ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹਲਾ ਤੀਜਾ।

ਸੋ ਫਿਰ ਸੱਚਾ ਸਦ ਹੀ ਸਾਚਾ ਹੈ, ਨਾ ਉਹ ਮਰੇ ਨਾ ਜਾਏ। ਭੁੱਲੀ ਫਿਰੈ ਧਨ ਇਆਣੀਆ, ਰੰਡ ਬੈਠੀ ਦੂਜੈ ਭਾਏ, ਰੰਡ ਬੈਠੀ ਦੂਜੈ ਭਾਏ, ਮਾਇਆ ਮੋਹ ਦੁੱਖ ਪਾਏ।

ਲੋਭ ਚਿਤ ਲਾਏ, ਸੋ ਫਿਰ ਸਾਚਾ ਸਦ ਹੀ ਸਾਚਾ, ਨਾ ਉਹ ਮਰੈ ਨਾ ਜਾਏ। ਇੱਕ ਰੋਵੈ ਪਿਰ ਹੈ ਵਿਸ਼ੁਨੀਆ, ਅੰਧੀ ਨਾ ਜਾਣੈ ਪਿਰ ਨਾਲੇ, ਗੁਰਪ੍ਰਸਾਦੀ ਸਾਚਾ ਪਿਰ ਮਿਲੈ ਅੰਤਰ ਸਦਾ ਸੰਭਾਲੇ।

ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਨੰਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰ ਜੁੜ ਬੈਠੀ ਸਾਧ ਸੰਗਤ ਜੀ, ਵਡਭਾਗੀ ਹੋ ਆਪ ਜੀ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਸਾਹਿਬ ਜੀ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਅੰਮ੍ਰਿਤ ਵੇਲੇ ਤੋਂ ਹੀ ਗੁਰੂ ਘਰ ਵਿਖੇ ਜੁੜ ਕੇ ਸੰਗਤੀ ਰੂਪ 'ਚ ਨਾਮ ਜਪ ਕੇ ਪਿੱਤਰ ਗੁਰਬਾਣੀ ਪੜ੍ਹ ਸੁਣ ਕੇ ਕਥਾ ਕੀਰਤਨ ਸਰਵਣ ਕਰਕੇ ਗੁਰੂ ਘਰ ਵਿਖੇ ਸੇਵਾਵਾਂ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ। ਸੋ ਗੁਰੂ ਸਾਹਿਬ ਜੀ ਕਿਰਪਾ ਕਰਨ, ਆਪ ਆਈ ਸਮੂਹ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਦਰੋਂ ਕਰੋਂ ਗੁਰਸਿੱਖੀ ਬਿਨਾਮਦਾਨ ਬਖਸ਼ਣ। ਇੱਥੇ ਅੰਮ੍ਰਿਤ ਵਿਦਵਾਨ ਦੀ ਸੰਪੂਰਨਤਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀਓ, ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾਟ ਬਿਖੈ ਬਿਖ ਖਾਈ, ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰਸੰਗਤ, ਤਹਿ ਮਲੰਤ ਜਮ ਤਰਾਸ ਮਿਟਾਈ। ਇੱਕ ਅਰਦਾਸ ਪਾਠ ਕੀਰਤ ਕੀ, ਗੁਰ ਰਾਮਦਾਸ ਰੱਖੋ ਸਰਨਾਈ। ਬਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਸੋ ਕਹੋ ਟਲ ਗੁਰ ਸੇਵੀਐ, ਅਹਿਨਸ ਸਹਿਜ ਸੁਭਾਇ, ਦਰਸਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਇ। ਹੋਵੈ ਸਿਵਤ ਖਸਮ ਦੀ ਨੂਰ, ਅਰਸੋਂ ਕੁਰਸੋਂ ਝੱਟੀਐ,

ਭੈ ਨਾਸਨ ਦੁਰਮਤ ਹਰਨ ਕਲ ਮੈਂ ਹਰ ਕੋ ਨਾਮ ਨਿਸ ਦਿਨ ਜੋ ਨਾਨਕ ਭਜੈ ਸਫਲ ਹੋਹਿ ਤਿਹ ਕਾਮ।

ਜੋ ਸੁਪਨਾ ਅਰ ਪੇਖਣਾ ਐਸੇ ਜਗ ਕੋ ਜਾਨ ਇਨ ਮੈਂ ਕਛ ਸਾਚੋ ਨਹੀਂ ਨਾਨਕ ਬਿਨ ਭਗਵਾਨ ਨਿਸ ਦਿਨ ਮਾਇਆ ਕਾਰਨੇ ਪ੍ਰਾਨੀ ਡੋਲਤ ਨੀਤ ਕੋਟਨ ਮੈਂ ਨਾਨਕ ਕੋ ਨਾਰਾਇਣ ਜਿਹ ਚੀਤ ਜੈਸੇ ਜਲ ਤੇ ਬੁਧ ਬੁਧਾਇ ਉਪਜੈ ਬਿਨ ਸੈਨੀਤਾ

ਜਨਮ ਜਨਮ ਭਰ ਮਤ ਫਿਰਿਓ, ਮਿਟਿਓ ਨ ਜਮ ਕੋ ਤ੍ਰਾਸ। ਕਹੋ ਨਾਨਕ ਹਰ ਭਜ ਮਨ, ਨਿਰਭੈ ਭਾਵੈ ਵਾਸ। ਯਤਨ ਬਹੁਤ ਮੈਂ ਕਰ ਰਹੇ ਹੋ, ਮਿਟਿਓ ਨ ਮਨ ਕੋ ਮਾਨ।

नानक सब किछ तुमरे हाथ में तुम ही होत सहाय संग सक

ਰਾਗ ਮਾਲਾ ਰਾਗ ਏਕ ਸੰਗ ਪੰਚ ਬਰੰਗਨ ਸੰਗ ਅਲਾਪਹਿ ਆਠੋ ਨੰਦਨ ਪ੍ਰਥਮ ਰਾਗ ਭੈਰੋ ਬਹਿ ਕਰਹੀ ਪੰਚ ਰਾਗਨੀ ਸੰਗ ਉਚਰਹੀ ਪ੍ਰਥਮ ਭੈਰਵੀ ਬੇਲਾ ਬਲੀ ਪੁਨਿਆਕੀ ਗਾਵਹਿ ਬੰਗਲੀ ਪੁਨ ਅਸਲੇ ਕੀ ਭਈ ਬਾਰੀ ਇਹ ਭੈਰੋ ਕੀ ਪੰਚੋ ਨਾਰੀ ਪੰਚਮ ਹਰਕ ਦਿਸਾਖ ਸੁਨਾਵਹਿ ਬੰਗਾਲ ਮਦ ਮਾਧਵ ਗਾਵਹਿ ਲਲਤ ਬਲਾਵਲ ਗਾਵਹੀ ਆਪਣੀ ਆਪਣੀ ਭਾਂਤ ਅਸ਼ਟ

ਸਭਾ ਪੁੱਤਰ ਰਾਗਨ ਕੇ ਅਠਾਰਹ ਦਸ ਬੀਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਸੋਚਾ ਸੋਚ ਨਾ ਹੋ ਬਈ ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨਾ ਹੋ ਬਈ ਜੇ ਲਾਏ ਰਹਾਂ ਲਵਤਾਰ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਪਹਾੜ। ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ, ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ। ਹੁਕਮੀ ਹੋਵਨ ਜੀ ਹੁਕਮ ਲੈ ਵੜਿਆਈ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਹੈ। ਇੱਕ ਨਾ ਹੁਕਮੀ ਬਖਸ਼ਿਸ ਇੱਕ ਹੁਕਮੀ ਸਦਾ ਪਵਾਈਐ ਹੈ। ਹੁਕਮਾਂ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮਾਂ ਜੇ ਬੁੱਝੈ ਤਾਂ ਹਉਮੈ ਕਹਿ ਨਾ ਕੋਏ। ਗਾਵੈ ਕੋ ਤਾਨ ਹੋਵੈ ਕਿਸੈ ਤਾਨ, ਗਾਵੈ ਕੋ ਦਾਤ ਜਾਣੈ ਨੀਸਾਨ। ਗਾਵੈ ਕੋ ਗੁਣ ਵੜਿਆਈ ਆਚਾਰ, ਗਾਵੈ ਕੋ ਵਿਦਿਆ ਵਿਖਮ ਵਿਚਾਰ। ਗਾਵੈ ਕੋ ਸਾਜ ਕਰੇ ਤਨ ਖੇਹ, ਗਾਵੈ ਕੋ ਜੀ ਲੈ ਫਿਰ ਦੇਹ। ਗਾਵੈ ਕੋ ਜਾਪੈ ਦਿਸੈ ਦੂਰ, ਗਾਵੈ ਕੋ ਵੇਖੈ ਹਾਦਰਾ ਹਦੂਰ। ਕਥਨਾ ਕਥੀ ਨ ਆਵੈ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਦਿੰਦਾ ਦੇ ਲੈਂਦੇ ਤਕ ਪਾਹੀ, ਜੁਗਾ ਜੁਗੰਤਰ ਖਾਹੀ ਖਾਹੀ। ਹੁਕਮੀ ਹੁਕਮ ਜਲਾਏ ਰਾਹੋ, ਨਾਨਕ ਬਿਗਸੈ ਬੇਪਰਵਾਹੋ। ਸਾਚਾ ਸਾਹਿਬ ਸਚ ਨਾਹੇ ਭਾਖਿਆ ਭਉ ਅਪਾਰ। ਅੱਖ ਹੈ ਮੰਗ ਹੈ ਦੇਹ ਦੇਹ ਦਤ ਕਰੇ ਦਾਤਾਰ। ਫੇਰ ਕੇ ਅੱਗਾ ਰੱਖੀਐ ਜੇ ਦਿਸੈ ਦਰਬਾਰ, ਮੋਹਕ ਬੋਲਣ ਬੋਲੀਐ ਜਰ ਸੁਨ ਧਰੇ ਪਿਆਰ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ। ਨਾਨਕੇ ਵੈ ਜਾਣੀਐ ਸਭ ਆਪੇ ਸਚਿਆਰ, ਤਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ। ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ। ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ ਸੁਖ ਘਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ, ਗੁਰਮੁਖ ਰਹੇ ਅਸਮਾਈ। ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ, ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਬਿਸਰ ਨਾ ਜਾਈ। ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਦਿਵਸ ਰਾਤ ਦੁਇ ਦਾਈ ਦਾਇਆ ਖੇਲਾ ਸਗਲ ਜਗਤ। ਚੰਗਿਆਈਆਂ ਬਰਿਆਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜਿਨੇ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਜਿਨੇ ਨਾਮ ਤੇ ਆਇਆ ਗਏ

ਨਾਨਕ ਮਨ ਮੇਰੇ ਸਦਾ ਰਹੂ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਵਰ ਸਲਾਹ ਤੇਰੇ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰ ਉਹ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂਥ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਪਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਟੋਂ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗਾ ਘਰ ਸੁਭਾਗਾ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੂ ਤੁਰ ਵਸ ਕੀਤੇ ਕਾਲ ਕੰਡ ਕੁਮਾਰਿਆ ਤੁਰ ਕਰਮ ਪਾਇਆ ਤੁਰ ਜਿਨ ਕਹੋ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤੈ ਸੁਖੋ ਆਤਿਤ ਕਰ ਅਨਹਦ ਵਾਜੇ ਆਨੰਦ ਸੁਣੋ ਬੜ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਾਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ

0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਤਿੰਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖ ਰਾਸ ਤਾਂ ਕੋ ਵਿਘਨ ਨਾ ਕਹੁ ਲਾਗੈ ਜਾਂ ਕੀ ਪ੍ਰਭਾਗੈ ਅਰਦਾਸ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਈ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਈ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਦੇਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀਆ ਘਰ ਨੌ ਨਿਧ ਆਵੈ ਧਾਈ ਸਭ ਤਾਈ ਹੋਣਾ ਜੀ ਸਹਾਈ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਲਮੀਧਰ ਪਿਤਾ ਪੰਥ ਕਵਾਲੀ ਧਰਮ ਰੱਖਿਅਕ ਲੋਕ ਪਰਲੋਕ ਸਾਈ ਅੰਮ੍ਰਿਤ ਕੇ ਦਾਤੇ ਸਭ ਥਾਈ ਹੋਣਾ ਜੀ ਸਹਾਈ ਸਭ ਥਾਈ ਹੋਣਾ ਜੀ ਸਹਾਈ ਦਸਾਂ ਪਾਤਸ਼ਾਹ ਨੇ ਜਾਗਦੀ ਜੋਤ ਹਾਜ਼ਰਾ ਹਜ਼ੂਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ
1: ਗੁਰੂ
0: ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਸੁਣ ਕੇ ਅੰਡਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਜੀ ਦੀ ਪਵਿੱਤਰ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਤੁਰਵਾਈਆਂ ਚਰਖੜੀਆਂ ਤੇ ਚੜੇ ਤਨ ਆਰਾ ਨਾ ਚਰਾਏ ਧਰਮ ਨਹੀਂ ਹਾਰਿਆ ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨੂੰ ਆਇਆ ਜੀ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਧਰਮ ਯੁੱਧ ਮੋਰਚੇ ਵਿੱਚ ਸ਼ਹੀਦੀਆਂ ਪ੍ਰਾਪਤ ਕੀਤੀਆਂ ਤਿੰਨਾਂ ਪੁਰਾਤਨ ਅਤੇ ਵਰਤਮਾਨ ਸਮੇਂ ਦੇ ਸਮੂਹ ਸ਼ਹੀਦਾਂ ਸਿੰਘਾਂ ਸਿੰਘਣੀਆਂ ਭਚੰਗੀਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰਕੇ ਬੋਲੋ ਜੀ
1: ਵਾਹਿਗੁਰੂ
0: ਪੰਜਾਂ ਤਖਤਾਂ ਸਰਵਰਤ ਗੁਰਦੁਆਰਾ ਜੀ ਦੀ ਪਵਿੱਤਰ ਕਮਾਈ ਦਾ ਧਿਆਨ ਧਰਕੇ ਬੋਲੋ ਜੀ
1: ਵਾਹਿਗੁਰੂ
0: ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ

0: ਵਾਹਿਗੁਰੂ ਪਵਿੱਤਰ ਨਾਮ ਚਿੱਤਿਆ ਵੈ ਚਿਤਾਵਨ ਕਾ ਸਦਕਾ ਸਰਬ ਸੁੱਖ ਹੋਵੇ। ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਹਾ। ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ
1: ਵਾਹਿਗੁਰੂ।
0: ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਸਾਹੋ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ, ਸਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗੇ ਅਟਲ, ਧਰਮ ਦਾ ਜੈ ਜੈਕਾਰ ਬੋਲੋ ਜੀ
1: ਵਾਹਿਗੁਰੂ।
0: ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦਰਾਖਾ, ਆਪ ਅਕਾਲ ਪੁਰਖ ਵਾਹਿਗੁਰੂ। ਹੇ ਆਪਣੇ ਪੰਥ ਦੇ ਸਦਾ ਸਹਾਈ ਦਤਾਰਪੀ ਦੇ ਜੀਵ ਸਮੂਹ ਗੁਰਦੁਆਰਿਆਂ, ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ, ਦੀਦਾਰ ਅਤੇ ਸੇਵਾ ਸੰਭਾਲਤਾ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਓ ਦੇ ਮਾਣ ਸਤਿਗੁਰੂ, ਨਤਾਣਿਓ ਦੇ ਤਾਨ ਸਤਿਗੁਰੂ, ਨਿਰਾਸਰੋਂ ਦੇ ਆਸਰੇ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ, ਅੰਤਰਜਾਮੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਪਿਤਾ ਜੀ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਦਸੋ ਪਾਸਰੇ ਜਾਗਦੀ ਜੋਤ ਹਾਜ਼ਰਾ ਹਜ਼ੂਰ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਵੇਲੇ ਜੀ ਕੀ ਅਰਦਾਸ। ਸਾਹਿਬ ਜੀ ਦੇ ਚਰਨ ਕਮਲਾਂ ਪਾਤਸ਼ਾਹ ਸਾਹਿਬ ਜੀ ਨੇ ਮਿਹਰਾਂ ਭਰਿਆ ਹੱਥ ਰੱਖ ਕੇ ਤਰਸ ਕਰਕੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਧੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦੇ ਇੱਕ ਸਹਿਜ ਪਾਠ ਪ੍ਰਾਰੰਭ ਕੀਤੇ ਸਨ। ਆਪ ਜੀ ਨੇ ਬਖਸ਼ਾ ਮਿਹਰਾਂ ਭਰਿਆ ਹੱਥ ਰੱਖ ਕੇ ਆਪ ਜੀ ਦੀ ਕਿਰਪਾ ਦੇ ਨਾਲ ਸੰਪੂਰਨਤਾ ਹੋਈ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ, ਬਾਣੀ ਅਗਾਧ ਬੋਧ ਹੈ, ਸੁੱਖ ਭੁੱਲਾਂ ਨੇ ਮਾਫ਼ੀ ਬਖਸ਼ਣੀ, ਅੱਗੇ ਵਾਜ ਤੇ ਸਮਰਥ ਬਖਸ਼ਰੇ, ਰਹਿੰਦੇ ਸਵਾਸ ਸਿਮਰਨ ਭਜਨ ਬੰਦਗੀ ਵਿੱਚ ਲਾਉਣੀ ਕਿਰਪਾ ਕਰਨੀ। ਮਹਾਰਾਜ ਐਸੀ ਮਤ ਦੀਜਾ ਮੇਰੇ ਠਾਕਰ, ਸਦਾ ਸਦਾ ਤੁਧ ਧਿਆਈ, ਬਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ ਦੇਹ ਨਾਮ ਸੰਤੋਖੀਆ, ਉਤਰਾ ਮਨ ਕੀ ਭੁੱਖ, ਸਤਿਗੁਰੂ ਦੀਨ ਦਿਆਲੂ ਹੋ, ਕਿਰਪਾਲੂ ਹੋ। ਕਿਰਪਾ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀਓ ਅੰਤਲੇ ਸਵਾਸ ਤੱਕ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਣਾ, ਪਰਿਵਾਰ ਵਿੱਚ ਗੁਰਸਿੱਖੀ ਦੀ ਦਾਤ ਬਖਸ਼ ਕੇ ਰੱਖਣੀ, ਦੁੱਖਾਂ ਕਲੇਸਾਂ ਸਮੂਹ ਵਿਘਨਾਂ ਦਾ ਨਾਸ਼ ਕਰਿਓ। ਮਹਾਰਾਜ ਸੱਚੇ ਪਾਤਸ਼ਾਹ ਜੀਓ ਮੈਂ ਤਾਣ ਦੀਵਾਨ, ਤੂੰ ਹੈ ਮੇਰਾ ਸਵਾਮੀ, ਮੈਂ ਤੁਹਾਡੇ ਅੱਗੇ ਅਰਦਾਸ, ਮੈਂ ਹੋਰ ਥਾਂ ਨਹੀਂ ਜਿਸ ਪੈ ਕਰੂੰ ਬੇਨੰਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ ਹੈ ਸੇ ਦੀਨ ਦਿਆਲੂ ਸਤਿਗੁਰੂ ਸੱਚੇ ਪਾਤਸ਼ਾਹ। ਮੈਂ ਬੋਲਿਆ ਸਭ ਕੇ ਜਾਣਦਾ ਕਿਸੇ ਅੱਗੇ ਟੀਚਰ ਦਾ ਸਤਿਗੁਰੂ ਸਿੱਖੀ ਬਖਸ਼ੋ, ਪਰਿਵਾਰ ਵਿੱਚ ਹਰਮਦਾਨ ਫਤਿਹ ਬਖਸ਼ ਕਰ ਕਰਿਓ। ਮਹਾਰਾਜ ਸੱਚੇ ਪਾਤਸ਼ਾਹ ਜੀ ਸਮਰੱਥ ਗੁਰੂ ਸਰ ਹੱਥ ਧਰਿਓ, ਗੁਰ ਕਿੰਨੀ ਕਿਰਪਾ ਹਰ ਨਾਮ ਦਿਓ, ਜਿਸ ਦੇਖ ਚਰਨ ਅਗਨ ਹਰਿਓ, ਐਸੇ ਦੀਨ ਦਿਆਲੂ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਕਿਰਪਾ ਕੀਤੀ ਹੈ। ਮਹਾਰਾਜ ਸਮੁੱਚੀਆਂ ਸੰਗਤਾਂ ਦੀ ਹਾਜ਼ਰੀਆਂ ਤਲ ਭੁੱਲ ਭੇਟਾਵਾਂ ਦਰ ਤੇ ਪ੍ਰਵਾਨ ਕਰਿਓ, ਜਿਹਨਾਂ ਜਿਹਨਾਂ ਗੁਰਮੁਖ ਪਿਆਰਿਆਂ ਨੇ ਹਾਜ਼ਰੀ ਭਰੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਕਿਰਪਾ ਕਰੋ, ਦਰ ਤੇ ਹਾਜ਼ਰੀਆਂ ਪ੍ਰਵਾਨ ਕਰੋ, ਪਰਿਵਾਰਾਂ ਵਿੱਚ ਸੁੱਖ ਸੰਤਰੀ ਦੁੱਖਾਂ ਕਲੇਸਾਂ ਸੁਵਿਘਨਾਂ ਦਾ ਨਾਸ਼ ਕਰਿਓ, ਆਪ ਦੇ ਭਜਨ ਦਾ ਆਪ ਦੀ ਬਾਣੀ ਦਾ ਭਰੋਸਾ ਬਖਸ਼ਿਸ਼ ਕਰਿਓ। ਮਹਾਰਾਜ ਗਿਆਨ ਧਿਆਨ ਕਿਸ਼ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ, ਐਸੇ ਦੀਨ ਦਿਆਲੂ ਸਤਿਗੁਰੂ ਜੀ ਆਪ ਕਿਰਪਾ ਕਰਿਓ, ਮਹਾਰਾਜ ਸਰਬਤ ਤਰ੍ਹਾਂ ਕਰਕੇ ਬਖਸ਼ ਲੈਣਾ। ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨ ਕਮਲਾਂ ਵਿਖੇ ਅਰਦਾਸ ਬੇਨਤੀ ਹੈ। ਸਤਿਗੁਰੂ ਜੀ ਆਪ ਜੀ ਕਿਰਪਾ ਕਰੋ, ਮਹਾਰਾਜ ਇੱਕ ਹੋਰ ਸਹਿਜ ਪਾਠ ਪ੍ਰਾਰੰਭ ਕਰਨ ਦੀ ਆਗਿਆ ਬਖਸ਼ਿਸ਼ ਕਰੋ। ਆਪ ਸੀਸ ਤੇ ਮਿਹਰ ਪ੍ਰਾਪਤ ਰੱਖੇ ਮਹਾਰਾਜ ਸੱਚੇ ਪਾਤਸ਼ਾਹ, ਬਾਣੀ ਅਤੇ ਬਾਣੀ ਦੇ ਧਾਰਨੀ ਬਣਾ ਕੇ ਰੱਖਿਓ। ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਸਹਿਜ ਪਾਠ ਦੇ ਭੋਗ ਦੀ ਖੁਸ਼ੀ ਨੂੰ ਅਤੇ ਪ੍ਰਾਰੰਭ ਕਰਨ ਦੀ ਖੁਸ਼ੀ ਨੂੰ ਮੁੱਖ ਰੱਖਦੇ ਹੋਏ ਆਪਦੇ ਪੰਚਾਮ੍ਰਿਤ ਕੜਾਹ ਪ੍ਰਸਾਦੀ ਦੇਗ ਹਾਜ਼ਰ ਹੈ। ਕਰੀ ਪਾਕ ਸਲ ਸੋਚ ਪਵਿੱਤਰਾਹੋਂ ਲਾਭ ਭੋਗ ਹਰ ਰਾਏ, ਭੋਗ ਲੱਗਿਆ ਪ੍ਰਸਾਦ ਆਪਦੇ ਪਰਿਵਾਰ ਸਾਧ ਸੰਗਤ ਵਿੱਚ ਵਰਤੇ, ਜੋ ਛਕੇ ਸੌਦਾ ਪਵਿੱਤਰ ਨਾਮ ਜਪੇ, ਅੜੇ ਸੋ ਝੜੇ ਸਨ ਪਰੇ ਸੋ ਤੁਰੇ, ਮਹਾਰਾਜ ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਬਖਸ਼ਿਸ਼ ਕਰੋ। ਗੁਰੂ ਗ੍ਰੀ ਨਿਵਾਸ ਸੱਚੇ ਪਾਤਸ਼ਾਹ ਜੀ ਆਪਣੇ ਖਾਲਸੇ ਪੰਥ ਨੂੰ ਏਕਤਾ ਬਖਸ਼ਿਸ਼ ਕਰੋ, ਬਖਸ਼ ਲਿਓ ਜੇਤਾ ਸਮੁੰਦਰ ਸਾਗਰ ਨੀਰ ਭਰਿਆ ਤੇ ਉਗਣ ਹਮਾਰੇ, ਦਇਆ ਕਰੋ ਕਿਛ ਮਿਹਰ ਪਾਵੋ, ਡੁੱਬਦੇ ਪੱਥਰ ਤਾਰੇ ਜੀਅੜ ਅਗਨ ਬਰਾਬਰ ਤਪੈ, ਭੀਤਰ ਬਾਗਿਆ ਕਰਤੀ ਪ੍ਰਣਵਤ ਨਾਨਕ ਹੁਕਮ ਪਛਾਣੈ, ਸੁੱਖ ਹੋਵੇ ਦਿਨ ਰਾਤੀ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਣ, ਸਰਬੱਤ ਦੇ ਘਰ ਅਰਦਾਸ ਕਰਨੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਕਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ।

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।

ਨੂਰੇ ਅਰਸੋਂ ਕੁਰਸੋਂ ਝੱਟੀ ਆ ਤੁਹਾਡੇ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾ ਜਹਿ ਜਹਿ ਪੇਖੋ ਤਹਿ ਹਜੂਰ ਦੂਰ ਕਤਹੋ ਨਾ ਜਾਈ ਰਬ ਰਹਿਆ ਸਰਬਤਰ ਮਨ ਸਦਾ ਧਿਆਈ ਜਹਿ ਜਹਿ ਪੇਖੋ ਤਹਿ ਹਜੂਰ ਦੂਰ ਕਤਹੋ ਨਾ ਜਾਈ ਰਬ ਰਹਿਆ ਸਰਬਤਰ ਮਨ ਸਦਾ ਧਿਆਈ ਏਤ ਊਤ ਨਹੀਂ ਬਿਛੜਾ ਸੋ ਸੰਗੀ ਗਨੀਆ ਬਿਨ ਸਜਾਏ ਜੋ ਨਿਮਖ ਮਹ ਸੋ ਅਲਪ ਸੁਖ ਭਨੀਆ ਰਹਾਓ ਪ੍ਰਿਤਪਾਲ

अचल अछेद अपार प्रभ ऊंचा जाका रूप जप जप करह अना

ਨਿਰੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋ ਬਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋ ਬਈ ਜੇ ਲਾਏ ਰਹਾਂ ਲਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਆ ਹੈ ਇੱਕ ਨਾ ਹੁਕਮੀ ਬਖਸ਼ਿਸ ਇੱਕ ਹੁਕਮੀ ਸਦਾ ਭਵਾਈਆ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹੋਮੈ ਕਹਿ ਨਾ ਕੋਏ ਗਾਵੈ ਕੋ ਤਾਨ ਹੋਵੈ ਕਿਸੈ ਤਾਨ

ਵੇਖਾ ਹਾਜ਼ਰਾ ਹਦੂਰ ਕਥਨਾ ਕਥੀ ਨਾ ਆਵੈ ਤੋੜ ਕਾਥ ਕਾਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਤਕ ਪਾਹੇ ਜੁਗਾ ਜਗੰਤਰ ਕਾਹੀ ਕਾਹੀ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਦਿਖ ਸਾਹਿਬੇ ਪ੍ਰਵਾਹੋ ਸਾਚਾ ਸਾਹਿਬ ਸਾਚ ਨਾਏ ਭਾਖਿਆ ਅਪਾਰ ਅੱਖ ਹੈ ਮੰਗ ਹੈ ਦੇਹੇ ਦੇਹੇ ਦਾਤ ਕਰੇ ਦਾਤਾਰ ਫੇਰ ਕੇ ਅੱਗਾ ਰੱਖੀਆ ਜਿਸ ਜਿਸ ਦਰਬਾਰ ਮੋਹ ਕੇ ਬੋਲਣ ਬੋਲਿਆ ਜਿਸੋਂ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੇ ਮੋਖ ਦੁਆਰ ਨਾਨਕੇ ਵੈ ਜਾਣੀਐ ਸਭ ਆਪੇ ਸਤਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਨ ਪਾਇਆ ਮਾਨ ਨਾਨਕ ਗਾਵਿਆ ਗੁਣੀ ਨਿਧਾਨ ਗਾਵਿਆ ਸੁਣਿਆ ਮਨ ਰੱਖਿਆ ਭਾਉ ਦੁੱਖ ਪਰ ਹਰ ਸੋ ਘਰ ਲੈ ਜਾਏ ਗੁਰਮੁਖ ਨਾਦੂ ਗੁਰਮੁਖ ਵੇਦੂ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਾਂ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਏ ਗੁਰਾ ਇੱਕ ਦੇਹ ਬਜਾਈ ਸਭ ਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਬਿਸਰ ਨਾ ਜਾਈ ਗੁਰਾ ਇੱਕ ਦੇਹ ਬਜਾਈ ਸਭ ਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਬਿਸਰ ਨਾ ਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਵਾਹਿਗੁਰੂ ਸਾਹਿਬ ਜੀ ਤੀਰਥ ਨਹਾਵਾਂ ਜੇ ਤਿਸ ਭਾਵਾਂ ਬਿਣ ਭਾਣੇ ਕੇ ਨਹਾਏ ਕਰੀ ਜੇ ਤੀਸਰਠਿਉ ਪਾਈ ਵੇਖਾ ਬਿਣ ਕਰਮਾਂ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਕੁ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਬਿਸਰ ਨਾ ਜਾਈ ਜੇ ਜੁਗਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀ ਹੈ ਨਾਲ ਚੱਲੈ ਸਭ ਕੋਈ ਚੰਗਾ ਨਾ ਰਖਾਈ ਕਹਿ ਜਸ ਕੀਰਤ ਜਗ ਲੇ ਜੇ ਤਿਸ ਨਜ਼ਰ ਨਾ ਆਵਈ ਤਾਂ ਬਾਤ ਨਾ ਪੁੱਛੈ ਕਿ ਕੀਟਾਂ ਅੰਦਰ ਕੀਟ ਕਰ ਦੋਸੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇਹ ਤੇ ਹਾ ਕੋਈ ਨਾ ਸੁੱਝਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਹੈ ਸਿੱਧ ਵੀਰ ਸੁਰਨਾਥ ਸੁਣਿਆ ਹੈ ਧਰਤ ਤਬਲ ਆਕਾਲ ਸੁਣਿਆ ਹੈ ਦੀਪ ਲੋ ਪਾਤਾਲ ਸੁਣਿਆ ਪੋਹ ਨਾ ਸਕਿਆ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਗਾ ਨਾਸ ਸੁਣਿਆ ਈਸਰ ਬਰਮਾਇੰਦ ਸੁਣਿਆ ਮੁਕਸਲ ਹਨੁਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਧ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਤਸੰਤ ਹੋ ਗਿਆਨ ਸੁਣਿਆ ਅੜਸੜ ਕਾ ਇਸ਼ਨਾਨ ਸੁਣਿਆ ਪੜ ਪੜ ਪਾਪ ਹੈ ਮਾਨ ਸੁਣਿਆ ਲਾਗਾ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੀ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਪ ਹਰਾਹੋ ਸੁਣਿਆ ਹੱਥ ਵੈਸ ਗਾਹੋ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿੱਛੇ ਪਛਤਾਏ ਕਾਗਦ ਕਲਮ ਨ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਵੇ ਜੇ ਕੋ ਮਨ ਜਾਣ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁੱਧ ਮੰਨੈ ਮੋਹ ਚੋਟਾ ਨਾ ਖਾਏ ਮੰਨੈ ਜਮਕਾ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣ ਮਨ ਕੋਏ ਮੰਨੈ ਮਾਰਗ ਠਾਗ ਨ ਪਾਏ ਮੰਨੈ ਪਰਸੋਂ ਪ੍ਰਗਟ ਜਾਏ ਮਨੈ ਮਗਨ ਚੱਲੈ ਪੰਥ ਮੰਨੈ ਧਰਮ ਸਿੱਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵੈ ਮੋਖ ਦੁਆਰ ਮੰਨੈ ਪਰਵਾਰ ਸਾਧਾਰ ਮੰਨੈ ਤਾਰਾ ਤਾਰੇ ਗੁਰਸਿੱਖ ਮੰਨੈ ਨਾਨਕ ਭਵੇ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਦਰਗਹਿਮਾਨ ਪੰਚੇ ਸੋਹੇ ਦਰ ਰਾਜਾਨ ਪੰਚਾ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਣਾ ਨਹੀਂ ਸਮਾਰ ਧੌਲ ਧਰਮ ਦਇਆ ਕਾਪੂਰ ਸੰਤੋਖ ਤਾਪ ਰੱਖਿਆ ਜਨ ਸੂਰ ਜੇ ਕੋ ਬੁੱਝਿਆ ਹੋਵੈ ਸਚਿਆਰ ਧਬ ਲੈ ਉੱਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਰ ਦਲੈ ਕਵਣ ਜੋਰ ਜੀ ਜਾ ਤਰੰਗਾ ਕੇ ਨਾਵ ਸਭ ਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣੈ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸੁਹਾਲਿਓ ਰੂਪ ਕੇਤੇ ਦਾਤ ਜਾਣੈ ਕੌਣ ਕੂਦ ਕੀਤਾ ਪਸਾਓ ਕੋ ਗਵਾਓ ਤਿਸਤੇ ਹੋਏ ਲੱਖ ਦਰਿਆਓ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾ ਵਾਏ ਕੁਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮ ਤੁਧ ਨਿਰੰਕਾਰ ਅਸੰਖ ਜਪ ਸੰਘ ਭਾਓ ਸੰਘ ਪੂਜਾ ਸੰਘ ਤਪਤਾਓ ਸੰਘ ਗ੍ਰੰਥ ਮੁਖ ਵੇਦ ਪਾਠ ਅਸੰਘ ਜੋਗ ਮਨ ਰਹੇ ਉਦਾਸ ਸੰਘ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਸੰਘ ਸੂਰ ਮੋਹ ਪਕਸਾਰ ਸੰਘ ਮੋਹਨ ਲਿਵਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਰ ਪਾਵੈ ਸਾਈ ਬਲਕਾਰ ਤੁ ਸਰਾ ਸਲਾਮ ਤੁ ਨਿਰੰਕਾਰ ਸੰਖ ਮੂਰਖ ਅੰਧ ਕੋਰ ਸੰਘ ਚੋਰ ਹਰਾਮ ਖੋਰ ਸੰਖ ਅਮਰ ਕਰ ਜਾਹੇ ਜੋਰ ਸੰਖ ਗਲ ਵੜ ਹੱਤਿਆ ਕਮਾਏ ਸੰਘ ਪਾਪੀ ਪਾਪ ਕਰ ਜਾਏ ਅਸੰਖ ਕੂੜਿਆਰ ਕੂੜੇ ਫਰਾਏ ਅਸੰਖ ਮਲੇਸ਼ ਮਲ ਪਾਖਾਏ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨਿਜ ਕਹਿ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਰਾ ਸਲਾਮ ਤੰਦਰੰਕਾਰ ਅਸੰਖ ਨਾਵ ਸੰਖ ਤਾਵ ਗਮ ਗਮ ਅਸੰਖ ਲੋ ਅਸੰਖ ਹੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਨ ਅਖਰਾ ਸਰ ਸੰਜੋਗ ਖਾਣ ਜਿਨੈ ਲਿਖੇ ਤੇ ਸਰਨਾਏ ਜੇ ਪਰਮਾਏ ਤੇ ਵਿਥੇ ਪਾਏ ਜੇ ਤਾ ਕੀਤਾ ਤੇ ਤਾ ਨਾਓ ਬਿਣ ਨਾਵੈ ਨਾ ਹੀ ਕੋਤਾਓ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲਿਕਾਰ ਤੂੰ ਸਰਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇ ਪਾਣੀ ਧੋਤੈ ਉਤਰ ਸੋ ਕੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਆ ਹੋ ਧੋਏ ਭਰੀਐ ਮਤ ਪਾਪਾ ਕਹਿ ਸੰਗ ਹੋ ਧੋਪੈ ਨਾਵੈ ਕਹਿ ਰੰਗ ਪੁੰਨੀ ਪਾਪੀ ਆਖਰ ਨਾਹੀ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਪ ਹੋ ਜਾਹੋ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲ ਕਾ ਮਹਾਨ ਸੁਣਿਆ ਮੰਨਿਆ ਮਨ ਕੀਤਾ ਭਾਓ ਅੰਤਰਗਤ ਤੀਰਥ ਮਲ ਨਹਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਿਤ ਆਤ ਬਾਣੀ ਬਰਮਾਓ ਸਤ ਸੁਹਾਨ ਸਦਾ ਮਨ ਚਾਹੋ ਕਵਣ ਸਵੇਲਾ ਵਕਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਿਰ ਉੱਤੀ ਮਾਹੋ ਕਵਣ ਜਿਤ ਹੋਆ ਆਕਾਰ
ਬੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪ੍ਰਾਨ ਭਗਤ ਨਾ ਪਾਇਓ ਕਾ ਦੀਆ ਜੇ ਲਿਖਣ ਲੇ ਕਰਾਨ ਥਿਤ ਵਾਰ ਨਾ ਜੋਗੀ ਜਾਣੈ ਰੁੱਤ ਮਾਹੋ ਨਾ ਕੋਈ ਜਾ ਕਰਤਾ ਸਿਰ ਠੀਕ ਹੋ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਿਆ ਕਿਵ ਸਾਲਾ ਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੁ ਆਖਿਆ ਇੱਕ ਜੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆ ਨਾ ਸੋਹੈ ਪਾਤਾਲਾਂ ਪਾਤਾਲ ਲੱਖ ਆਗਾ ਸਾ ਆਗਾਸ ਓੜ ਕੋੜ ਕਪਾਲ ਤੱਕੇ ਵੇਰ ਕਹਿਣ ਕਬਾਤ ਸਹਿਸ ਅਠਾਰਾਂ ਕਹਿਣ ਕਿਤੇ ਬਾ ਅਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀ ਹੈ ਲੇਖਾ ਹੋਏ ਬਿਨਾਸ ਨਾਨਕ ਵੱਡਾ ਆਖੀਆ ਆਪੇ ਜਾਣਾ ਆਪ ਸਾਲ ਆਹੀ ਸਾਲ ਆਹੀ ਤੀ ਸੁਰਤ ਨਾ ਪਾਈਆ ਨਦੀਆਂ ਅਤੇ ਵਾਹ ਪਵੇ ਸਮੁੰਦਰ ਨਾ ਜਾਣੀਆ ਸਮੁੰਦ ਸਾ ਸੁਲਤਾਨ ਗਿਰਹਾਸੇ ਤੀ ਮਾਲਤਾਨ ਕੀੜੀ ਤੁਲ ਨਾ ਹੋਵਨੀ ਜਿਤ ਸਮਨੋ ਨਾ ਵਿਸਰਾ ਹੈ ਅੰਤ ਨ ਸਿਵਤੀ ਕਹਿਣਾ ਅੰਤ ਅੰਤ ਨ ਕਰਨਾ ਦੇ ਨਾ ਅੰਤ ਅੰਤ ਨ ਵੇਖਣ ਸੁਣਨ ਨਾ ਅੰਤ ਅੰਤ ਨ ਜਾਪੈ ਕਿਆ ਮਨਮੰਤ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਾਰਾਂ ਬਾਹਰ ਅੰਤ ਕਾਰਨ ਕੇਤੇ ਬਿਲ ਲਾਏ ਤਾਂ ਕਿ ਅੰਤ ਨ ਪਾਏ ਜਾਹੇ ਇਹੋ ਅੰਤ ਨ ਜਾਣੈ ਕੋਈ ਬਹੁਤਾ ਕਹੀਆ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਜੇਵੜ ਉੱਚਾ ਹੋਵੈ ਕੋਈ ਤੇ ਸੂਚੇ ਕੋ ਜਾਣੈ ਸੋਹੇ ਜੇਵੜ ਆਪ ਜਾਣਾ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨ ਤਮਾਏ ਕਿਤੇ ਮੰਗੈ ਜੋ ਦਿਓ ਪਾਰ ਕਿਤੇ ਗਣਤ ਨਹੀਂ ਵਿਚਾਰ ਕਿਤੇ ਖਬ ਟੁੱਟੈ ਵਿਕਾਰ ਕਿਤੇ ਲੈ ਲੈ ਮੁਕਰ ਪਾਏ ਕਿਤੇ ਮੂਰਖ ਕਾਹੀ ਖਾਏ ਕੇਤਿਆ ਦੁੱਖ ਭੂਗ ਸਦ ਮਾਰ ਇਹ ਪੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣਾ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਏ ਕੇ ਆਖਣ ਪਾਏ ਉਹ ਜਾਣੇ ਜੇ ਤੀਆਂ ਮੋਏ ਖਾਏ ਆਪੇ ਜਾਣਾ ਆਪੇ ਦੇ ਆਖ ਹੈ ਸੇ ਭੇ ਕੇ ਕੇ ਜਿਸ ਨੂੰ ਬਖਸ਼ੇ ਸਿਵਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਮੁੱਲ ਵਾਪਾਰ ਅਮੁੱਲ ਵਾਪਾਰੀ ਅਮੁੱਲ ਭੰਡਾਰ ਅਮੁੱਲ ਆਵੈ ਅਮੁੱਲ ਲੈ ਜਾਏ ਅਮੁੱਲ ਭਾਏ ਮੁੱਲਾ ਸਮਾਏ ਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪ੍ਰਵਾਨ ਅਮੁੱਲ ਬਖਸ਼ਿਸ਼ ਅਮੁੱਲ ਨੀਸਾਨ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਬਲਾਏ ਆਖੈ ਵੇਦ ਪਾਠ ਪੁਰਾਣ ਆਖੈ ਪੜੇ ਕਰੇ ਵਿਗਿਆਨ ਆਖੈ ਬਰਮੇ ਆਖੈ ਇੰਦ ਆਖੈ ਗੋਪੀ ਤਾ ਗੋਬਿੰਦ ਆਖੈ ਈਸ਼ਵਰ ਆਖੈ ਸਿੱਧ ਆਖੈ ਕਿਤੇ ਕਿਤੇ ਬੁੱਧ ਆਖੈ ਦਾਨਵ ਆਖੈ ਦੇਵ ਆਖੈ ਸੋਰ ਨਰ ਮੁਨ ਜਨ ਸੇਵ ਕਿਤੇ ਆਖੈ ਆਖਣ ਪਾਏ ਕਿਤੇ ਕਹਿ ਕਹਿ ਉੱਠ ਉੱਠ ਜਾਏ ਤੇ ਕਿਤੇ ਹੋਰ ਕਰੇ ਤਾਂ ਆਖ ਨਾ ਸਕੈ ਕਈ ਕੇ ਜੇਵੜ ਪਾਵੈ ਤੇਵੜ ਹੋਏ ਨਾਨਕ ਜਾਣੈ ਸੱਚ ਸੋਏ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾਰਾਂ ਗਾਵਾਰ ਸੋ ਦਰ ਕਿਹਾ ਸੋ ਕਰ ਕਿਹਾ ਜਿਤ ਵੈ ਸਰਬ ਸਮਾਲੇ ਵਾਜੇ ਨਾਦ ਅਨੇਕ ਅਸੰਖਾ ਕਿਤੇ ਵਾਵਣ ਹਾਰੇ ਕਿਤੇ ਰਾਗ ਭਰੀ ਸਿਉ ਕਹੀਅਨ ਕਿਤੇ ਗਾਵਣ ਹਾਰੇ ਗਾਵੈ ਤੁਹਨੋ ਪੌਣ ਪਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿਤ ਗੁਪਤ ਲਿਖ ਜਾਣੈ ਲਿਖ ਲਿਖ ਧਰਮ ਵਿਚਾਰੇ ਗਾਵੈ ਈਸ਼ਰ ਬਰਮਾ ਦੇਵੀ ਸੋਹਨ ਸਦਾ ਸਵਾਰੇ ਗਾਵੈ ਇੰਦ ਅਦਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਿਤ ਪੜ੍ਹਨ ਰੱਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵੈ ਮੋਹਣੀਆਂ ਮਨਮੋਹਨ ਸੁਰਗਾ ਮੱਛ ਪਿਆਲੇ ਗਾਵਨ ਰਤਨ ਪਾਏ ਤੇਰੇ ਅੜਸੜ ਤੀਰਥ ਨਾਲੇ ਗਾਵੈ ਜੋਤ ਮਹਾਬਰਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲਬਰ ਪੰਡਾ ਕਰ ਕਰ ਰੱਖੇ ਤਾਰੇ ਸਹੀ ਤੁਧਨੋ ਗਾਵੈ ਜੋਤੁਰ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿਤਨਾਵਨ ਨਾਨਕਿਆ ਵਿਚਾਰੇ ਸੋਈ ਸੋਈ ਸਰਾ ਸੱਚ ਸਾਹਿਬ ਸੱਚਾ ਸੱਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਜਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨੀ ਉਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਰ ਝੋਲੀ ਧਿਆਨ ਕੇ ਕਰੈ ਬਭੂਤ ਕਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗ ਜੀਤ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਦ ਜੁਗ ਜੁਗੇ ਕੋ ਵੇਸ਼ ਭੁਗਤ ਗਿਆਨ ਦਇਆ ਭੰਡਾਰਨ ਕੜਕੜ ਵਜ ਹਨਾਦ ਆਪ ਨਾਥ ਨਾਥੀ ਸਭ ਜਾ ਕੇ ਰਿੱਧ ਸਿਧਿ ਪ੍ਰਸਾਦ ਸੰਯੋਗ ਵਿਯੋਗ ਦੋਏ ਕਾਰ ਚਲਾ ਵਹਿ ਲਿਖਿਆ ਵਹਿ ਭਾਗ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਦ ਜੁਗ ਜੁਗੇ ਕੋ ਵੇਸ ਏਕਾ ਮਾਹੀ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਨ ਜੇ ਵੀ ਤਿਸ ਭਾਵੈ ਤੇ ਵੈ ਚਲਾ ਵੈ ਜਬ ਹੋ ਵੈ ਫਰਮਾਨ ਉਹ ਵੇਖੈ ਉਹਨਾਂ ਨਜ਼ਰ ਨਾ ਆਵੈ ਬਹੁਤਾ ਇਹ ਵਡਾਨ ਆਦੇਸ਼ ਸਹਿ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗੇ ਕੋ ਵੇਸ ਆਸਨ ਲੋਏ ਲੋਏ ਭੰਡਾਰ ਜੁਗ ਛਪਾਇਆ ਸੋਇ ਕਾਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਰ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗੇ ਕੋ ਵੇਸ
ਇੱਕ ਦੂਜੀ ਬਹੁ ਲੱਖ ਹੋਹੇ ਲੱਖ ਹੋਵਹਿ ਲੱਖ ਬੀਸ ਲੱਖ ਲਗੇੜਾ ਆਖੀਐ ਹੈ ਏਕ ਨਾਮ ਜਗਦੀਸ ਇਹ ਤਰਾਹੀ ਪਦ ਪਪੜੀਆਂ ਚੜੀਆ ਹੋਏ ਅਕੀਸ ਸੁਣ ਗੱਲਾਂ ਆਕਾਸ ਕੀ ਕੀਟਾਂ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜਾ ਠੀਸ ਅਖਣ ਜੋਰ ਚ ਪਹਿਨੈ ਜੋਰ ਜੋਰ ਨ ਮੰਗਣ ਦੇਣ ਜੋਰ ਜੋਰ ਨ ਜੀਵਨ ਮਰਨ ਨਹਿ ਜੋਰ ਜੋਰ ਨ ਰਾਜ ਮਾਲ ਮਨ ਸੋਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛੁੱਟਾ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨ ਕੋਏ ਰਾਤੀ ਰੁੱਤੀ ਥਿੱਤੀ ਬਾਹਰ ਪਵਣ ਪਣੀ ਅਗਨੀ ਪਾਤ ਹਾਲਤ ਇਸ ਵਿੱਚ ਧਰਤੀ ਥਾਪਰ ਕੀ ਧਰਮਸਾਲ ਇਸ ਵਿੱਚ ਜੀ ਜੋਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਚਥੈ ਸੋਨ ਪੰਜ ਪ੍ਰਵਾਨ ਨਦਰੀ ਕਰਮ ਪਵੈ ਨਿਸਾਨ ਕਚ ਪਕਾਈ ਉਥੈ ਪਾਏ ਨਾਨਕ ਗਿਆ ਜਾਪੈ ਜਾਏ ਧਰਮ ਖੰਡ ਕਹਿ ਹੋ ਧਰਮ ਗਿਆਨ ਖੰਡ ਕਹਿ ਆਖੋ ਕਰਮ ਕੇਤੇ ਪਵਣ ਪਾਣੀ ਵੈਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਘਾੜਤ ਘੜੀ ਹੈ ਰੂਪ ਰੰਗ ਕੇ ਵੇਸ ਕੇ ਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨ ਮੁੰਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀਆ ਸੁਰਤੀ ਸੇਵ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿਥੈ ਨਾਦ ਮਨੋਰ ਕੋਲ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿਥੈ ਘਾੜਤ ਘੜੀਐ ਬਹੁਤ ਅਨੂਪਤਾ ਕੀਆਂ ਗੱਲਾਂ ਕਥੀਆ ਨਾ ਜਾਹੇ ਜੇ ਕੋ ਕਹਿ ਪਛਿਆ ਪਛਤਾਏ ਤਿਥੈ ਘੜੀਐ ਸੁਰਤ ਮਤ ਮਨ ਬੁੱਧ ਤਿਥੈ ਘੜੀਐ ਸੁਰਾਂ ਸਿੱਧਾਂ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਰ ਮਹਾਂਬਲ ਸੂਰ ਤਨ ਮੈਂ ਰਾਮ ਰਹਿਆ ਭਾਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾਂ ਕੇ ਰੂਪ ਨ ਕਥਨੇ ਜਾਹੇ ਨਾ ਉਹ ਮਰਹਿ ਨਾ ਠਾਗੇ ਜਾਹੇ ਜਿਨਕਾ ਰਾਮ ਬਸੈ ਮਨ ਮਾਹੇ ਤਿੱਥੈ ਭਗਤ ਬਸੈ ਕੇ ਲੋ ਕਰੇ ਆਨੰਦ ਸੱਚਾ ਮਨ ਸੋਏ ਸੱਚ ਖੰਡ ਬਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਪਰ ਭੰਡ ਜੇ ਕੋ ਕਥਾ ਤਾਂ ਅੰਤ ਨਾ ਅੰਤ ਤਿੱਥੈ ਲੋ ਲੋ ਆਕਾਰ ਜਿਵ ਜੇ ਹੁਕਮ ਤਿਵੈ ਤਿਵਕਾਰ ਵੇਖੈ ਵਿਕਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਬਹਾਰਾ ਧੀਰਜ ਸੁਨਿਆਰ ਅਹਰਨ ਮਤ ਵੇਦ ਹਥਿਆਰ ਭਾਉ ਖੱਲਾ ਅਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸੱਚੀ ਢੰਗਸਾਲ ਜਿਨ ਕਹੋ ਨਦਰ ਕਰਮ ਦਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਾਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਦੁਏ ਦਾਈ ਦਾਇਆ ਖੇਲਿਆ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਚ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜਾ ਕੇ

ਨਾਲ ਸੋਦਰ ਰਾਗ ਆਸਾ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਵੈ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਵਾਵਣ ਹਾਰੇ ਕੇਤੇ ਤੇਰੇ ਰਾਗ ਪ੍ਰੀ ਸਿਉ ਕਹੀਆ ਹੈ ਕੇਤੇ ਤੇਰੇ ਗਾਵਣ ਹਾਰੇ ਗਾਵਨ ਤੁਧਨੋ ਪਵਨ ਪਾਣੀ ਬੈਸੰਤਰ ਗਾਵਾ ਰਾਜਾ ਧਰਮ ਦੁਆਰੇ ਗਾਵਨ ਤੁਧਨੋ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਣ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਣ ਤੁਧਨੋ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਣ ਤੁਧਨੋ ਸਿੱਧ ਸਮਾਧੀ ਅੰਦਰ ਗਾਵਣ ਤੁਧਨੋ ਸਾਰ ਵਿਚਾਰੇ ਗਾਵਣ ਤੁਧਨੋ ਜਤੀ ਸਤੀ ਸੰਤੋਖੀ ਗਾਵਣ ਤੁਧਨੋ ਵੀਰ ਕਰਾਰੇ ਗਾਵਣ ਤੁਧਨੋ ਪੰਡਿਤ ਪੜ੍ਹਨ ਰੱਖੇ ਸਰ ਜੁਗ ਜੁਗ ਵੇਦਾ ਨਾਲੇ ਗਾਵਣ ਤੁਧਨੋ ਮੋਹਣੀਆਂ ਮਨ ਮੋਹਨ ਸੁਰਗ ਮੱਛ ਪਾਏ ਆਲੇ ਗਾਵਣ ਤੁਧਨੋ ਰਤਨ ਪਾਏ ਤੇਰੇ ਅੜਥੜ ਤੀਰਥ ਨਾਲੇ ਗਾਵਣ ਤੁਧਨੋ ਜੋਧ ਮਹਾਂਬਲ ਸੂਰਾ ਗਾਵਣ ਤੁਧਨੋ ਖਾਣੀ ਚਾਰੇ ਗਾਵਣ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇ ਤੁਧਨੋ ਗਾਵਨ ਜੋ ਤੁਰਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਧਨੋ ਗਾਵਨ ਸੇ ਮੈਂ ਚਿਤਨਾਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਚੀ ਨਾਈ ਹੈ ਪੀ ਹੋਸੀ ਜੈ ਨ ਜਸੀ ਰਚਨਾ ਜੇ ਨਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਦੇਖਿਆ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰ ਸੀ ਫਿਰ ਹੁਕਮ ਨ ਕਰਨਾ ਜਾਈ ਸੋ ਪਾਤ ਸਾਹੋ ਸਾਹਾ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਹਸਨ ਵੱਡਾ ਖੈ ਸਭ ਕੋਈ ਕੇਵਟ ਵੱਡਾ ਡੀਠਾ ਹੋਈ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤਰ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੇ ਤਰ ਕੇਤਾ ਕੇਵਟ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਾਬ ਸਤ ਸਭ ਤਬ ਸਭ ਚੰਗੀਆਂ ਆਈਆਂ ਸਿੱਧਾ ਪੁਰਖਾ ਕੀ ਆ ਵਡਿਆਈਆਂ ਤੁਰ ਬਿਨ ਸਿੱਧੀ ਕਿਨੇ ਨਾ ਪਾਈਆ ਕਰ ਮਿਲਿਆ ਨਾ ਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਵਿਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹ ਦਿਸੇ ਕਿਆ ਚਾਰਾ ਨਾਨਕ ਸਤ ਸਵਾਰਨਹਾਰਾ ਸਮਹੱਲਾ ਪਹਿਲਾ ਆਖਾਂ ਜੀਵਾਂ ਬਿਸਰ ਮਰ ਜਾਓ ਆਖਣੇ ਔਖਾ ਸੱਚਾ ਨਾ ਹੋ ਸੱਚੇ ਨਾਮ ਕੀ ਲਾਗਿਆ ਭੂਖ ਭੁੱਖਾ ਕਹਿ ਚਲੀ ਐ ਦੂ ਸੁਖ ਬਿਸਰੈ ਮੇਰੀ ਮਾਏ ਸੱਚਾ ਸਾਹਿਬ ਸੱਚਾ ਨਾਇ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਥਕੇ ਕੀਮਤ ਨਹੀਂ ਪਾਈ ਜੇ ਸਹਿ ਮਿਲ ਕਹੇ ਆਖਣ ਪਾਏ ਵੱਡਾ ਨ ਹੋਵੇ ਘਾਟ ਨਾ ਜਾਏ ਨਾ ਉਹ ਮਰਿਆ ਨਾ ਹੋਵੇ ਸੋਗ ਦਿੰਦਾ ਰਹਿ ਨ ਚੁੱਕਾ ਭੋਗ ਹੁਣ ਇਹੋ ਹੋਰ ਨਾ ਹੀ ਕੋਹੇ ਨਾ ਕੋ ਹੋਵਾ ਨਾ ਕੋ ਹੋਏ ਜੇ ਵੜੇ ਆਪ ਤੇ ਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਸਾਰਾ ਤੇ ਗਮਜਾਤ ਨਾਨਕ ਨਾਵਾ ਬਾਸ ਸੁਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨਾਂ ਕਰੋ ਗੁਰਭਾ ਸਮਕੀਰੇ ਕਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮੁਖ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਅਮਰੀ ਰਹਿਰਾਸ ਰਹਾਉ ਹਰ ਜਨ ਕੇ ਬੜ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲਿਆ ਤਰਵਤਾ ਸਹਿਮਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਨ ਜਮ ਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਹੀ ਤਿਨ ਧੁਰਮਾਂ ਚ ਲਿਖਿਆ ਲਿਖਾਸ ਧਨ ਧਨ ਸਤਸੰਗ ਜਿਤ ਹਰ ਰਸ ਪਾਇਆ ਮਿਲ ਜਾ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿਤ ਬਹਿ ਉਦਮ ਜਾਇਆ ਹਰ ਹਰ ਜੀਉ ਪਰਿਆ ਸੈਲ ਪੱਥਰ ਮੈਂ ਜੰਤਿਓ ਪਾਏ ਤਾ ਕਰ ਜਿਕਿਆ ਗੈ ਕਰ ਧਰਿਆ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਧਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਹਰਿਆ ਰਹਾਉ ਜਨਰ ਪਿਤਾ ਲੋਕ ਸਤਬੰਧਤਾ ਕੋਈ ਨਕਸ ਕੀ ਧਰਿਆ ਸਰ ਸਰਜ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਉਡੇ ਉੜਾ ਵੈਸਾ ਕੋ ਸੰਤ ਸਪਾਛਾ ਬਚਰੇ ਸ਼ਰਿਆ ਤਿੰਨ ਕਵਨ ਖਲਾਵੈ ਕਵਨ ਚਗਾਵੈ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਧਾਨ ਠਾਕੁਰ ਕਰ ਤਲ ਧਰਿਆ ਜਾਂ ਨਾਨਕ ਬਲ ਬਲ ਸਤਬਲ ਜਾਈਐ ਤੇਰਾ ਅੰਤ ਨਾ ਪਾਰਾ ਮਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਅਪਾਰਾ ਸਭ ਧਿਆਵੈ ਸਭ ਧਿਆਵੈ ਤੁਰ ਜੀ ਹਰ ਸੱਚੇ ਸਿਰਜਨਹਾਰਾ ਸਭ ਜੀਤ ਮਾਰੇ ਜੀ ਤੂੰ ਜੀ ਆ ਕਰ ਦਾਤਾਰਾ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਹਿ ਨਾਨਕ ਜੰਤ ਵਿਚਾਰਾ ਤੂੰ ਘਟਘੜੇ ਅੰਤਰ ਸਰਬ ਨਿਰੰਤਰ ਜੀ ਹਰੇ ਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹੋ ਤੁਧ ਮਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਬਖਾਣਾ ਜੋ ਸੇਵੈ ਤੁਰ ਜੀ ਜਨ ਨਾਨਕ ਜਨ ਗੁਰਬਾਣਾ ਹਰ ਧਿਆਵਾ ਹਰ ਧਿਆਵੈ ਤੁਰ ਜੀ ਸੇ ਜਨ ਜੁਗ ਮੈਂ ਸੁਗਵਾਸੀ ਸੇ ਮੁਕਤ ਭਏ ਜਨ ਹਰ ਧਿਆਇਆ ਜੀ ਤੈਂ ਧੋਟੇ ਜਾਉ ਕੇ ਪਾਸੇ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਨ ਕਾ ਭਉ ਸਭ ਗੁਵਾਸੀ ਜਿਨ ਸੇਵਿਆ ਮਿਰ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ
ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਕ ਅਨੇਕ ਅਨੰਤ ਤੇਰੀ ਅਨਕ ਤੇਰੀ ਅਨਕ ਕਰੇ ਹਰ ਪੂਜਾ ਜੀ ਤਪਤਾ ਪੇ ਜਪੇ ਬੇਅੰਤ ਤੇਰੇ ਅਨੇਕ ਤੇਰੇ ਅਨੇਕ ਪੜੇ ਬਹੁ ਸਿਮਰਤ ਸਾਖਤ ਜੀ ਕਰ ਕਿਰਿਆ ਖੜ ਕਰਮ ਕਰੰਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰ ਭਗਵੰਤ ਤੂੰ ਆਦਿ ਪੁਰਖ ਪਰੰਪਰ ਕਰਤਾ ਜੀ ਤੁਧ ਜੀਵਣਾ ਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹਿਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੇ ਸੋ ਹੋਈ ਤੁਰੇ ਆਪੇ ਸਿਰਡ ਸਭੀ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣ ਹੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਡਾ ਸਾਈ ਜੋ ਤੋ ਭਾਵੈ ਸੋਈ ਤੀਸੀ ਜੋ ਤੂੰ ਦੇਹ ਸੋਈ ਹਾਂ ਪਾਈ ਰਹਾਉ ਸਭ ਤੇਰੀ ਤੂੰ ਸਭ ਨੀ ਧਿਆਇਆ ਜਿਸ ਨੂੰ ਕਿਰਪਾ ਕਰੇ ਤਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਉ ਸਭ ਤੁਝ ਹੀ ਮਾਏ ਤੁਝ ਬਿਨ ਦੂਜਾ ਕੋਈ ਨਾ ਜੀ ਜਨ ਸਭ ਤੇਰਾ ਖੇਲ ਬਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਾਣ ਆਏ ਸੋਈ ਜਨ ਜਾਣੈ ਹਰ ਗੁਣ ਸਦੀ ਆਗ ਵਖਾਣੈ ਜਿਨ ਹਰ ਸੇਵਿਆ ਤਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿੰਦੂ ਜਵਰ ਨਾ ਕੋਈ ਤੂੰ ਕਰ ਕਰ ਵੀ ਕਹਿ ਜਾਣ ਹੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਬਰ ਰਹਿ ਪਹਿਲੇ ਨਵਾਸਾ ਪਾਣੀ ਭਾਵਕ ਤਨੇ ਕੀਆ ਪੰਕਜ ਮੋਹ ਭਗਨੀ ਚੱਲ ਹਮ ਦੇਖਾਂ ਤੈ ਡੂਬੀ ਵਾਲੇ ਮਨ ਏਕ ਨ ਚੇਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤੇ ਸਤੇ ਨਹੀਂ ਪੜਿਆ ਮੂਰਖ ਮੁਗਧਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਮਿਸਰਿਆ ਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਨ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤਨ ਕਾਮ ਮਿਰ ਸਾਰ ਸੰਗਤ ਬਜ ਗੇ ਬਲਨਾਮ ਸਰਨ ਜਮ ਲਾਗ ਭਵ ਜਲ ਤਰਨ ਕਾ ਜਨਮ ਬ੍ਰਿਥਾ ਜਾਤ ਰੰਗ ਮਾਇਆ ਕਹਿ ਰਹਾਉ ਜਪ ਤਪ ਸੰਜਮ ਧਰਮ ਨਾ ਕੁਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਕਹੁ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਾਖੋ ਸਰਮਾ ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤਾ ਖੀਐ ਕਰਤੇ ਕਾ ਹੋਏ ਵਿਚਾਰੋ ਤਿਤਕਰ ਗਾਵੋ ਸੋਹਿਲਾ ਸਿਵਰਹੋ ਸਰਜਨਹਾਰੋ ਤੁਮ ਗਾਵੋ ਮੇਰੇ ਨਿਰਭਾਉ ਕਾ ਸੋਹਿਲਾ ਹਉ ਮਾਰੇ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀ ਅੜੇ ਸੰਭਾਲੀਅਨ ਦੇਖੇ ਕਾ ਦੇਵਨਹਾਰ ਤੇਰੇ ਦਾਨਾ ਕੀਮਤ ਨਾ ਪਵੈ ਤਿਸ ਦਾ ਤੇ ਕਮਣ ਸਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹ ਸਜਨ ਆਸੀਸੜੀਆਂ ਜਿਉਂ ਹੋ ਵੈ ਸਾਹਿਬ ਸਿਉ ਮੇਲ ਘਰ ਘਰੇ ਹੋ ਪਹੁੰਚਾ ਸਦੜੇ ਨਿਤ ਪਵਨ ਸਦਨ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਰਾਗ ਆਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਬਿਸ ਅਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਈ ਸੋ ਕਰ ਰਾਖ ਬੜਾਈ ਤੋਇ ਰਹਾਉ ਬਿਸਵੇ ਚਸਿਆ ਘੜੀਆ ਪਹਿਰਾ ਛਿੱਤੀ ਬਾਰੀ ਮਾਹੋ ਹੋਆ ਸੂਰਜ ਕੁਰਤ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ ਰੰਗ ਧਨਾਸਰੀ ਮਹੱਲਾ ਪਹਿਲਾ ਗਗਨ ਮਾਇਆ ਥਾਲ ਰਬ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲ ਆਨ ਲੋ ਪਵਨ ਚਬਰੋ ਕਰੇ ਸਗਲ ਬਨ ਰਾਏ ਫੂਲਾਂ ਤੋਂ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸਬਦ ਵਾਜਾਂ ਤੇ ਭੇਰੀ ਰਹਾ ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕੋ ਸਹਿਸ ਮੂਰਤ ਨਾਇਕ ਤੋਹੀ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਇਵ ਚਲਤ ਮੋਹੀ ਸਮੈ ਜੋਤ ਜੋਤ ਹੈ ਸੋਏ ਤਿਸ ਦਹਿ ਚਾਨਣ ਸਮੈ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਇਸ ਭਾਵ ਸੋ ਆਰਤੀ ਹੋਈ ਹਰ ਚਰਨ ਕਬਲ ਮਕਰੰਦ ਲੋਭਿਤ ਮਨੋ ਆਨੰਦ ਨੋ ਮੋਹਿ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਗ ਕਹੋ ਹੋਏ ਜਾਤੇ ਤੇਰਾ ਨਾਇ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਨ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰਪਾਇਆ ਮਨ ਹਰ ਲਿਭ ਮੰਡਲ ਮੰਡਾ ਹੇ ਕਰ ਸਾਧੂ ਅੰਜਲੀ ਪੁਨ ਵੱਡਾ ਹੇ ਕਰ ਡੰਡੋਤ ਪੁਨ ਵੱਡਾ ਹੇ ਰਹਾਉ ਸਾਖਤ ਹਰ ਸਾਧਨਾ ਜਾਣਿਆ ਤਿਨੇ ਅੰਤਰ ਹੋਮੈ ਕੰਡਾ ਹੈ ਜਿਉਂ ਜਿਉਂ ਚਲ ਹੈ ਚੋਵੈ ਦੁਖ ਪਾਪ ਹੈ ਜਮਕਾਲ ਸਹਿ ਸਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੀ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾ ਹੀ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮ ਮੈਂ ਹੀ ਸੁਖ ਮੰਡਾ ਹੈ ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ

ਬਸ ਨੂੰ ਸੁਹੇਲਾ ਆਉ ਜੋ ਘਟੈ ਦਿਨ ਸੁਰੈ ਨਾਰੇ ਮਨ ਗੁਰਮਿਲ ਕਾ ਸੁਆਰੇ ਰਹਾਵੇ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੇ ਜਗਾਏ ਪਿਆ ਵੈ ਇਹੋ ਰਸ ਅਕਤ ਕਥਾ ਤਿਨ ਜਾਨੀ ਜਾ ਕੋ ਵਾਹੇ ਸੋਈ ਬਿਹਾਜੋ ਹਰ ਗੁਰ ਤੇ ਮਨੇ ਬਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ ਬੋਹਰ ਨਾ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਬਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੁਖ ਕਰ ਸੰਤਨ ਕੀ ਧੂਰੇ ਅੰਤਰ ਜਾਮੀ ਪੁਰਖ ਬਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੁਖ ਕਰ ਸੰਤਨ ਕੀ ਧੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਸਗਲ ਦੁਆਰ ਕੋ ਛਾੜ ਕੇ ਗਹਿੋ ਤੁਹਾਰ ਦੁਆਰ, ਵਾਹਿ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ, ਵਾਹਿ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਕਿੰਨੇ ਤਾਪ ਨਿਵਾਰਨ ਹਾਰਾ ਦੁੱਖਾਂ ਤਾ ਸੁਖਰਾਸ, ਤਾ ਕੋ ਬਿਘਨਾ ਕੋ ਲਾਗੇ ਜਾ ਕੀ ਪ੍ਰਭ ਆਗੇ ਅਰਦਾਸ, ਜਾ ਕੀ ਪ੍ਰਭ ਆਗੇ ਅਰਦਾਸ, ਜਾ ਕੀ ਪ੍ਰਭ ਆਗੇ ਅਰਦਾਸ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

Bye.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

Bye.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵ
ਵਾਹਿਗੁਰੂ ਵਾਹੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Bahe, bahe, bahe, bahe.

0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

0: राख संतन के पाछे। कहो नानक हम है हवाला, राख संतन के पाछे।
1: गोविंद।

0: ਇੱਕ ਤੂੰ ਹੀ
1: ਮੇਰੇ ਪਿਆਰੇ ਗੁਰੂ ਨਾਨਕ ਦੇਵ ਸਾਹਿਬ, ਤੂੰ ਹੀ ਨਿਰੰਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਤੂੰ ਠਾਕੁਰ ਊਚ ਭਗਵਾਨ, ਨਾਨਕ ਕੀ ਪ੍ਰਾਪੇ ਆਪਣੀ ਭਗਤੀ ਲਾਏ। ਧੰਨ ਧੰਨ ਮੇਰੇ ਪਿਆਰੇ ਗੁਰੂ ਨਾਨਕ ਦੇਵ, ਤੂੰ ਹੀ ਨਿਰੰਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਤੂੰ ਠਾਕੁਰ ਊਚ ਭਗਵਾਨ, ਨਾਨਕ ਕੀ ਪ੍ਰਾਪੇ ਆਪਣੀ ਭਗਤੀ ਲਾਏ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਬਾਬਾ ਨਾਨਕ ਸਿੰਘ ਜੀ ਮਹਾਰਾਜ, ਧੰਨ ਧੰਨ ਬਾਬਾ ਨਾਨਕ ਸਿੰਘ, ਕੋਟ ਕੋਟ ਪੰਡ ਭੁੱਲ ਚੱਕ ਮਾਂ ਤੇਰੇ ਚਰਨ ਕਮਲਾ, ਬਹੁਤ ਬਹੁਤ ਧੰਨਵਾਦ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਵਾਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਬੋਲੇ ਸੋ ਨੇ, ਸਤਿ ਸ੍ਰੀ ਅਕਾਲ। ਉੱਠ ਕੇ ਸਭਾ ਮਲੇਸ਼ ਕੀ ਕਰ ਪੂਰਾ ਪ੍ਰਸਾਦ, ਡਾਂਕਾ ਵਜੇ
2: ਸਤਨਾਮ ਸ੍ਰੀ ਵਾਹਿਗੁਰੂ ਜੀ।
1: ਸੱਚਖੰਡ
2: ਤੁਮ ਦਾਤੀ ਠਾਕੁਰ ਪ੍ਰਤਪਾਲਕ ਨਾਇਕ ਖਸੁਮਾਰੇ, ਨਿਮਖ ਨਿਮਖ ਤੁਮਹੀ ਪ੍ਰਤਪਾਲੋ, ਹਮ ਬਾਰਕ ਤੁਮਰੇ ਧਾਰੇ। ਸੱਜਣ ਸੱਚਾ ਪਾਤਸ਼ਾਹ ਸਿਰਸਾ ਦੇ ਸਾਹੂ, ਜਿਸ ਪਾਸ ਬੈਠਿਆ ਸੋਹੀਏ ਸਵਨਾ ਦਾਵੇ ਸਹੂ, ਜਿਸ ਪਾਸ ਬੈਠਿਆ ਸੋਹੀਏ ਸਵਨਾ ਦਾਵੇ ਸਹੂ।

ਵਡਿਆਈ ਵੱਡੀ ਗੁਣ ਗਾਏ ਗੁਣੀ ਸਮਝਾਈ ਵਡਿਆਈ ਵੱਡੀ ਗੁਰਮੁਖਾਂ ਗੁਰਪੂਰੇ ਹਰ ਨਾਮ ਸਮਾਈ ਹਰ ਕੇ ਗੁਣ ਨਿਤ ਗਾਮ ਦੇ ਹਰ ਗੁਣ ਗਾਏ ਗੁਣੀ ਸਮਾਈ ਵਡਿਆਈ ਵੱਡੀ ਗੁਰਮੁਖਾਂ ਗੁਰਪੂਰੇ ਹਰ ਨਾਮ ਸਮਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: tema de estar no sé qué, ¿no? Que es dar, dan va a ver que dan el estado, dan cosas, dan, dan, dan, dan, dan, dan, dan. Sería un salivation on John Gant and David Gordon, the Gordon, the Gordon, the Gordon, the Gordon, the Gordon, the Gordon, the Gordon, the Gordon, the Gordon, the Gordon, the Gordon, the Gordon, the Gordon, the Gordon, the Gordon, the Gordon, the Gordon, the Gordon, the Gordon, the Gordon, the Gordon, the Gordon, the Gordon, the Gordon, the Gordon, the Gordon, the Gordon, the Gordon, the Gordon, the Gordon, the Gordon, the Gordon, the Gordon, the Gordon, the Gordon, the Gordon, the Gordon, the Gordon, the Gordon, the Gordon, the Gordon, the Gordon, the Gordon, the Gordon, the Gordon, the Gordon, the Gordon, the Gordon, the Gordon, the Gordon, the Gordon, the Gordon, the Gordon, the Gordon, the Gordon, the Gordon, the Gordon, the Gordon, the Gordon, the Gordon, the Gordon, the Gordon, the Gordon, the Gordon, the Gordon, the Gordon, the Gordon, the Gordon, the Gordon, the Gordon, ਆਰਜੀ ਅਪਾਰ ਬਖਸ਼ਿਸ਼ ਅਲਕਾ ਆਪਣੇ ਚਰਨਾਂ ਕਾ ਲਾਭ ਸਰਦਾਰ ਬੇਨਤੀ ਜੋਧਰੀ ਆਪਣੇ ਦਰ ਕਰਦੇ ਪ੍ਰੀਤਵਾਨ ਸਰਦਾਰ ਰਜਿੰਦਰ ਸਿੰਘ ਅਤੇ ਬੀਬੀ ਭੁਪਿੰਦਰ ਕੌਰ ਵੱਲੋਂ ਆਪਣੇ ਬੱਚਿਆਂ ਜਸ਼ਨਪ੍ਰੀਤ ਸਿੰਘ ਅਤੇ ਸੁਖਨੀਤ ਕੌਰ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਧੁਰਕੀ ਬਾਣੀ ਆਈ ਤਿੰਨ ਸਗਲੇ ਚਿੰਤ ਬਿਠਾਈ ਦੇ ਸ੍ਰੀ ਕਾਲ ਅਖੰਡ ਪਾਠ ਪ੍ਰਾਰੰਭ ਕਰਾਇਆ ਗੁਰੂ ਪਾਤਸ਼ਾਹ ਜੀ ਜਿਹਦੇ ਆਦਤ ਤੋਂ ਮਾਤਰ ਬਾਣੀ ਪੜ੍ਹੀ ਗਈ ਹੈ ਗੁਰੂ ਪਾਤਸ਼ਾਹ ਬਾਣੀ ਪੜ੍ਹਦਿਆਂ ਗੋਦ 'ਚ ਬੈਠਦਿਆਂ ਸੇਵਾ ਕਰਦਿਆਂ ਵਿਅੰਤ ਭੁਲਾ ਚੁੱਕਾ ਹੋ ਗਿਆ ਅਨਜਾਨ ਬੱਚੇ ਸਮ ਕੇ ਮੁਆਫ ਕਰਨਾ ਕਿ ਸ਼ੁੱਧ ਸਤਿਗੁਰਾਣੀ ਪੜ੍ਹਨੇ ਸਵਾਕਰਸ਼ਨਾ ਗੁਰਬਾਣੀ ਵਰਗੇ ਜੀ ਸਵਾ ਆਪਣੇ ਵਰਗਾ ਉਸੇ ਕਰਨਾ ਪਾਤਸ਼ਾਹ ਜੀ ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ ਬਿਅੰਤ ਦੁਨੀ ਰਾਤ ਕਰਨੀ ਤਰੱਕੀ ਬਖਸ਼ਿਸ਼ ਕਰਨੀ ਮਾਤਾ ਪਿਤਾ ਦੇ ਆਗਿਆਕਾਰੀ ਬਣਾਉਣਾ ਪਾਤਸ਼ਾਹ ਜੀ ਕਰਨਾ ਦਾ ਪਿਆਰ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਪਾਤਸ਼ਾਹ ਰਹਿੰਦੇ ਕਾਰਜਾਂ ਵਿੱਚ ਆਪ ਅੰਗ ਸੰਗ ਸਵਾਗਤ ਹੈ ਪਾਤਸ਼ਾਹ ਤੁਸੀਂ ਕਰਨ ਜਾਣਦੇ ਹੋ ਕਿੱਦਾਂ ਤੁਹਾਡੇ ਕੰਮ ਸਵਾਸਤੇ ਰੱਖ ਕੇ ਸਾਰੇ ਜੋ ਸਵਾਰ
1: ਸ੍ਰੀ ਮਹੱਲਾ ਪੰਜਵਾਂ ਵਾਰ ਸਲੋਕਾਂ ਨਾਲ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਲੋਕ ਆਦਿ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਵਰ ਸਿਮਰਤ ਸੰਤ ਸਪਤ ਰਮਨ ਨਾਨਕ ਅਗਨਾਸਨ ਜਗਦੀਸ਼ਰੇ ਇੱਕ ਸੁਨ ਸੁਨਾਮ ਨੋ ਮਨ ਮੈਂ ਜਰੀਏ ਸਾਚ ਪੂਰਿਓ ਸਬਦ ਮੈਂ ਨਾਨਕ ਹਰ ਰੰਗ ਰਾਜ ਪੌੜੀ ਹਰ ਏਕ ਨਿਰੰਜਨ ਗਾਈਏ ਸਭ ਅੰਤਰ ਸੋਈ ਕਰਨ ਕਰਨ ਸਮਰੱਥ ਪ੍ਰਭ ਜੋ ਕਰੇ ਸੋ ਹੋਈ ਖਿਣ ਮੈਂ ਥਾਪ ਥਾਪ ਦਾ ਤਿਸ ਬਿਨ ਨਹੀਂ ਕੋਈ ਖੰਡ ਬ੍ਰਹਿਮੰਡ ਪਤਾਲ ਦੀਪ ਰਵਿਆ ਸਭ ਲੋਈ ਜਿਸ ਆਪ ਜਾਏ ਸੁਭ ਸੀ ਨਿਰਮਲ ਜਨ ਸੋਈ ਸਲੋਕ ਰਚੰਤ ਜੀ ਰਸਨਾ ਮਾਤ ਗਰਭ ਅਸਥਾਪਨ ਸਾਸ ਸਾਸ ਸਿਮਰੰਤ ਨਾਨਕ ਮਹਾ ਅਗਣਤ ਹੈ ਬਿਨਾਸੂ ਮੁਖ ਤਲੇ ਪੈਰ ਉਪਰੇ ਮੁਖ ਤਲੇ ਪੈਰ ਉਪਰੇ ਵਿਸੰਦੋਕ ਸੰਧੜੇ ਥਾਏ ਨਾਨਕ ਸੋਤ ਨੇ ਕਿਉਂ ਵਿਸਾਰਿਓ ਉਤਰਾਏ ਜਿਸ ਦੇ ਨਹਾਏ ਪੌੜੀ ਰਕਤ ਬਿੰਦ ਰਕਤ ਬਿੰਦ ਕਰ ਨਿਮਿਆ ਅਗਨ ਮਦ ਉਧਰਮ ਹਜ਼ਾਰ ਉਰਦਮੁਖ ਕਚੀਲ ਬਿਕਲ ਨਰਕ ਘੋਰ ਗੁਵਾਰ ਹਰ ਸਿਮਰਤ ਹਰ ਸਿਮਰਤ ਤੂੰ ਨਾ ਜਲੇ ਮੰਤਨ ਉਰਧਾਰ ਬਿਖਮ ਥਾਨੋ ਜਿਨ ਰੱਖਿਆ ਤਿਸ ਤਲ ਨਾ ਵਿਸਾਰ ਪ੍ਰਭ ਬਿਸਤ ਪ੍ਰਭ ਬਿਸਤ ਸੁਖ ਕਦੇ ਨਾਹੀਂ ਜਸ ਜਨਮ ਹਾਰ ਸਲੋਕ ਮਨ ਇੱਛਾ ਦਾਨ ਕਰਨ ਸਰਬਤ ਆਸਾ ਪੂਰਨ ਖੰਡੇ ਕਲ ਕਲੇਸੇ ਪ੍ਰਭ ਸਿਮਰ ਨਾਨਕ ਨੈ ਦੂਰ ਨੈ ਆਪ ਰੰਗ ਮਾਣ ਜਿਸ ਸੰਗ ਸੇ ਸਿਉ ਲਾਗੇ ਨੇ ਸੋ ਸੋ ਬਿੰਦ ਨਾ ਵਿਸਰੋ ਨਾਨਕ ਜਨ ਸੁੰਦਰ ਸੱਚਿਆ ਦੇ ਪੌੜੀ ਜਿਉ ਪ੍ਰਾਣ ਤਨ ਧਨ ਦੀਆ ਦੀਨੇ ਰਸ ਭੋਗ ਗ੍ਰਹਿ ਮੰਦਰ ਰਸ ਅਸ ਦੀਏ ਰਚ ਭਲੇ ਸੰਜੋਗ ਸੁਣ ਬਿੰਤਾ ਸਾਜਨ ਸੇਵਕ ਦੀਏ ਪ੍ਰਭ ਦੇਵ ਨਾਰ ਹਰ ਸਿਮਤ ਤਨ ਮਨ ਹਾਰਿਆ ਲੈ ਜਾਏ ਬਜੋਗ ਸਾਧ ਸੰਗ ਹਰ ਗੁਣ ਰਮੋ ਬਿਨਸੇ ਸਭ ਰੋਗ ਸਲੋਕ ਕੁਟੰਬ ਜਤਨ ਕਥਨ ਮਾਇਆ ਅਨੇਕ ਉਸਮੇ ਹਰ ਭਗਤ ਪਾਵਹੀਨ ਨਾਨਕ ਪ੍ਰਭ ਬਿਸਤ ਪ੍ਰੇਤੇ ਤੁਟਿਆ ਸਭ ਪ੍ਰੀਤ ਜੋ ਲਾਹੀ ਬਿਆਨ ਸਿਉ ਨਾਨਕ ਸੱਚੀ ਰੀਤ ਸਾਈ ਸਤੀ ਰਤਿਆ ਪੌੜੀ ਜਸਿਮ ਜਸ ਬਿਸਤ ਤਨ ਭਸਮ ਹੋਏ ਕਤ ਸਭ ਪ੍ਰੇਤ ਖਿਣ ਗ੍ਰਹਿ ਮੈਂ ਬਸਨਾ ਦੇਵੀ ਜਿਨ ਸਿਉ ਸੋਈ ਹੇਤ ਕਾਰਨ ਅਰਥ ਦਰਬ ਸੰਚਿਆ ਸੋ ਕਾਜ ਕੇਤ ਜੈਸਾ ਬੀਜੇ ਸੋ ਲੂਣੇ ਕਰਮ ਜੈਸਾ ਬੀਜੇ ਸੋ ਲੂਣੇ ਕਰਮ ਖੇਤ ਅਕੇਤਕ ਨਾ ਹਰ ਵਿਸਿਆ ਜੋਨੀ ਪਰਮੇਤ ਸਲੋਕ ਕੋਟ ਦਾਨ ਇਸ਼ਨਾਨ ਅੰਕ ਸੋਧਨ ਪਵਿੱਤਰੇ ਉਚਰੰਤ ਨਾਨਕ ਹਰ ਹਰ ਰਸਨਾ ਸਰਬ ਪਾਪ ਬੈ ਮੁਚਤੇ ਇਦਨ ਕੀ ਤੁਮ ਬਣਾ ਪੋਰੀ ਦਿੱਤਿਆ ਭਾਏ ਮਾਨ ਬਸੰਦਰੋ ਸੱਚ ਸਹੁ ਸਹੁ ਨਾਨਕ ਬੇ ਦੁਖੜੇ ਉਲਾਏ ਪੌੜੀ ਕੋਟ ਅਖਾ ਸਭ ਨਾਸ ਹੋ ਸਿਮਤ ਹਰ ਨਾਉ ਮਨ ਚਿੰਦੇ ਫਲ ਪਾਏ ਹਰ ਕੇ ਗੁਣ ਗਾਓ ਜਨਮ ਮਰਨ ਭੈ ਕਟੇ ਨਿਚਲ ਸੱਚ ਥਾਉ ਪੂਰਬ ਹੋਵੇ ਲਿਖਿਆ ਹਰ ਚਰਨ ਸਮਾਉ ਕਰ ਕਿਰਪਾ ਪ੍ਰਭ ਰੱਖ ਲਿਓ ਨਾਨਕ ਬਲ ਜਾ ਨਾਨਕ ਬਲ ਜਾਓ ਸਲੋਕ ਗ੍ਰਹਿ ਰਚਨਾ ਭਾਰ ਮਨ ਵਿਸਲਾਸ ਸਵਾਦੁ ਰਸੇ ਕੰਧਾਚ ਨੈ ਸਿਮਰਤੇ ਨਾਨਕ ਤੇ ਜੰਤ ਬਿਸਤਾ ਕਿਰਮੇ ਮੂਚ ਹਡੰਬਰ ਆਵ ਕਿਸ ਮਹਜ ਮੁਹੱਬਤ ਨੇ ਸੋ ਸਾਈਂ ਸੋ ਸਾਈਂ ਜੈ ਵਿਸੇ ਨਾਨਕ ਸੋ ਤਨਖੇ ਪੌੜੀ ਸੁੰਦਰ ਸਹਿਜ ਅਨੇਕ ਸੁਖ ਰਸ ਭੋਗਣ ਪੂਰੇ ਗ੍ਰਹਿ ਸੋਨ ਚੰਦਨ ਸੁਗੰਧ ਲਾਏ ਮੋਤੀ ਹੀਰੇ ਮਨ ਚ ਸੁਖ ਮਾਨ ਦਾ ਕਿਸ਼ਨ ਆਏ ਵਸੂਰੇ ਸੋ ਪ੍ਰਭ ਚੇਤਨ ਆਵੀ ਵਿਸਤਾ ਕੇ ਕੀਰੇ ਬਿਨ ਹਰ ਨਾਮ ਨਾ ਬਿਨ ਹਰ ਨਾਮ ਨਾ ਸ਼ਾਂਤ ਹੋਏ ਕਿਤ ਬਿਦ ਮਨ ਤੀਰੇ ਸਲੋਕ ਚਰਨ ਕਮਲ ਬ੍ਰਹਤ ਖੋਜੰਤ ਬੈਰਾਗੀ ਦਿਸੇ ਤਿਆਗੰਤ ਕਪਟ ਰੂਪ ਮਾਇਆ ਨਾਨਕ ਆਨੰਦ ਰੂਪ ਸਾਧ ਸੰਗਮੇ ਮਨਸਾਈ ਮੁਖ ਉਚਰਾ ਬਤਾ ਅਬੇ ਲੋ ਨਾਨਕ ਹਬ ਅਡੰਬਰ ਕੂੜਿਆ ਸੋ ਜੀਵਾ ਸੱਚੇ ਸੋਏ ਪੌੜੀ ਬਸਤਾ ਤੁੱਟੀ ਚੁੰਪੜੀ ਚੀਰ ਸਭ ਛਿੰਨਾ ਜਾਤ ਨਾ ਪਤ ਨਾ ਆਦਰ ਉਦਿਆ ਪਰਮਿੰਨਾ ਮਿਤ ਨਾ ਇੱਠ ਧਨ ਰੂਪਹੀਨ ਕਿ ਸਗ ਨਾ ਸਿੰਨਾ ਰਾਜਾ ਸਗਲੇ ਸਿਸ਼ਟ ਕਾ ਹਰ ਨਾਮ ਮਨ ਪਿੰਨਾ ਜਿਸਕੇ ਧੂੜ ਮਨ ਉਦਰੇ ਪ੍ਰਭ ਹੋਏ ਸੁਪ੍ਰਸੰਨਾ ਸਲੋਕ ਅਨਕ ਲੀਲਾ ਰਾਜ ਰਸ ਰੂਹਪੰਗ ਛਤਰ ਚਮਰ ਤਖਤ ਆਸਨ ਰਚੰਤ ਮੂੜ ਅਗਿਆਨ ਅੰਧੇ ਨਾਨਕ ਸੁਪਨ ਮਨੋਰਥ ਮਾਇਆ ਸੁਪਨੇ ਆਭ ਰੰਗ ਮਾਣਿਆ ਮਿੱਠਾ ਲਖੜਾ ਮੋ ਨਾਨਕ ਨਾਮ ਵਿਹੂਣੀਆਂ ਸੁੰਦਰ ਸੁੰਦਰ ਮਾਇਆ ਤੋ ਪੌੜੀ ਸੁਪਨੇ ਸੇਤੀ ਚਿਤ ਮੂਰਖ ਲਾਇਆ ਵਿਸਰੇ ਰਾਜ ਰਸ ਭੋਗ ਜਗਤ ਪਖਲਾਇਆ ਆਜਾ ਗਈ ਵਿਆਏ ਤੰਦੇ ਤਾਇਆ ਪੂਰਨ ਭੈ ਨ ਕਾਮ ਹੋਏ ਮਹਾਇਆ ਕਿਆ ਵਿਚਾਰਾ ਜੰਤ ਜਾ ਆਪ ਭੁਲਾਇਆ ਸਲੋਕ ਬਸੰਤ ਸਵਰਗ ਲੋਕ ਜਿੱਥੇ ਪ੍ਰਿਥਵੀ ਨਵ ਖੰਡਨ ਬਿਸਰੰਤ ਹਰ ਗੋਪਾਲੇ ਨਾਨਕ ਤੇ ਪ੍ਰਾਣੀ ਉਦਿਆ ਪਰਮਨੇ ਕੌਤ ਕੋਟ ਤਮਾਸਾ ਚੇਤਨ ਆਪਸ ਨਾਉ ਨਾਨਕ ਕੌੜੀ ਨਰਕ ਬਰਾਬਰ ਉਜ ਸੋਈ ਥਾਉ ਪੌੜੀ ਮਹਾ ਭੈਣ ਉਦਿਨ ਨਗਰ ਕਰ ਮਾਨਿਆ ਝੂਠ ਸਮਗਰੀ ਪੇ ਸੱਚ ਕਰ ਜਾਨਿਆ ਕਾਮ ਕ੍ਰੋਧ ਹੰਕਾਰ ਪੇ ਦੇਵਾਨਿਆ ਸਿਰ ਲੱਗਾ ਜਮ ਡੰਡ ਤਾਂ ਪਛਤਾਨਾ ਬਿਨ ਪੂਰੇ ਗੁਰਦੇ ਫਿਰੇ ਸਤਾਨ ਸਲੋਕ ਰਾਜ ਕਟੁੰਬ ਰੂਪ ਕਟੁੰਬ ਧਨ ਕਪਟਨ ਕੁਲ ਗ੍ਰਭਤੇ ਸਚੰਤ ਵਿਖਿਆ ਛਣ ਛਿਦਰ ਨਾਨਕ ਬਿਨ ਹਰ ਸੰਗ ਨਾ ਚਾਲਤੇ ਵਿਖੰਦਰੋ ਕੀ ਪੁਨ ਤੁਮਾ ਜਿਸਨ ਸੋਹਨਾ ਹੱਡਣਾ ਹਲਹੰਦੜੋ ਮੂਲ ਨਾਨਕ ਸਾਸਨਾ ਜੁਲਹੀ ਮਾਇਆ ਪੌੜੀ ਚਲਦਿਆ ਨਾਲ ਨਾ ਚੱਲੇ ਸੋ ਕਿਉਂ ਸੰਚੇ ਜਿਸਕਾ ਕਹੋ ਕਿਆ ਜਤਨ ਜਿਸ ਤੇ ਭੰਜੀਏ ਹਰ ਬਿਸਿਆ ਕਉ ਤਿਪਤਾਵੇ ਨਾ ਮਨ ਰੰਜੀਏ ਪ੍ਰਭੂ ਛੋੜ ਪ੍ਰਭ ਛੋੜ ਮਨ ਲਾਗੇ ਨਰਕ ਨਾ ਸਮੰਜੀਏ ਹੋ ਕਿਰਪਾਲ ਦਿਆਲ ਨਾਨਕ ਪਾਉ ਪੰਜੀਏ ਸਲੋਕ ਨੱਚ ਰਾਜ ਸੁਖ ਮਿਤਮ ਨੱਚ ਭੋਗ ਰਸ ਮਿਤਮ ਨੱਚ ਮਿਤਮ ਸੁਖ ਮਾਇਆ ਮਿਤਮ ਸਾਧ ਸੰਗ ਹਰ ਨਾਨਕ ਦਾਸ ਮਿਤਮ ਪ੍ਰਭ ਦਸਨ ਲਗੜਾ ਸੋਹਣੋ ਮਨ ਮਜਾਉ ਰਤਿਆ ਵਿਦਰੋ ਸੱਚ ਥੁਕ ਨਾਨਕ ਮਿੱਠਾ ਸੋਤ ਨਹੀਂ ਪੌੜੀ ਹਰ ਬਿਨ ਕਛੂ ਨ ਲਾਗੀ ਪਤਨ ਕੋ ਮਿੱਠਾ ਆ ਸਵਾਦ ਸਭ ਫਿੱਕਿਆ ਕਰਨ ਨੋ ਡਿਠਾ ਅਗਿਆਨ ਪਰਮ ਦੁੱਖ ਕੱਟਿਆ ਗੁਰ ਭੈ ਬਸੀਠਾ ਚਰਨ ਕਮਲ ਮਨ ਬੇਦਿਆ ਜਿਉਂ ਰੰਗ ਮਜੀਠਾ ਜਿਉ ਪ੍ਰਾਣ ਤਨ ਮਨ ਪ੍ਰਭ ਬਿਨਸੈ ਸਭ ਝੂਠਾ ਸਲੋਕ ਤਿਆਖੰਤ ਜਲੇ ਨਾਮ ਜੀਵ ਮਿਨ ਨਾਇ ਤਿਆਗ ਚਾਤਕ ਮੇਘ ਮੰਡਲੇ ਬਹਾਨ ਬੇਦ ਚ ਕੁਲਕ ਨਾਦੰਗ ਅਲ ਬੰਧਨ ਕੁਸਮ ਬਾਸਨੇ ਚਰਨ ਕਮਲ ਚੰਤ ਸੰਤ ਨਾਨਕ ਆਨ ਦਿੱਤੇ ਮੁਖ ਦਿਖਉ ਪਲਕ ਛਾੜ ਆਨ ਦੇਹੁ ਚਿਤ ਜੀਵਨ ਜੀਵਨ ਸੰਗਮ ਤਿਸਤਨੀ ਹਾਰ ਨਾਨਕ ਸੰਤਾ ਮਿਤ ਪੌੜੀ ਜਿਉਂ ਮਛਰੀ ਬਿਨ ਪਾਣੀਆਂ ਕਿਉ ਜੀਵਨ ਪਾਵੇ ਬੂੰਦ ਵਿਹੂਣਾ ਚਾਤੋਂ ਕਿਉ ਕਰ ਤਪਤਾਵੇ ਨਾਦ ਕੁਨਕੇ ਬੇਦਿਆ ਸਨਮੁਖ ਉਠਤਾਵੇ ਪਵਰ ਲੋਭੀ ਕੁਸਮ ਬਾਸਾ ਮਿਲ ਆਪ ਬੰਦਾਵੇ ਤਿਉਂ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਸ ਹੰਗਾਵੇ ਸੋਕ ਚਿਤਵੰਤ ਚਰਨ ਕਮਲ ਸਾਸ ਸਾਸ ਅਰਾਧਨ ਨੈ ਬਿਸੰਤ ਨਾਮ ਚਤ ਨਾਨਕ ਆਸ ਪੂਰਨ ਪਰਮੇਸ਼ਰ ਸੀਤਲਾ ਮਨ ਮਜਾਏ ਪਲਕ ਨ ਥਿਵੇ ਬਹਾਰਾ ਨਾਨਕ ਨਾਨਕ ਸੜੀ ਨਿਭਾਏ ਸਦਾ ਪੇਖੰਤੋ ਸੱਚ ਤਣੀ ਪੌੜੀ ਆਸਾਵੰਤੀ ਆਸ ਗੁਸਾਈ ਪੂਰੀਏ ਮਿਲ ਗੋਪਾਲ ਗੋਬਿੰਦ ਨਾ ਕਬੂ ਚੂਰੀਏ ਦੇਹ ਦਰਸ਼ਨ ਮਨ ਚਾਓ ਬਹਲ ਦੇਹ ਦਰਸ਼ਨ ਮਨ ਚਾਓ ਲੈ ਜਾਏ ਵਸੂਰੀਏ ਹੋਏ ਪਵਿੱਤਰ ਸਰੀਰ ਚੰਦਾ ਤੂਰੀਏ ਪਾਰ ਬ੍ਰਹਮ ਗੁਰਦੇਵ ਸਦਾ ਹਜੂਰੀਏ ਸਲੋਕ ਰਸਨਾ ਸ਼ਰੰਤ ਨਾਮ ਸਰਭਨ ਸੁਨਤ ਸ਼ਬਦ ਅੰਮ੍ਰਿਤੇ ਨਾਨਕ ਤਿੰਨ ਸਤ ਬਲੇ ਹਾਰ ਜਿੰਨਾ ਧਿਆਨ ਪਾਰ ਬ੍ਰਹਮ ਅਬ ਖੁਡਾਵੇ ਕੰਮ ਇਕਸ ਸਾਹੀ ਬਾਹਰੇ ਨਾਨਕ ਸਹੀ ਤਨ ਜਿੰਨਾ ਪੜੀ ਸੱਚ ਸਿਓ ਪੌੜੀ ਸਤ ਬਲਿਹਾਰੇ ਤਿੰਨਾ ਜੇ ਸੁਨਤੇ ਹਰ ਕਥਾ ਪੂਰੇ ਤੇ ਪ੍ਰਧਾਨ ਨਿਭਾਵੇ ਪ੍ਰਮਥਾ ਹਰ ਜਿਸ ਲਿਖੇ ਬਹੰਤ ਸੋਹੇ ਸੇ ਹੱਥਾ ਚਰਨ ਪਨੀਤ ਪਵਿੱਤਰ ਚਾਲੇ ਪ੍ਰਭ ਪੱਥਾ ਸੰਤਾਂ ਸੰਗ ਉਧਾਰ ਸਗਲਾ ਦੁੱਖ ਲੱਥਾ ਸੋਕ ਭਾਵੇ ਉਦੋਤ ਕੰਨ ਹਰ ਰਮਨਮ ਸੰਯੋਗ ਪੂਰਨ ਗੋਪਾਲ ਦਸ ਭੇਟ ਸਫਲ ਸਫਲ ਨਾਨਕ ਸੋ ਮਹੂਰਤ ਕੀਵ ਨ ਸਕਾ ਪਾਹੇ ਸੁਖ ਮਿਤੀ ਹੂੰ ਬਾਹਰੇ ਨਾਨਕ ਸਾਹ ਮਿਲੀ ਪਰਵਾਨ ਜਿਤ ਮਹਿੰਦੋ ਮਹਾਂਪਰੀ ਪੌੜੀ ਸਾਵੇ ਲਾਕੋ ਕੌਣ ਹੈ ਜਿਤ ਪ੍ਰਭ ਕੋ ਪਾਈ ਸੋ ਮੂਰਤ ਭਲਾ ਸੰਯੋਗ ਹੈ ਜਿਤ ਮਿਲੇ ਗੁਸਾਈ ਅੱਠ ਪੈਰ ਹਰ ਧਿਆਏ ਕਹਿ ਮਨ ਇੱਛ ਪਜਾਈ ਵੱਡੇ ਭਾਗ ਸਤਸੰਗ ਵੱਡੇ ਭਾਗ ਸਤਸੰਗ ਹੋਏ ਨਿਭ ਲਾਗਾ ਪਾਈ ਮਨ ਦਰਸ਼ਨ ਕੀ ਪਿਆਸ ਹੈ ਨਾਨਕ ਬਲ ਜਾਈ ਸਲੋਕ ਪਤਤ ਪਨੀ ਤੁਕ ਬਿੰਦੇ ਸਰਬ ਸਰਬ ਦੁਖ ਨਿਵਾਰਨੇ
2: ਸਰਨ ਸੂਰਨ ਭਗਵਾਨ ਜਪੰਤ ਨਾਨਕ ਹਰ ਹਰ ਹਰੇ ਛੱਡਿਓ ਹਵੇ ਆਪ ਲਗੜੋ ਚਰਣਾ ਪਾਸ ਨਠੜ ਦੁਖ ਤਾਪ ਨਾਨਕ ਪ੍ਰਭ ਖੰਦੇ ਆ ਪੌੜੀ ਮੇਰੇ ਲਿਹੋ ਦਇਆਲ ਟੈ ਪੈ ਦੁਆਰਿਆ ਰੱਖ ਲੈ ਵੋ ਦੀਨ ਦਇਆਲ ਪਰਮਤ ਬਹੁ ਹਾਰਿਆ ਭਗਤ ਵਛਲ ਤੇਰਾ ਬਿਰਦ ਹਰ ਪਤ ਤਿਉਧਾਰਿਆ ਤੁਝ ਬਿਨ ਨਾਹੀ ਕੋਏ ਬਿਨੋ ਮੋਹੇ ਸਾਰਿਆ ਕਰ ਗਏ ਲਿਹੋ ਦਇਆਲ ਸਾਗਰ ਸੰਸਾਰਿਆ ਸਰੂਪ ਸੰਤ ਦ੍ਰਿੜ ਦਿਆਲੰ ਆਸਰੰ ਗੋਪਾਲ ਕੀਰਤਨ ਹੈ ਨਿਰਮਲੰ ਸੰਤ ਸਗਿਣ ਨਾਨਕ ਪਰਮੇਸ਼ਵਰਾਇ ਚੰਦਨ ਚੰਦ ਨਸਰ ਦੁਰਤ ਮੂਲ ਨਾ ਮਿਟੇ ਕਾਮ ਸੀਤਲ ਥਿਵ ਨਾਨਕਾ ਜਪੰਦੜੋ ਹਰਨਾਮ ਪੌੜੀ ਚਰਨ ਕਮਲ ਕੀ ਓਟ ਉਦਰ ਸਗਲ ਜਨ ਸੁਣ ਪ੍ਰਤਾਪ ਗੋਬਿੰਦ ਨਿਰਭ ਭੈ ਮਨ ਤੋਟ ਨਿਆਵੇ ਮੂਲ ਸੰਚਿਆ ਨਾਮ ਧਨ ਸੰਤ ਜਨਾ ਸੁਸੰਗ ਪਾਈਏ ਵੱਡੇ ਪੁੰਨ ਅੱਠ ਪੈਰ ਹਰ ਧਿਆਏ ਹਰ ਦਸ ਨਿਤ ਸੁਨ ਸਲੋਕ ਦਇਆ ਕਰਨ ਦੁਖ ਹਰਣ ਉਚਰਣ ਨਾਮ ਕੀਰਤਨ ਦਿਆਲ ਪੁਰਖ ਭਗਵਾਨ ਹੈ ਨਾਨਕ ਲਿਵਤਨ ਮਾਇਆ ਪਾਏ ਬਿਰੰਦੜੀ ਬੁਝ ਗਈ ਰਖੰਦੜੋ ਪ੍ਰਵਿਆਪ ਜਿਨ ਪਾਈ ਮੇਦਨੀ ਨਾਨਕ ਸੋ ਪ੍ਰਭ ਜਾਪ ਪੌੜੀ ਜਾਂ ਪ੍ਰਭੈ ਦਿਆਲ ਨਾਮ ਵਿਆਪੈ ਮਾਇਆ ਕੋਟ ਅਗਾ ਗੈ ਨਾਸ ਹਰੇਕ ਧਿਆਇਆ ਨਿਰਮਲ ਪੈ ਸਰੀਰ ਜਨ ਧੂਰੀ ਨਾਇਆ ਮਨ ਧਨ ਪੈ ਸੰਤੋਖ ਪੂਰਨ ਪ੍ਰਭਾਇਆ ਤਰੇ ਕੁਟੰਬ ਸਗ ਲੋਕ ਕੁਲ ਸਭਾਇਆ ਸਲੋਕ ਗੁਰੂ ਗੋਬਿੰਦ ਗੋਪਾਲ ਗੁਰ ਗੁਰਪੂਰਨ ਨਾਰਾਇਣ ਗੁਰ ਦਇਆਲ ਸਮਰੱਥ ਗੁਰ ਗੁਰ ਨਾਨਕ ਪਤ ਉਧਾਰਣ ਪੌਜਲ ਵਿਖਮ ਅਸਗਾ ਗੁਰੂ ਬੋਹਿਤ ਹੈ ਤਾਰਿਅਮ ਨਾਨਕ ਪੁਰ ਕਰਮ ਸਤਿਗੁਰ ਚਰਣੀ ਲੱਗਿਆ ਪੌੜੀ ਧੰਨ ਧੰਨ ਗੁਰਦੇਵ ਜਿਸ ਸੰਗ ਹਰ ਜਪੈ ਗੁਰੂ ਕਿਰਪਾਲ ਜਪ ਪੈ ਤੇ ਔਗਣ ਸਭ ਛਪੈ ਪਾਰ ਬ੍ਰਹਮ ਗੁਰਦੇਵ ਨਿਚੋਥ ਥਪੈ ਕਾਠ ਸਿਰਖ ਦੁਖ ਮਾਇਆ ਕਰਲੀਨੇ ਆਪ ਦੱਸੈ ਗੁਣ ਗਾਇ ਬੇਅੰਤ ਰਸਨਾ ਹਰ ਦੱਸੈ ਸਲੋਕ ਦੁਸ਼ਟੰਤੇ ਕੋ ਸੁਨਿਅੰਤੇ ਕੋ ਵਰਤੰਤੇ ਕੋ ਨਰ ਹਰ ਨਾਮ ਦਾਨ ਜਾ ਚੰਤ ਨਾਨਕ ਦਿਆਲ ਪੁਰਖ ਕਿਰਪਾ ਕਰ ਇਕ ਸੇਵੇ ਇਕ ਸਮਰਾ ਹਰਿ ਕਰ ਪੈ ਅਰਦਾਸ ਨਾ ਬਕਰਤਨ ਸੰਚਿਆ ਨਾਨ ਸਚੀ ਰਾਸ ਪੌੜੀ

ਪਾਇਆ ਟੋਡੀ ਮਹੱਲਾ ਪੰਜਵਾਂ ਕਿਰਪਾ ਨਿਤ ਵਸੋ ਹਿਰਦੇ ਹਰਨੀਤ ਤੈਸੇ ਬੁੱਧ ਕਰੋ ਪ੍ਰਗਾਸਾ ਲਾਗੇ ਪ੍ਰਭ ਸੰਗ ਪ੍ਰੀਤ ਰਹਾਉ ਦਾਸ ਤੁਮਾਰੀ ਕੇ ਪਾਮ ਧੂਰਾ ਮਤ ਲੈ ਲੈ ਲਾਵੋ ਮਹਾਪਤਿ ਹੋਤਪਨੀਤਾ ਹਰ ਕੀਰਤਨ ਗੁਣ ਗਾਵੋ ਆਗਿਆ ਤੁਮਰੇ ਮਿੱਠੀ ਲਾਗੋ ਕਿਉ ਤੁਹਾਰੋ ਭਾਵੋ ਜੋ ਤੂੰ ਦੈ ਤਹੀ ਹੈ ਤ੍ਰਿਪਤਾਏ ਅੰਨ ਕਥੋ ਧਾਵੋ ਸਦੇ ਨਿਕਟ ਜਾਨੋ ਪ੍ਰਭ ਸੁਆਮੀ ਸਗਲ ਰਹਿਣ ਹੋਏ ਰਹੀ ਹੈ ਸਾਧੂ ਸੰਗਤ ਹੋਏ ਪ੍ਰਾਪਤ ਤਾਂ ਪ੍ਰਭ ਆਪਣਾ ਲਹੀ ਹੈ

ਟੋਡੀ ਮਹੱਲਾ ਪੰਜਵਾਂ ਘਰ ਦੂਜਾ ਦੋ ਪਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੰਗੋ ਦਾਨ ਠਾਕੁਰ ਨਾਮ ਅਵਰ ਸਾ ਕੱਛ ਮੇਰਾ ਸੰਗ ਨਾ ਚਾਲੇ ਮਿਲੇ ਕਿਰਪਾ ਗੁਣ ਗਾਵ ਰਹੋ ਰਾਜ ਮਾਲ ਅਨੇਕ ਭੋਗ ਰਸ ਸਗਲ ਤਰ ਵਰ ਕੀ ਛਾਮ ਤਾਏ ਤਾਏ ਬਹੁ ਵਿਦ ਕੋ ਧਾਵੈ ਸਗਲ ਨਿਰਾਰਥ ਕਾਮ

ਕੀਤ ਸੰਤ ਪ੍ਰਸਾਦ ਪਾਇ ਮਨ ਨਿਰਮਲ ਕਰ ਕਿਰਪਾਇ ਆਪਣੇ ਕਰ ਲੀਤ ਸਿਮਰ ਸਿਮਰ ਨਾਨਕ ਸੁਖ ਪਾਇਆ ਆਜੁਗਾਦ ਭਗਤਨ ਕੇ ਮੀਤ ਟੋਡੀ ਮਹੱਲਾ ਪੰਜਵਾਂ ਪ੍ਰਭ ਜੀ ਮਿਲ ਮੇਰੇ ਪ੍ਰਾਣ ਬਿਸਰਣ ਨਿਮ ਕਹੀ ਅਰਥੇ ਆਪਣੇ ਭਗਤ ਕੋ ਪੂਰਨ ਦਾਨ ਰਹੋ ਖੋਬ ਪਰਮ ਰਾਖ ਮੇਰੇ ਪ੍ਰੀਤਮ ਅੰਤਰ ਦਾਮੇ ਸੁੜ ਸੁਧਾਨ ਕੋਟ ਰਾਜ ਨਾਮ ਤਨੁ ਮੇਰਾ ਅੰਮ੍ਰਿਤ ਦਿਸ ਤਾਰੋ ਪ੍ਰਭ ਮਾਨ ਆਠ

ਪੰਜਵਾਂ ਪ੍ਰਭ ਤੇਰੇ ਭਾਗੀ ਤੂਰ ਦੀਨ ਦਿਆਲ ਪ੍ਰੀਤਮ ਮਨਮੋਹਨ ਕਰ ਕਿਰਪਾ ਮੈਂ ਮੇਰੀ ਲੋਚਾ ਪੂਰ ਰਾਓ ਦੈ ਦਿਸ ਰਾਵ ਰਹਾ ਜਾ ਤੁਮਰਾ ਅੰਤਰ ਜਾਮੀ ਸਦਾ ਦੂਰ ਤੁਮਰਾ ਤਤਕਾਮੈ ਕਰਤੇ ਸੇ ਜਨ ਕਬੁ ਨ ਮਰਤੇ ਚੂਰ ਧੰਦ ਬੰਦ ਬਿਨਸੇ ਮਾਇਆ ਕੇ ਸਾਧੂ ਸੰਗਤ ਮਿਟੇ ਬਸੂਰ ਸੁਖ ਸੰਪਦ

ਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਯਾਕਰਦ ਗੁਪਤਮ ਪੇ ਤੋ ਦਰਗੋਸ਼ ਗੁਣ ਕਰਤਾਰ ਹੱਕਾ ਕਬੀਰ ਕਰੀਮ ਤੁੰਬੇ ਐਬ ਪਰਵਦ ਗਾਰ ਦੁਨੀਆਂ ਮਕਾਮੇ ਪਾਨੀ ਤੈ ਕੇਕ ਦਿਲਦਾਨੀ ਮਮ ਸਰ ਮੋਇਆ ਸਰਾਇਲ ਗਿਰਵਤੈ ਦਿਲ ਹੇਚ ਨਾ ਦਾਨੀ ਰਹ ਜਨ ਪਿਸਰ ਪਦਰ ਬਿਰਾਂਦ ਰਾਂ ਕਸ ਨੇਸ ਦਸ ਚੰਗੀਰ ਆਖਰ ਬਿਆਪਤਮਾ ਕਸ ਨਾ ਦਾਰਦ ਚੂ ਸਬਦ ਤਕ ਬੀਰ ਸਬ ਰੋਜ ਗਸਮ ਦਰ ਹਵਾ ਕਰਦੇ ਬਦੀ ਖਿਆਲ

ਭੈ ਕਿਆਂ ਦੇ ਸਲਾਈਆਂ ਲੈਣੀ ਪਾਪ ਕਾ ਘਰ ਸਵੀਕਾਰੋ ਤਾਂ ਸੁਹਾਗਣ ਜਾਣੀ ਲਾਗੇ ਜਾ ਸੋ ਤਰੇ ਪਿਆਰੋ ਆਣੀ ਬਾਲੀ ਕਿਆ ਕਰੇ ਜਾਂ ਤਨ ਕੰਤ ਨ ਪਾਵੈ ਕਰਨ ਪਲਾਵ ਕਰੇ ਬੋ ਤੇਰੇ ਸਾਧਨ ਮਹਿਲ ਨ ਪਾਵੈ ਵਿਣਕਰਮਾ ਜਬਾਈਏ ਨਾਹੀ ਦੇ ਬੋ ਤੇਰਾ ਧਾਵੇ ਲਭ ਲੋਭ ਹੰਕਾਰ ਕੀ ਮਾਤੀ ਮਾਇਆ ਮਾਹਿ ਸੁਮਾਣੀ ਨਿਬਾਤੇ ਸੋ ਪਾਈਏ ਨਾਹੀ ਭਾਈ ਕਾਮਣ ਏ ਆਣੀ ਜਾਏ ਪਛੋ ਸੁਹਾਗਣੀ ਵਾਹੇ ਕਿ ਨਿਬਾਤੇ ਸੋ ਪਾਈਏ

ਕੇਲਾ ਸੱਚਾ ਸੋ ਸਾਹਿਬ ਸੱਚ ਤਪਾਵਸ ਸੱਚੜਾ ਨਿਆਉ ਕਰੇ ਗਉ ਮਸੋਲਾ ਕਾਇਆ ਕਪੜੇ ਟੁਕ ਟੁਕ ਹੋ ਸੀ ਹਿੰਦੁਸਤਾਨ ਸੰਭਾਲ ਸੀ ਬੋਲਾ ਆਵਨ ਅਠਤਰੇ ਜਾਨ ਸਤਨ ਮੈਂ ਹੋਰ ਪਿਉੜ ਸੀ ਮਰਦ ਕਾ ਚੇਲਾ ਸਦਕੀ ਬਾਣੀ ਨਾਨਕੀ ਆਖੇ ਸੱਚ ਸੁਣਾਈ ਸੀ ਸੱਚ ਕੀ ਬੇਲਾ ਤਿਲੰਗ ਮਹੱਲਾ ਚੌਥਾ ਕਰ ਦੂਜਾ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਸਵਾਏ ਹੁਕਮ ਖਸਮਾ ਹੁਕਮ ਸਭ ਵਰਤਨੀ ਸੱਚ ਸਾਹਿਬ ਸੱਚ ਆਖੇਲ ਸਭ ਹਰ ਤਨੀ ਸਲਾਹਿਓ ਸੱਚ ਸਭ ਉਪਰ ਹਰ ਤਨੀ ਜਿਸ ਨਾਹੀ ਕੋਇ ਸਰੀਕ ਕਿਸ ਲੇਖਾ ਹੋ ਗਨੀ ਰਾਵ ਪੌਣ ਪਾਣੀ ਧਰਤੀ ਆਕਾਸ ਕਰਮੰਦਰ ਹਰ ਬਨੀ ਵਿੱਚ ਵਰਤੇ ਨਾਨਕ ਆਪ ਝੂਠ ਕੋ ਕਿਆ ਗਨੀ ਤਿਲੰਗ ਮਹੱਲਾ ਚੌਥਾ ਨਿਤਨੇ ਬਲ ਕਰਮ ਕਮਾਵੇ ਬਫਾਵੇ ਦੁਰਮਤੀਆ ਦਵਿਆਣ ਬਲਵੰਚ ਕਰ ਝੂਠ ਤਵ ਜਾਣੇ ਜਗ ਜਿਤਿਆ ਸਬਾਜੀ ਸਹਿਸਾਰ ਨਾ ਚੇਤੇ ਹਰਨਾਮਾ ਖਿਨ ਮੈਂ ਬਿਨ ਸਹਿ ਸਭ ਝੂਠ ਮੇਰੇ ਮਨ ਧਿਆਏ ਰਾਮਾ ਰਵ ਸਾ ਵੇਲਾ ਜਿਤ ਨਾ ਆਵੇ ਜਿਤ ਸਾ ਵੇਲਾ ਚਿਤ ਨਾ ਆਵੈ ਜਿਤ ਆਏ ਕੰਟਕ ਕਾਲ ਗ੍ਰਸੈ ਤਿਸ ਨਾਨਕ ਲੈ ਛਡਾਏ ਜਿਸ ਕਿਰਪਾ ਕਰ ਹਿਰਦੈ ਵਸੈ ਤਿਲੰਗ ਮਹੱਲਾ ਪੰਜਵਾਂ ਕਰ ਪਹਿਲਾ ਇੱਕੋ ਅੰਕਾਰ ਸਤਿਗੁਰੂ ਪ੍ਰਸਾਦ ਖਾਕ ਨੂਰ ਕਰ ਦੰ ਆਨਮ ਆਲਮ ਦੁਨੀਆ ਆਏ ਅਸਮਾਨ ਜਿਵੇਂ ਦਰਖਤ ਆਪ ਪੈਦਾਏ ਸੁਖਦ ਆਏ ਬੰਦੇ ਚਸ਼ਮ ਦੀ ਦੰਗ ਫਨਾਏ ਦੁਨੀਆ ਮੁਰਦਾਰ ਖੁਰਦਨੀ ਗਾਫਲ ਹਵਾਏ ਰਾਓ ਗੈਬਾਨ ਹੈਵਾਨ ਆਰਾਮ ਕੁਸਤਨੀ ਮੁਰਦਾਰ ਬਖੋ ਰਾਏ ਦਿਲ ਕਵਜ ਕਵਜਾ ਕਾ ਡਰੋ ਦੋਜਕ ਸਜਾਏ ਵਲੀ ਨਿਆਮਤ ਬਰਾਦਰਾ ਦਰਬਾਰ ਮਿਲਕ ਖਾਨਾਏ ਜਬ ਜਬ ਅਜ਼ਰਾਇਲ ਬਸਤਨੀ ਤਬ ਚਿਜਕਾਰੇ ਵਿਦਾਏ ਹਵਾਲ ਮਲੂਮ ਕਰ ਦੰਗ ਪਾਕ ਅੱਲਾਹ

ਸਿਉ ਸਭ ਜਗਤ ਛਡਾਇਆ। ਗੁਰ ਪਿਆਰੇ ਹਰਿ ਸੇਵਿਆ, ਗੁਰ ਧੰਨ ਗੁਰ ਧੰਨ, ਗੁਰ ਹਰਿ ਮਾਰਗ ਦੱਸਿਆ, ਗੁਰ ਪੁੰਨ ਵੱਡ ਪੁੰਨ, ਜੋ ਗੁਰ ਸਿੱਖ ਗੁਰ ਸੇਵਦੇ ਸੇ ਪੁੰਨ ਪ੍ਰਾਣੀ। ਜਨ ਨਾਨਕ ਤਿਨ ਕੋ ਵਾਰਿਆ, ਸਦਾ ਸਦਾ ਕੁਰਬਾਣੀ। ਗੁਰਮੁਖ ਸਖੀ ਸਹੇਲੀਆਂ, ਸੇ ਆਪ ਭਾਈਆ, ਹਰ ਦਰਗਹਿ ਪਹਿਨਾਈਆ, ਆਰ ਆਪ ਗਲ ਲਾਈਆ।

ਆ ਲਾਈਆ ਹਰ ਹਰ ਕਦੇ ਨਾ ਚੇਤੇ ਹੋ ਜਾਂ ਪਕੜ ਚਲਾਈਆ ਜਿਨ ਹਰ ਨਾਮਾ ਹਰ ਚੇਤੇ ਆ ਹਿਰਦੇ ਹੁਰ ਧਾਰੇ ਤਿੰਨ ਜਮ ਨੇੜ ਨ ਆਵੇ ਗੁਰਸਿੱਖ ਗੁਰ ਪਿਆਰੇ ਹਰ ਕਾ ਨਾਮ ਨਿਧਾਨ ਹੈ ਕੋਈ ਗੁਰਮੁਖ ਜਾਣੈ ਨਾਨਕ ਜਿਨ ਸਤਿਗੁਰੂ ਭੇਟਿਆ ਰੰਗ ਰਲੀਆਂ ਮਾਣੇ ਸਤਿਗੁਰੂ ਦਾਤਾ ਆਖੀਏ ਤੁਸ ਕਰੇ ਪਸਾਉ ਹਉ ਗੁਰ ਵਿਟੋ ਸਦਵਾਰਿਆ ਜਿਨ ਦਿੱਤੜਾ ਲਾਓ ਸੋ ਧੰਨ ਗੁਰੂ ਸਾਹਿਬ ਸਹਿਰ ਦੇ ਸੁਨੇਹਾ ਹਉ ਵੇਖ ਵੇਖ ਗੁਰੂ ਵਿਕਸਿਆ ਗੁਰ ਸਤਿਗੁਰੂ ਦੇਹਾ ਗੁਰ ਰਸਨਾ ਅੰਮ੍ਰਿਤ ਬੋਲਦੀ ਹਰ ਨਾਮ ਸੁਹਾਵੇ ਜਿਨ ਸੁਣ ਸਿਖਾ ਗੁਰ ਮੰਨਿਆ ਤਿਨਾ ਭੁੱਖ ਸਭ ਜਾਵੇ ਹਰ ਕਾ ਮਾਰਗ ਆਖੀਐ ਕੋ ਕਿਤ ਵਿਦ ਜਾਈਏ ਹਰ ਹਰ ਤੇਰਾ ਨਾਮ ਹੈ ਹਰ ਘਰ ਚਲੈ ਜਾਈਏ ਜਿਨ ਗੁਰਮੁਖ ਹਰਿ ਅਰਾਧਿਆ ਸੇ ਸਾ ਵਡ ਦਾਣੇ ਹੋ ਸਤਿਗੁਰ ਕਉ ਸਰਵਾਰਿਆ ਗੁਰਬਚਨ ਸੁਮਾਣੇ ਤੂੰ ਠਾਕੁਰ ਤੂੰ ਸਾਹਿਬ ਤੂੰ ਹੈ ਮੇਰਾ ਮੀਰਾ ਤੁਧ ਪਾਵੇ ਤੇਰੀ ਬੰਦਗੀ

ਆਪੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਣੀ, ਚਿਨ ਚਿਨ ਓਧ ਵੇ ਹੱਥ ਹੈ, ਫੂਟੇ ਘਟ ਜਿਉ ਬਾਣੀ, ਰਹਾਉ ਹਰ ਗੁਣ ਕਾਹੇ ਨਾ ਗਾਵੇ, ਮੂਰ ਕੇ ਅਗਿਆਨਾ, ਝੂਠੇ ਲਾਲਚ ਲਾਗ ਕੈ, ਨੈ ਮਰਨ ਪਛਾਨਾ, ਅੱਜ ਹੂੰ ਕਛ ਬਿਗੜਿਓ ਨਹੀਂ, ਜੋ ਪ੍ਰਭ ਗੁਣ ਗਾਵੈ, ਕਹੋ ਨਾਨਕ ਤੇ ਭਜਨ ਤੇ ਨਿਰਭੈ ਪਦ ਪਾਵੈ, ਤਿਲੰਗ ਮਹੱਲਾ ਨੌਵਾਂ, ਜਾਗ ਲਿਹੋ ਰੇ ਮਨ ਜਾਗ ਲਿਹੋ, ਕਾਂ ਕਾਫਲ ਸੋਇਆ, ਜੋ ਤਨ ਉਪਜਿਓ ਸੰਗ ਹੀ ਸੋ ਪੀ ਸੰਗ ਨਾ ਹੋਇਆ, ਰਹੋ ਮਾਤ ਪਿਤਾ ਸੁਤ ਬੰਦ, ਜਨ ਹਿਤ ਜਾਂ ਸਿਉ ਕੀਨਾ, ਜਿਉ ਚੁਟਿਓ ਜਬ ਦੇਹ ਤੇ ਦਾਰ ਅਗਨ ਮੈਂ ਦੀਨਾ, ਜੀਵਤ ਲੋ ਵਿਵਹਾਰ ਜਾ ਕੋ ਤੁਮ ਜਾਣੋ, ਨਾਨਕ ਹਰ ਗੁਣ ਗਾਇ ਲੈ ਸਭ ਸੁਭਨ ਸਮਾਨੋ, ਤਿਲੰਗ ਮਹੱਲਾ ਨੌਵਾਂ।

ਰਿਓ ਜੇ ਬਿਦ ਗੁਰ ਪਦੇਸਿਆ ਸੋ ਸੁਨ ਰੇ ਭਾਈ ਨਾਨਕ ਐਤ ਪੁਕਾਰ ਕੇ ਗਹੁ ਪ੍ਰਭ ਸਰਨ ਆਈ ਤਲੰਗ ਬਾਣੀ ਭਗਤਾਂ ਕੀ ਕਬੀਰ ਜੀ ਇੱਕ ਅੰਕਾਰ ਸਤਿਗੁਰੂ ਪ੍ਰਸਾਦ ਬੇਦ ਕਿਤੇ ਵਿਪਤਰਾ ਭਾਈ ਦਿਰਕਾ ਫਿਕਰ ਨਾ ਜਾਏ ਟੁਕ ਦਮ ਕਰਾਰੇ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ ਏ ਜੋ ਦੁਨੀਆਂ ਸੇ ਦੁਨੀਆਂ ਸੇ ਹਰ ਮੇਲਾ ਦਸਤਗੀਰੀ ਨਾ ਹੈ ਰਹੋ ਦਰੋਗ ਪੜ ਪੜ ਖੁਸ਼ੀ ਹੋਏ ਬੇਖਬਰ ਬਾਦ ਬਕਾਹੇ ਹੱਕ ਸੱਚ ਖਾਲਕ ਖਲਕ ਮਿਆਨੇ ਸਿਆਮ ਮੂਰਤ ਨਾਹੇ ਅਸਮਾਨ ਮਿਆਨੇ ਲਹੰਗ ਦਰੀਆ ਗੁਸਰ ਕਰਦਨ ਬੂਦ ਕਰ ਫਕਰ ਦਾਇਮ ਲਾਏ ਚਸ਼ਮੇ ਜੈ ਤਹਾਂ ਮੌਜੂਦ ਅੱਲਾ ਪਾਕੰ ਪਾਕੈ ਸਖ ਕਰੋ ਜੇ ਦੂਸਰ ਹੋਏ ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ ਨਾਮ ਦੇਵ ਜੀ ਮੈਂ ਦੁਲੇ ਕੀ ਟੇਕ ਤੇਰਾ ਨਾਮ ਕੁੰਦਕਾਰਾ ਮੈਂ ਗਰੀਬ ਮੈਂ ਮਸਕੀਨ ਤੇਰਾ ਨਾਮ ਹੈ ਅਧਾਰਾ ਰਹਾਉ ਕਰੀਮਾ ਰਹੀਮਾ ਅੱਲਾ ਤੂੰ ਗਨੀ ਹਾਜ਼ਰਾ ਹਜ਼ੂਰ ਦਰ ਪੇ ਤੂੰ ਮਨੀ ਦਰਿਆਓ ਤੂੰ ਦੇਹੰਦ ਤੂੰ

ਸਾਰੇ ਪਾਵ ਦਾਨ ਢੀਠੋ ਮੰਗੋ ਮੁਖ ਲਾਗੇ ਸੰਤਰੇ ਨਾਰੇ ਜਨ ਨਾਨਕ ਕਹੋ ਗੁਰ ਕਿਰਪਾ ਤਾਰੀ ਪ੍ਰਭ ਹਾਥ ਦੇਨ ਸਤਾਰੇ ਸੁਹੀ ਮਹੱਲਾ ਪੰਜਵਾਂ ਘਰ ਤੀਜਾ ਏਕੋ ਅੰਕਾਰ ਸਤਿਗੁਰ ਪ੍ਰਸਾਦ।

ਕੂੜੇ ਮੋਹ ਲਪਟ ਲਪਟਾਨਾ, ਛੋੜ ਚੱਲਿਆ ਤਾਂ ਫਿਰ ਪਛਤਾਨਾ। ਕਿਰਪਾ ਨਿਦਾਨ ਨਾਨਕ ਕਉ ਕਰੋ ਦਾਤ, ਨਾਮ ਤੇਰਾ ਜਪੀ ਦਿਨ ਰਾਤ। ਸੂਹੀ ਮਹੱਲਾ ਪੰਜਵਾਂ। ਘਟ ਘਟ ਅੰਤਰ ਤੁਮੇ ਬਸਾਰੇ, ਸਗਲ ਸਮਗਰੀ ਸੂਤ ਤੁਮਾਰੇ। ਤੂੰ ਪ੍ਰੀਤਮ ਤੂੰ ਪ੍ਰਾਣ ਉਧਾਰੇ, ਤੁਮੀ ਪੇਖ ਪੇਖ ਮਨ ਬਿਕਸਾਰੇ। ਰਾਉ ਅਨਕ ਜੂਨ ਭ੍ਰਮ ਭ੍ਰਮ ਭ੍ਰਮ ਹਾਰੇ, ਓਟ ਗਈ ਅਬ ਸਾਧ ਸਿੰਗਾਰੇ। ਅਗਮਿਆ ਗੋਚਰ ਲਖ ਅਲਖਾਰੇ, ਨਾਨਕ ਸਿਮਰੇ ਦਿਨ ਰਹਿ ਨਾਰੇ। ਸੂਹੀ ਮਹੱਲਾ ਪੰਜਵਾਂ। ਕਵਣ ਕਾਜ ਮਾਇਆ ਵਡਿਆਈ, ਜਾਂ ਕੋ ਬਿਨ ਬਿਨਸਤ ਬਾਰ ਨਾ ਕਾਈ। ਇਹ ਸੁਪਨਾ ਸੋਵਤ ਨਹੀਂ ਜਾਣੇ, ਅਚੇਤ ਬਵਸਥਾ ਮਹਿ ਲਪਟਾਨੈ ਰਾਉ। ਮਹਾਮੋਹ ਮੋਇਓ ਗਾਵਾਰਾ, ਪੇਖਤ ਪੇਖਤ ਊੜ ਸਧਾਰਾ। ਉੱਚੇ ਤੇ ਉੱਚਾ ਤਾਂ ਕਾ ਦਰਬਾਰਾ, ਕਈ ਜੰਤ ਬਿਨਾ ਉਪਾਰਾ। ਦੂਸਰੋ ਆ ਨਾ ਕੋਈ ਹੋਈ, ਨਾ ਕਉ ਹੋਈ ਜਪ ਨਾਨਕ ਪ੍ਰਭ ਏਕੋ ਸੋਈ। ਸੂਈ ਮਹਲਾ ਪੰਜਵਾਂ। ਸਿਮਰ ਸਿਮਰ ਤਾਂ ਕੋ ਹਾਂ ਜੀਵਾਂ, ਚਰਨ ਕਮਲ ਤੇਰੇ ਧੋਏ ਧੋਏ ਪੀਵਾਂ। ਸੋ ਹਰ ਮੇਰਾ ਅੰਤਰ ਜਾਮੀ, ਭਗਤ ਜਨਾ ਕੈ ਸੰਗ ਸੁਆਮੀ। ਰਾਉ ਸੁਣ ਸੁਣ ਅੰਮ੍ਰਿਤ ਨਾਮ ਤੇ ਆਵਾਉ, ਆਠ ਪੈਰ ਤੇਰੇ ਗੁਣ ਗਾਵਾਂ। ਪੇਖ ਪੇਖ ਲੀਲਾ ਮਨ ਆਨੰਦਾ, ਗੁਣ ਅਪਾਰ ਪ੍ਰਭ ਪਰਮਾਨੰਦਾ। ਜਾ ਕੇ ਸਿਮਰਨ ਕਛ ਪਉ ਨਾ ਵਿਆਪੈ, ਸਦਾ ਸਦਾ ਨਾਨਕ ਹਰ ਜਾਪੇ। ਸੂਹੀ ਮਹੱਲਾ ਪੰਜਵਾਂ। ਗੁਰ ਕੈ ਬਚਨ ਹਿਰਦੇ ਧਿਆਨ ਤਾਰੀ, ਰਸਨਾ ਜਾਪ ਜਪੋ ਬਨਵਾਰੀ। ਸਫਲ ਮੂਰਤ ਦਰਸ਼ਨ ਬਲਿਹਾਰੀ, ਚਰਨ ਕਮਲ ਮਨ ਪ੍ਰਾਣ ਆਧਾਰੀ।

ਲੋਭ ਮੋਹ ਤਜਾਰੀ। ਦ੍ਰਿੜ ਨਾਮ ਦਾਨ ਇਸਨਾਨ ਸੁਚਾਰੀ, ਕਹੋ ਨਾਨਕ ਤਤ ਵਿਚਾਰੀ। ਰਾਮ ਨਾਮ ਜਪ ਪਾਰ ਉਤਾਰੀ, ਸੁਹੀ ਮਹੱਲਾ ਪੰਜਵਾ। ਲੋਭ ਮੋਹ ਮਗਨ ਅਪਰਾਧੀ, ਕਰਨ ਹਾਰ ਕੀ ਸੇਵਨਾ ਸਾਦੀ। ਪਤਤ ਪਾਵਣ ਪ੍ਰਭ ਨਾਮ ਤੁਮਾਰੇ, ਰਾਖ ਲਿਓ ਮੋਹ ਨਿਰਗੁਣ ਆਰੇ ਰਹਾਉ। ਤੂੰ ਦਾਤਾ ਪ੍ਰਭ ਅੰਤਰ ਜਾਮੀ, ਕਾਚੀ ਦੇ ਮਾਨੁਖ ਅਭਿਮਾਨੀ। ਸਵਾਦ ਬਾਦ ਈਰਖ ਮਦ ਮਾਇਆ, ਇਨ ਸੰਗ ਲਾਗ ਰਤਨ ਜਨਮ ਗਵਾਇਆ। ਦੁਖ ਭੰਜਨ ਜਗ ਜੀਵਨ ਹਰ ਰਾਇਆ, ਸਗਲ ਤਿਆਗ ਨਾਨਕ ਸੁਰਨਾਇਆ। ਸੁਹੀ ਮਹੱਲਾ ਪੰਜਵਾ। ਪੇਖਤ ਚਾਖਤ ਕਹੀ ਅਤੇ ਅੰਦਾ, ਸੁਣੀਅਤ ਸੁਣੀਐ ਨਾਹੀ।

ਹਰ ਹਰ ਨਾਮ ਜਪ ਅੰਮ੍ਰਿਤ ਬਾਨੀ ਰਾ ਘੋਰ ਮਹਿਲ ਸਦਾ ਰੰਗ ਰਾਤਾ ਸੰਗ ਤੁਮਾਰੇ ਕਛੂ ਨਾ ਜਾਤਾ ਰੱਖੇ ਰੱਖੇ ਪੋ ਚਾਰ ਮਾਟੀ ਕਾ ਭਾਂਡਾ ਤੁਕ ਚੀਲ ਮਿਲੇ ਜਮ ਡਾਂਡਾ ਕਾਮ ਕ੍ਰੋਧ ਲੋ ਮੋਹ ਬਾਧਾ ਮਹਾ ਕਰਤ ਮਹਿ ਨਿਰਕਤ ਜਾਤਾ ਨਾਨਕੀ ਉਰਦਾਸ ਸੁਨੀਜੇ ਬੂੜਦ ਪਾਣ ਭਰਾਮੇਰੇ ਲੀਜੇ ਸੁਹੀ ਮਹੱਲਾ ਪੰਜਵਾ ਜੀਵਤ ਮਰੇ ਬੂਜੇ ਪ੍ਰਭ ਸੋਏ ਤੇ ਜਨ ਕਰਮ ਪ੍ਰਾਪਤ ਹੋਏ ਸੁਣ ਸਾਜਨ ਇਉਂ ਦੁੱਤਰ ਤਰੀਐ ਮਿਲ ਸਾਧੂ ਹਰ ਨਾਮ ਉਚਰੀਏ ਰਾਮ ਇੱਕ ਬਿਨਾ ਦੂਜਾ ਨਹੀਂ ਜਾਣੇ ਘਟ ਘਟ ਅੰਤਰ ਪਾਰ ਬ੍ਰਹਮ ਪਛਾਨੈ ਜੋ ਕਿਛ ਕਰੈ ਸੋਈ ਭਲ ਮਾਨੇ ਆਦਿ ਅੰਤ ਕੀ ਕੀਮਤ ਜਾਣੇ ਕਹੁ ਨਾਨਕ ਤਿਸ ਜਨ ਬਲਿਹਾਰੀ ਜਾਂ ਕਹਿ ਹਿਰਦੈ ਵਸੇ ਮੁਰਾਰੀ ਸੁਹੀ ਮਹੱਲਾ ਪੰਜਵਾਂ ਗੁਰ ਪਰਮੇਸ਼ਰ ਕਰਣੈ ਹਾਰ ਸਗਲ ਸਹਿਟ ਕੋ ਦੇ ਆਧਾਰ ਗੁਰ ਕੇ ਚਰਨ ਕਮਲ ਮਨ ਧਿਆਏ ਦੁਖ ਦਰਦ ਤਨ ਤੇ ਜਾਇ ਰਾਉ ਪਵ ਜਲ ਡੂਬਤ ਸਤ ਗੁਰ ਕਾਢੇ ਜਨਮ ਜਨਮ ਕਾ ਟੂਟਾ ਗਾਂਢੈ

ਸਿਮਰਮਾਨ ਮੋਹਕਟਾ ਦੀਨ ਦਿਆਲ ਕਰੋ ਤਿਸ਼ਾ ਨਾਨਕ ਦਾਸ ਹਰ ਸਰਨ ਸਮਾਹ ਸੁਹੀ ਮਹੱਲਾ ਪੰਜਵਾਂ ਬੈਕੁੰਠ ਨਗਰ ਜਹਾਂ ਸੰਤ ਵਾਸਾ ਪ੍ਰਭ ਚਰਨ ਕਮਲ ਰਿਧਮਾਏ ਨਿਵਾਸਾ ਸੁਨ ਮਨ ਤਨ ਤੁਝ ਸੁਖ ਦਿਖਲਾਵ ਵਰ ਅਨਕ ਬਿੰਜਨ ਤੁਝ ਭੋਗ ਮੁੰਜਾਵ।

ਭੈ ਮੋਹ ਨਿਵਾਰੇ ਨਾਨਕ ਦਾਸ ਪ੍ਰਭ ਕਿਰਪਾ ਧਾਰੇ ਸੋਈ ਮਹਲਾ ਪੰਜਵਾ ਅਨਕ ਵੀਕ ਦਾਸ ਗੇ ਪਰ ਹਰਿਆ ਕਾਰ ਕਿਰਪਾ ਪ੍ਰਭ ਆਪਣਾ ਕਰਿਆ ਤੁਮੇ ਛਾ ਡਾਏ ਲਿਓ ਜਨ ਆਪਣਾ ਅਰਜ ਪਰਿਓ ਜਾਲ ਜਗ ਸੁਪਨਾ ਰਾਵ ਪਰਬਤ ਦੋਖ ਮਹਾਂ ਬਿਕਰਾ ਲਖਨ ਮੈਂ ਦੂਰ ਕੀਏ ਦਿਆਲਾ ਸੋਗ ਰੋਗ ਵਿਪਤ ਅਤ ਭਾਰੀ ਦੂਰ ਪਈ ਜਪ ਨਾਮ ਮੁਰਾਰੀ ਦ੍ਰਿਸ਼ਟ ਧਾਰ ਲੀਲੋਂ ਲੜਲਾ ਹਰ ਚਰਨ ਗਏ ਨਾਨਕ ਸਰਨ ਆਏ ਸੋਈ ਮਹਲਾ ਪੰਜਵਾ ਦੀਨ ਛਡਾਈ ਦੁਨੀ ਜੋਲਾ ਦੁਹੀ ਸਰਾਈ।

ਤਿਤ ਤਿਤ ਕੋ ਲਾਗੇ ਗਮੈ ਗੋਚਰ ਸਚ ਸਹਿਬ ਮੇਰਾ। ਨਾਨਕ ਬੋਲੇ ਬੋਲਾਇਆ ਤੇਰਾ, ਸੁਹੀ ਮਹਲਾ ਪੰਜਵਾਂ ਪ੍ਰਤਕਾਲ ਹਰਨਾਮ ਉਚਾਰੀ। ਤਿਉਤ ਕੀ ਓਟ ਸਵਾਰੀ, ਸਦਾ ਸਦਾ ਜਪੀਏ ਹਰਨਾਮ, ਪੂਰਨ ਹੋਵੇ ਮਨ ਕੇ ਕਾਮਰਾ। ਪ੍ਰਭ ਨਾਸੀ ਰਹਿਣ ਦਿਨ ਗਾਓ, ਜੀਵਤ ਮਰਨੇ ਚਲ ਪਾਵੇ ਥਾਓ। ਜੋ ਸੋ ਸਾਹੋ ਸੇਵ, ਜਿਤ ਤੋਟ ਨ ਆਵੇ ਖਾਤ ਖਰਚਦਾ, ਸੁਖ ਅਣਦ ਵਿਹਾਵੇ ਜਗ ਜੀਵਨ। ਪੁਰਖ ਸਾਧ ਸੰਗ ਪਾਇਆ, ਗੁਰਪ੍ਰਸਾਦ ਨਾਨਕ ਨਾਮ ਤੇ ਆਇਆ। ਸੁਹੀ ਮਹਲਾ ਪੰਜਵਾਂ, ਗੁਰ ਪੂਰੇ ਜਬ ਭੈ ਦਿਆਲ, ਦੁਖ ਬਿਨਸੇ ਪੂਰਨ ਭਈ ਕਾਲ। ਪੇਖ ਪੇਖ ਜੀਵਾਂ ਦਰਸ ਤੁਮਾਰਾ, ਚਰਨ ਕਮਲ ਜਾਈ ਬਲਹਾਰਾ। ਤੁਜ ਬਿਨ ਠਾਕੁਰ ਕਮਣ ਹਮਾਰਾ, ਰਾਵ ਸਾਧ ਸੰਗ ਸਿਉ ਪ੍ਰੀਤ ਬਣ ਆਈ। ਪੂਰਬ ਕਰਮ ਲਿਖਤ ਧੁਰ ਪਾਈ, ਜਪ ਹਰਿ ਨਾਮ ਅਚਰਜ ਪ੍ਰਤਾਪ, ਜਾਲ ਨ ਸਾਕੇ ਤੀਨੇ ਤਾਪ।

ਪਹਿਲਾ ਪੰਜਵਾਂ ਸੇ ਸੰਜੋਗ ਕਰੋ ਮੇਰੇ ਪਿਆਰੇ ਜਿਤ ਰਸਨਾ ਹਰ ਨਾਮ ਉਚਾਰੇ ਸੁਣ ਬੇਨੰਤੀ ਪ੍ਰਭ ਦੀਨ ਦਿਆਲਾ ਸਾਧ ਗਾਵੇ ਗੁਣ ਸਦਾ ਰਸਾਲਾ ਰਾ ਜੀਵਨ ਰੂਪ ਸਿਮਰਨ ਪ੍ਰਭ ਤੇਰਾ ਜਿਸ ਕਿਰਪਾ ਕਰੇ ਬਸੇ ਤਿਸ ਨੇਰਾ।

ਚਾਰਤ ਰਾਮ ਨਾਮ ਰਤਿਲ ਨਹੀਂ ਤਾਰਤ ਭਰਮ ਪੋਖਣ ਸੰਗ ਆਉ ਦੋ ਬਿਹਾਨੀ ਜੈ ਜਗਦੀਸ਼ ਕੀ ਗਤ ਨਹੀਂ ਜਾਣੀ ਸਰਨ ਸਮਰੱਥ ਗੋਚਰ ਸਵਾਮੀ ਉਦਰ ਨਾਨਕ ਪ੍ਰਭ ਅੰਤਰ ਜਾਮੀ ਸੁਹੀ ਮਹਲਾ ਪੰਜਵਾਂ ਸਾਧ ਸੰਗ ਤਰੇ ਪੈ ਸਾਗਰ ਹਰ ਹਰ ਨਾਮ ਸਿਮਰ ਰਤਨਾਗਰ ਸਿਮਰ ਸਿਮਰ ਜੀਵਾ ਨਾਰਾਇਣਾ ਦੁਖ ਰੋਗ ਸੋਗ ਸਾਬਿਣ ਸੇ ਗੁਰ ਪੂਰੇ ਮਿਲ ਪਾਪਤ ਜਾਇ ਨ ਰਾਮ ਜੀਵਨ ਪਦਵੀ ਹਰ ਕਾ ਨਾਓ ਮਨ ਤਨ ਨਿਰਮਲ ਸਾਚ ਸੁਆਉ ਆਠ ਪੈਰ ਪਾਰ ਬ੍ਰਹਮ ਤੇ ਆਈਏ ਪੂਰਬ ਲਿਖਤ ਹੋਏ ਤਾਂ ਪਾਈਏ ਸਰਨ ਪਰੇ ਸਰਨ ਪਏ ਜਬ ਦੀਨ ਦਿਆਲਾ ਨਾਨਕ ਜਾਂਚੈ ਸੰਤ ਰਵਾਲਾ ਸੁਹੀ ਮਹਲਾ ਪੰਜਵਾਂ ਕਰ ਕਾ ਕਾਜ ਨ ਜਾਣੀ ਰੂੜਾ ਝੂਠੇ ਧੰਦੇ ਰਚਿਓ ਮੂੜਾ ਜਿਤ ਤੂੰ ਲਾਵੇ ਤੇ ਤਿਤ ਲੱਗਣਾ ਜੋ ਤੂੰ

ਮਾਤੇ ਰਾਮ ਰਸੈਣ ਅਣ ਦਿਨ ਮਾਤੇ ਬਾਹਾਂ ਪੱਕਰ ਪ੍ਰਭ ਆਪੇ ਕਾਢੇ ਜਨਮ ਜਨਮ ਕੇ ਟੂਟੇ ਗਾਂਢੇ ਉਧਰ ਸੁਆਮੀ ਪ੍ਰਭ ਕਿਰਪਾ ਤਾਰੇ ਨਾਨਕ ਦਾਸ ਅਰ ਸਰਨ ਦੁਆਰੇ ਸੁਹੀ ਮਹਲਾ ਪੰਜਵਾਂ ਸੰਤ ਪ੍ਰਸਾਦ ਨਿਹਚਲ ਘਰ ਪਾਇਆ ਸਰਬ ਸੁਖ ਫਿਰ ਨਹੀਂ।

ਪੰਜਵਾ ਦਰਸ਼ਨ ਕੋ ਲੋਚੈ ਸਭ ਕੋਈ ਪੂਰੇ ਭਾਗ ਪ੍ਰਾਪਤ ਹੋਈ ਰਾਉ ਸਿਆਮ ਸੁੰਦਰ ਤਜ ਨੀਂਦ ਕਿਉਂ ਆਈ ਮਹਾਮੋਹਨੀ ਦੂਤਾਂ ਲਾਈ ਪ੍ਰੇਮ ਵਿਸ਼ਵਾ ਕਰਤ ਕਸਾਈ ਨਿਰਦੈ ਜੰਤ ਤਿਸ ਦਇਆ ਨਾ ਪਾਈ ਅਨਕ ਜਨਮ ਬੀਤੀ ਅਨ ਪਰਮਾਈ।

ਭਾਈ ਸੁਣ ਸਾਜਨ ਸੰਤ ਜਨ ਭਾਈ ਚਰਨ ਸਰਨ ਨਾਨਕ ਗਤ ਪਾਈ ਰਾਗ ਸੁਹੀ ਮਹੱਲਾ ਪੰਜਵਾਂ ਘਰ ਚੌਥਾ ਏਕੂ ਓਂਕਾਰ ਸਤਿਗੁਰ ਪ੍ਰਸਾਦ ਭਲੀ ਸੁਹਾਵੀ ਸ਼ਾਬਰੀ ਜਾ ਮੈਂ ਗੁਣ ਗਾਏ ਕਿਤਿ ਕਾਮਨਾ ਧੌਲਾ ਅਰਜਿਤ ਹਰ ਬਿਸਰਾਏ ਰਾ ਅਨੰਦ ਗਰੀਬੀ ਸਾਧ ਸੰਗ ਜਿਤ ਹਰ ਪ੍ਰਭ ਚਿਤ ਆਏ ਅਨੰਦ ਗਰੀਬੀ ਸਾਧ ਸੰਗ ਜਿਤ ਪ੍ਰਭ ਚਿਤ ਆਏ ਜਲ ਜਾਉ ਏ ਬੜਪਣਾ ਮਾਇਆ ਲਪਟਾਏ ਭੀਸਨ ਭੀਸ ਓੜ ਕਾਮਰੀ ਸੁਖ ਮਨ ਸੰਤੋਖਾਏ ਸੰਤੋਖਾਏ ਐਸੋ ਰਾਜ ਨਾ ਕਿਤੇ ਕਾਜ ਜਿਤ ਨਹਿ ਤ੍ਰਿਪਤਾਏ ਨਗਨ ਫਿਰਤ ਰੰਗ ਏਕ ਕਹਿਓ ਸੋਭਾ ਪਾਏ ਪਾਠ ਬਟੰਬਰ ਬਿਰਥਿਆ ਜਹ ਰਚ ਲੁਪਾਏ ਸਭ ਕੇ ਤੁਮਰੇ ਹਾਥ ਪ੍ਰਭ ਆਪ ਕਰੇ ਕਰਾਏ ਸਾ ਸਿਮਰਤ ਰਹਾ ਨਾਨਕ ਦਾਨ ਪਾਏ ਸੁਹੀ ਮਹੱਲਾ ਪੰਜਵਾਂ।

ਅੱਲਾ ਪੰਜਵਾ ਜਿਨ ਮੋਹੇ ਬ੍ਰਹਿਮੰਡ ਖੰਡ ਤਾਹੂ ਮੈਂ ਪਾਉ ਰੱਖ ਲਿਓ ਹਿਬ ਗਈ ਜਿਉ ਦਿਓ ਆਪਣਾ ਨਾਉ ਰਹਿ ਜਾਂ ਕੇ ਨਾਹੀ ਕੋ ਸੁਖੀ ਤਾਂ ਕੇ ਪਾਛੇ ਜਾਓ ਛੁੱਟ ਜਾਏ ਜੋ ਸਗਲ ਕਹੋ ਫਿਰ ਫਿਰ ਲਪਟਾਓ ਕਰੋ ਕਿਰਪਾ ਕਰਣਾ ਬਤੇ ਤੇਰੇ ਹਰ ਗੁਣ ਗਾਓ ਨਾਨਕੀ ਪ੍ਰਭ ਬੇਨਤੀ ਸਾਧ ਸੰਗ ਸਮਾਓ ਰਾਗ ਸੂਹੀ ਮਹਲਾ ਪੰਜਵਾਂ ਘਰ ਪੰਜਵਾਂ ਪੜਤਾਲ ਇੱਕੋ ਓਅੰਕਾਰ ਸਤਿਗੁਰ ਪ੍ਰਸਾਦ ਪ੍ਰੀਤ ਪ੍ਰੀਤ ਗੁਰੀਆ ਮੋਹਨ ਲਾਲ ਨਾ ਜਪ ਮਨ ਗੋਬਿੰਦੇ ਕੇ ਅਵਰ ਨਹੀਂ ਕੋ ਲੇਖਾ ਸੰਤ ਸੰਗ ਮਨੇ ਛਾੜ ਦੁਬਦਾ ਕੀ ਗੁਰੀਆ ਰਾਮ ਨਿਰਗੁਣ ਹਰੀਆ ਸਰਗੁਣ ਧਰੀਆ ਅਨਕ ਕੁਟਰੀਆ ਭਿੰਨ ਭਿੰਨ ਭਿੰਨ ਭਿੰਨ ਕਰੀਆ ਮਨ ਵਿੱਚ ਮਨ ਕੋਟ ਵਰੀਆ ਨਿਜ ਮੰਦਰ ਪ੍ਰੀਆ ਤਹਾਂ ਆਨੰਦ ਕਰੀਆ ਨਹਿ ਮਰੀਆ ਨਹਿ ਜਰੀਆ

ਤੇਰੀ ਬਾਰੇ ਕਬੇ ਨਾ ਪਾਵੇ ਮਾਣ ਪੌੜੀ ਖਾਇਆ ਕੋਟ ਰਚਾਏ ਔਰ ਸੱਚੇ ਆਪੇ ਇੱਕ ਦੂਜੇ ਭਾਏ ਖੁਆਇਆ ਨਾ ਵਿੱਚ ਹਉਮੇ ਵਿਆਪੇ ਹਿਉ ਮਾਨਸ ਜਨਮ ਦਲੰਬ ਸੋ ਮਨਮੁਖ ਸੰਤਾਪੇ ਜਿਸ ਆਪ ਬੁਝਾਏ ਸੋ ਬੁਝਸੀ ਜਿਸ ਸਤਿਗੁਰ ਥਾਪੇ ਸਭ ਜਗ ਖੇਲ ਰਚਾਏ ਅਨ ਸਭ ਵਰਤੇ ਆਪੇ ਸਲੋਕ ਮਹੱਲਾ ਪਹਿਲਾ ਚੋਰਾਂ ਯਾਰਾਂ ਰੰਡੀਆਂ ਕੁੱਟਣੀਆਂ ਦੀ ਬਾਨ ਵੇਦਨਾ ਕੀ ਦੋਸਤੀ ਵੇਦਨਾ ਕਾ ਖਾਨ ਸੁਤੀ ਸਾਰਨਾ ਜਾਣਨੀ ਸਦਾ ਵਸੇ ਸੈਤਾਨ ਗਦੋ ਚੰਦਨ ਖੋਲਾਈਏ ਭੀ ਸਾਉ ਸਿਉ ਪਾਨ ਨਾਨਕ ਕੂੜੇ ਕਥਿਆ ਕੂੜਾ ਤਣੀਏ ਤਾਣ ਕੂੜਾ ਕੱਪੜ ਕੱਛੀਏ ਕੂੜਾ ਪਹਿਨਣ ਮਾਣ ਮਹੱਲਾ ਪਹਿਲਾ ਮਾਘਾ ਵਰੰਗੂ ਸਿੰਘੀਆ ਨਾਲੇ ਮਿਲੀ ਕਲਾਣ ਇੱਕ ਦਾਤੇ ਇੱਕ ਮੰਗਤੇ ਨਾਮ ਤੇਰਾ ਪ੍ਰਵਾਨ ਨਾਨਕ ਜਿੰਨੀ ਸੁਣ ਕੇ ਮੰਨਿਆ ਤਿੰਨਾ ਮਿੱਟੋਂ ਕੁਰਬਾਨ ਪੌੜੀ ਮਾਇਆ ਮੋਹ ਸਭ ਕੂੜ ਹੈ ਕੂੜ ਹੋਏ ਗਿਆ ਮੈਂ ਝਗੜਾ ਪਾਇਓ ਨ ਝਗੜੇ ਜਗ ਮੋਇਆ ਗੁਰਮੁਖ ਝਗੜ ਚੁਕਾਇਓ ਨ ਇੱਕੋ ਰੱਬ ਰਿਹਾ ਸਭ ਆਤਮ ਰਾਮ ਪਛਾਣਿਆ ਭਵ ਜਲ ਤਰ ਗਿਆ ਜੋ ਸੁਮਾਨੀ ਜੋਤ ਵਿੱਚ ਅਰ ਨਾਮ ਸਮਾਇਆ ਸਲੋਕ ਮਹੱਲਾ ਪਹਿਲਾ ਸਤਿਗੁਰ ਭੀਖਿਆ ਦੇ ਮੈਂ ਤੂੰ ਸਮਰੱਥ ਦਾ ਤਾਰ ਹਮੇ ਗਰਬ ਨਵਾਰੀਏ ਕਾਮ ਕ੍ਰੋਧ ਹੰਕਾਰ ਲਭ ਲੋ ਪਰ ਜਾਲੀਏ ਨਾ ਮਿਲੇ ਆਧਾਰ ਐਨ ਸਨਵਤਨ ਨਿਰਮਲਾ ਮੈਲਾ ਕਬੂ ਨਾ ਹੋਏ ਨਾਨਕੇ ਵਿਦ ਛੁੱਟੀ ਹੈ ਨਦਰ ਤੇਰੀ ਸੁਖ ਹੋਏ ਮਹੱਲਾ ਪਹਿਲਾ ਇੱਕੋ ਕੰਤ ਸੁਭਾਈਆਂ ਜਿੱਤੀ ਦਰ ਖੜੀਆਂ ਨਾਨਕੰਤੇ ਰਤੀਆਂ ਪੁੱਛੋ ਬਾਤੜੀਆਂ ਮਹੱਲਾ ਪਹਿਲਾ ਸਭੇ ਕੰਤੇ ਰਤੀਆਂ ਮੈਂ ਦੁਹਗਨ ਕਿੱਤ ਮੈਂ ਤਨ ਅਵਗਣ ਇੱਥੜੇ ਖਸਮ ਨਾ ਫੇਰੇ ਚਿੱਤ ਮਹੱਲਾ ਪਹਿਲਾ ਹਉਂ ਬਲਿਹਾਰੀ ਤਿੰਨ ਕੋ ਸਿਵਤ ਜਨਾਂ ਦੇ ਵਾਤ ਸਭ ਰਾਤੀ ਸੁਹਾਗਨੀ ਇੱਕ ਮੈਂ ਦੁਹਾਗਨ ਰਾਤ ਪੌੜੀ ਦਰ ਮੰਗਤ ਜਾਚੇ ਦਾਨ ਹਰ ਕੀ ਦੀਜੇ ਕਿਰਪਾ ਖਰ ਗੁਰਮੁਖ ਲਿਓ ਮਲਾਏ ਜਨ ਪਾਵੇ ਨਾਮ ਹਰ ਅਨਹਦ ਸ਼ਬਦ ਵਜਾਏ ਜੋਤੀ ਜੋਤ ਧਾਰ ਹਿਰਦੇ ਹਰ ਗੁਣ ਗਾਏ ਜੈ ਜੈ ਸ਼ਬਦ ਹਰ ਜਗ ਮੈਂ ਵਰਤੇ ਆਪ ਹਰ ਸੇਤੀ ਪ੍ਰੀਤ ਕਰ ਸਲੋਕ ਮਹੱਲਾ ਪਹਿਲਾ ਜਿੰਨੀ ਨਾ ਪਾਇਓ ਪ੍ਰੇਮ ਰਸ ਕੰਤ ਨਾ ਪਾਇਓ ਸਵਾਓ ਸੰਨੇ ਘਰ ਕਾ ਪਾਹੁਣਾ ਜਿਉਂ ਆਇਆ ਤਿਉਂ ਜਾਓ ਮਹੱਲਾ ਪਹਿਲਾ ਸੋ ਅਲਾ ਮੇਦਨ ਕੇ ਰਾਤੀ ਮਰਨ ਸੁਹੰਸ ਸਿਵ ਤੋਂ ਸੁਲਾਹਣ ਛੱਡ ਕੇ ਕਰੰਗੀ ਲੱਗਾ ਹੰਸ ਫਿੱਟ ਵਿਆ ਜੀਵਿਆ ਜਿਤ ਖਾਏ ਵਧਾਇਆ ਪੇਟ ਨਾਨਕ ਸੱਚੇ ਨਾ ਵਿਣ ਸਬੋ ਦੁਸਮਣ ਏਤ ਪੌੜੀ ਢਾਡੀ ਗੁਣ ਗਾਵੇ ਨਿਤ ਜਨਮ ਸੁਵਾਰਿਆ ਗੁਰਮੁਖ ਸੇਵ ਸੁਲਾਏ ਸੱਚਾ ਉਰ ਧਾਰਿਆ ਘਰ ਦਰ ਪਾਵੇ ਮੈਲ ਨਾਮ ਪਿਆਰਿਆ ਗੁਰਮੁਖ ਪਾਇਆ ਨਾਮ ਆਉਂ ਗੁਰ ਕੋ ਵਾਰਿਆ ਤੂੰ ਆਪ ਸਵਾਰੇ ਆਪ ਸਿਰਜਨ ਹਾਰਿਆ ਸਲੋਕ ਮਹੱਲਾ ਪਹਿਲਾ ਦੀਵਾ ਬਲੇ ਅੰਧੇਰਾ ਜਾਏ ਵੇਦ ਪਾਠ ਮਤ ਪਾਪਾਂ ਖਾਏ ਹੋਵੇ ਸੂਰ ਨਾ ਜਾਪੇ ਚੰਦ ਜੈ ਗਿਆਨ ਪ੍ਰਗਾਸ ਅਗਿਆਨ ਮਟੰਤ ਵੇਦ ਪਾਠ ਸੰਸਾਰ ਕੀ ਕਾਰ ਪੜ ਪੜ ਪੰਡਿਤ ਕਰੇ ਵਿਚਾਰ ਬਿਨ ਬੂਝੇ ਸਭ ਹੋਏ ਖੁਆਰ ਨਾਨਕ ਗੁਰਮੁਖ ਉਤਰ ਸੁਪਾਰ ਮਹੱਲਾ ਪਹਿਲਾ ਸਬਦੇ ਸਾਧਨ ਆਏ ਓ ਨਾਮ ਨ ਲੱਗੋ ਪਿਆਰ ਰਿਸਨਾ ਫਿੱਕਾ ਬੋਲਣਾ ਨਿਤ ਨਿਤ ਹੋਏ ਖੁਆਰ ਨਾਨਕ ਪੈ ਕਿਰਤ ਕਮਾਵਣਾ ਕੋਈ ਨਾ ਮਿਟਨ ਹਾਰ ਪੌੜੀ ਜੇ ਪ੍ਰਭ ਸੁਲਾਹੇ ਆਪਣਾ ਸੋ ਸੋਭਾ ਪਾਏ ਅਉਮੇ ਵਿੱਚੋਂ ਦੂਰ ਘਰ ਸੱਚ ਮਨ ਵਸਾਏ ਸੱਚੀ ਬਾਣੀ ਗੁਣ ਉਚਰੈ ਸੱਚਾ ਸੁਖ ਪਾਏ ਮੇਲ ਪਿਆ ਚਰੀ ਵਿਸ਼ੁਨਿਆ ਗੁਰਪੁਰਖ ਮਿਲਾਏ ਮਨ ਮਹਿਲਾ ਇਵ ਸੁਧ ਹੈ ਅਰਨਾਮ ਧਿਆਏ ਸਲੋਕ ਮਹਲਾ ਪਹਿਲਾ ਕਾਇਆ ਕਮੂਲ ਫੁੱਲ ਗੁਣ ਨਾਨਕ ਗੁਪ ਸੰਭਾਲਿਨੀ ਫੁੱਲੀ ਰਹੋ ਕਰੇ ਅਵਰ ਕਹਿ ਚੁਣੀਏ ਡਾਲ ਮਹੱਲਾ ਦੂਜਾ ਨਾਨਕ ਤਿਨਾ ਬਸੰਤ ਹੈ ਜਿਨ ਘਰ ਵਸਿਆ ਖੰਤ ਜਿਨ ਕੇ ਕੰਤ ਦਿਸਾ ਪੁਰੀ ਸੈਨ ਸਫਰੇ ਜਲੰਤ ਪੌੜੀ ਆਪੇ ਬਖਸ਼ੇ ਦਇਆ ਕਰ ਗੁਰ ਸਤਿਗੁਰ ਬਚਨੀ ਅਣਦਿਨ ਸੇਵੀ ਗੁਣ ਰਵਾ ਮਨ ਸੱਚੇ ਰਚਨੀ
ਪ੍ਰਭ ਮੇਰਾ ਬੇਅੰਤ ਹੈ ਅੰਤ ਕਿਨੇ ਨਾ ਲਖਨੀ ਸਤਿਗੁਰ ਚਰਨੀ ਲੱਗੇ ਹਰ ਨਾਮ ਨਿਤ ਜਪਨੀ ਜੋ ਇੱਛੇ ਸੋ ਫਲ ਪਾਏ ਸੀ ਸਭ ਘਰੇ ਵਿੱਚ ਜਚਨੀ ਸਲੋਕ ਮਹਲਾ ਪਹਿਲ ਪਹਿਲ ਬਸੰਤੇ ਆਗਮਾਨ ਪਹਿਲਾਂ ਮੌਲਿਓ ਸੋਏ ਜਿਤ ਮੌਲਿਆ ਸਭ ਮੌਲੀਐ ਤਿਸੈ ਨਾ ਮੌਲਿਓ ਕੋ ਮਹਲਾ ਦੂਜਾ ਪਹਿਲ ਬਸੰਤੇ ਆਗਮਨ ਤਿਸਕਾ ਕਰੋ ਵਿਚਾਰ ਨਾਨਕ ਸੋ ਸਹਿ ਲਾਈਏ ਜੇ ਸਭ ਸੇ ਦੇ ਆਧਾਰ ਮਹੱਲਾ ਦੂਜਾ ਮਿਲਿਆ ਮਿਲਿਆ ਨਾ ਮਿਲੇ ਮਿਲੇ ਮਿਲਿਆ ਜੇ ਹੋਏ ਅੰਤਰ ਹੋ ਆਤਮੇ ਜੋ ਮਿਲੇ ਮਿਲਿਆ ਕਹੀਏ ਸੋਏ ਪੌੜੀ ਹਰ ਹਰ ਨਾਮ ਸਲਾਈਏ ਸੱਚ ਕਾਰ ਕਮਾਵੇ ਦੂਜੀ ਕਾਰੇ ਲੱਗਿਆ ਫਿਰ ਜੂਨੀ ਪਾਵੇ ਨਾਮ ਰਤਿਆਂ ਨਾਮ ਪਾਈਏ ਨਾਮੇ ਗੁਣ ਗਾਵੇ ਗੁਰ ਕੈ ਸ਼ਬਦ ਸਲਾਈਏ ਹਰਨਾਮ ਸਮਾਵੇ ਸਤਿਗੁਰ ਸੇਵਾ ਸਫਲਾਏ ਸੇਵਿਆ ਫਲ ਪਾਵੇ ਸਲੋਕ ਮਹਲਾ ਦੂਜਾ ਕਿਸੀ ਕੋਈ ਕੋਏ ਮੰਜ ਨਿਮਾਣੀ ਇੱਕ ਤੂੰ ਕਿਉਂ ਨਾ ਮਰੀਜੈ ਰੋਏ ਜਾਨ ਲੱਗ ਚਿਤ ਨ ਆਵੀ ਮਹਲਾ ਦੂਜਾ ਜਾਂ ਸੁਖ ਤਾਂ ਸਹਰਾਵਿਓ ਦੁੱਖ ਭੀ ਸੰਭਾਲਿਓ ਏ ਨਾਨਕੈ ਸਿਆਣੀਓ ਕੰਤ ਮਲਾਵਾ ਹੋਏ ਪੌੜੀ ਹਾਂ ਕਿਆ ਸਲਾਈ ਕਿਰਮ ਜੰਤ ਵੱਡੀ ਤੇਰੀ ਵਡਿਆਈ ਤੂੰ ਅਗਮ ਦਿਆ ਲਿਆ ਗਮ ਹੈ ਆਪ ਲੈ ਮਲਾਈ ਮੈਂ ਤੁਝ ਬਿਨ ਬੇਲੀ ਕੋ ਨਹੀਂ ਤੂੰ ਅੰਤ ਸੁਖਾਈ ਜੋ ਤੇਰੀ ਸਰਨਾਈ ਤਿਨ ਲੈ ਛੁਡਾਈ ਨਾਨਕ ਵੇ ਪ੍ਰਵਾਹੁ ਹੈ ਤਿਸ ਤਿਲ ਨਾ ਤੁਮਾਈ ਰਾਗ ਸੂਹੀ ਬਾਣੀ ਸ੍ਰੀ ਕਬੀਰ ਜੀਓ ਤਥਾ ਸਭਨਾ ਭਗਤਾਂ ਕੀ ਕਬੀਰ ਕੇ ਕੋ ਅੰਕਾਰ ਸਤਿਗੁਰ ਪ੍ਰਸਾਦ ਉਤਾਰਿਆ ਕਾ ਤੁਮ ਕੀਨਾ ਰਾਮ ਕੋ ਨਾਮ ਨਾ ਕਬਹੁ ਲੀਨਾ ਰਾਮ ਨਾ ਜਪੋ ਕਵਣ ਮਥ ਲਾਗੇ ਮਰ ਜਾਏ ਬਹਿ ਹੋ ਕਿਆ ਕਰੋ ਅਭਾਗੇ ਰਾਵ ਦੁੱਖ ਸੁੱਖ ਕਰਕੇ ਕੁਟੰਬ ਜੀਵਾਇਆ ਮਰਤੀ ਬਾਰ ਇਕਸਰ ਦੁੱਖ ਪਾਇਆ ਕੰਠ ਗੈਣ ਤਬ ਕਰਨ ਪੁਕਾਰਾ ਕਹਿ ਕਬੀਰ ਆਗੇ ਤੇ ਨਾ ਸੰਵਾਰਾ ਸੁਹੀ ਕਬੀਰ ਜੀਓ ਹਰ ਹਰ ਕੰਪੈ ਬਾਲਾ ਜੀਓ ਨਾ ਜਾਨੋ ਕਿਆ ਕਰਸੀ ਪੀਓ ਰਹਿਣ ਗਈ ਮਤ ਦਿਨ ਪੀ ਜਾਏ ਭਵਰ ਗਏ ਬਗ ਬੈਠੇ ਆਏ ਰਹਾ ਕਾਚੀ ਕਰਵੈ ਰਹੇ ਨਾ ਪਾਨੀ ਹੰਸ ਚੱਲਿਆ ਤਾਂ ਹੰਸ ਚੱਲਿਆ ਕਾਇਆ ਕਮਲਾਨੀ ਕੁਆਰ ਕੰਨਿਆ ਜੈਸੇ ਕਰਤ ਸਿੰਗਾਰਾ ਕਿਉਂ ਰਲੀਆਂ ਮਾਨੇ ਬਾਜ ਪਤਾਰਾ ਕਾਗਿਓ ਡਾਵਤ ਪੁਜਾ ਪਿਰਾਨੀ ਕਹੇ ਕਬੀਰੇ ਕਥਾ ਸਿਰਾਨੀ ਸੁਹੀ ਕਬੀਰ ਜੀਓ ਅਮਲ ਸਰਾਨੋ ਲੇਖਾ ਦੇਨਾ ਆਏ ਕਠਣ ਦੂਤ ਜਮ ਲੈਨਾ ਕਿਆ ਤੈਂ ਖਟਿਆ ਕਹਾਂ ਗਵਾਇਆ ਚਲੋ ਸਿਤਾਬ ਦੀ ਬਾਣ ਬੁਲਾਇਆ ਚੱਲ ਦਰਹਾਲ ਦੀ ਬਾਣ ਬੁਲਾਇਆ ਹਰ ਫੁਰਮਾਨ ਦਰਗਾਹ ਗਾਇਆ ਰਹਾਉ ਸਵੈ ਨਿਵਾ ਰਹਾਉ ਕਰੋ ਅਰਦਾਸ ਗਾਵ ਕਿਛ ਬਾਕੀ ਲਿਓ ਨਵੇਰ ਆਜ ਕੀ ਰਾਤੀ ਕਿਛ ਭੀ ਖਰਚ ਤੁਮਾਰਾ ਸਾਰੋ ਸੁਬਹਿ ਨਿਵਾਜ ਸੁਰਾਏ ਗੁਜਾਰੋ ਸਾਧ ਸੰਗ ਜਾਂਕੋ ਹਰ ਰੰਗ ਲਾਗਾ ਧਨ ਧਨ ਸੋ ਜਨ ਪੁਰਖ ਸੋ ਭਾਗਾ ਈਤਿਉਤ ਜਨ ਸਦਾ ਸੁਹੇਲੇ ਜਨਮ ਪਦਾਰਥ ਜੀਤ ਅਮੁੱਲ ਜਾਗਤ ਸੋਇਆ ਜਨਮ ਗਵਾਇਆ ਮਾਲ ਧਨ ਜੋਰਿਆ ਭਇਆ ਪਰਾਇਆ ਕਹੁ ਕਬੀਰ ਤੇਈ ਨਰ ਭੂਲੇ ਖਸਮ।

ਭੁੱਖੇ ਤਿਸੇ ਪਿਆਸਾ, ਹੁਕਮੈ ਬੂਝੇ ਚੌਪੜ ਖੇਲੇ, ਮਨ ਜਿਨ ਢਾਲੇ ਪਾਸਾ, ਜੋ ਜਨ ਜਾਨ ਭਜੇ ਭਗਤ, ਕਹੋ ਤਿਨ ਕਾ ਕਛੂ ਨਾ ਨਾਸਾ। ਕਹੋ ਕਬੀਰ ਤੇ ਜਨ ਕਬੂ ਨਹਾਰੇ ਢਾਲ, ਜੋ ਜਾਨੇ ਪਾਸਾ ਸੁਹੀ ਲਲਿਤ ਕਬੀਰ ਜੀ। ਏਕ ਕੋਟ ਪੰਚ ਸਿਖਦਾਰ, ਪੰਚੇ ਮਾਂਗੇ ਹਾਲਾ, ਜਿਮੀ ਨਾਹੀ ਮੈਂ ਕਿਸੀ ਕੀ ਬੋਈ, ਐਸਾ ਦੇਨ ਦੁਖਾਲਾ, ਹਰ ਕੇ ਲੋਗਾ ਮੁਖ ਨੀਸ ਡਰਸ ਨੀਤ ਡਸੇ ਬਟਵਾਰੀ, ਉਪਰ ਪੂਜਾ ਕਰ ਮੈਂ ਗੁਰ ਪੈ ਪੁਕਾਰਿਓ, ਤਿੰਨ ਹਉ ਲਿਆ ਉਬਾਰੀ ਰਾ, ਨੌ ਡਾਡੀ ਦਸ ਮੁਸਬਦਾਵੇ, ਰਿਤ ਬਸਨ ਨਾ ਦੇਹੀ, ਡੋਰੀ ਪੂਰੀ ਮਾਫੇ ਨਾਹੀ, ਬਹੁ ਬਿਸ਼ਟਾਲਾ ਲਈ ਬਤਰ ਘਰ ਪੁਰਖ ਸਮਾਇਆ, ਉਨ ਦੀਆ ਨਾਮ ਲਿਖਾਈ, ਧਰਮ ਰਾਇ ਕਾ ਦਫਤਰ ਸੋਧਿਆ, ਬਾਕੀ ਰਿਜਮਨਾ ਕਾਈ, ਸੰਤਾਂ ਕੋ ਮਤ ਕੋਈ ਨਿੰਦੋ, ਸੰਤ ਰਾਮ ਏਕੋ, ਕਹੋ ਕਬੀਰ ਸੋ ਕਹੋ ਕਬੀਰ ਮੈਂ ਸੋ ਗੁਰ ਪਾਇਆ, ਜਾਂ ਕਾ ਨਾਉ ਬਵੇਕੋ, ਰਾਗ ਸੁਹੀ ਬਾਣੀ ਸ੍ਰੀ ਰਵਿਦਾਸ ਜੀਓ ਕੀ, ਏਕੋ ਓਂਕਾਰ ਸਤਿਗੁਰ ਪ੍ਰਸਾਦ, ਸਾ ਕੀ ਸਾਰ ਸੁਹਾਗਣ ਜਾਣੇ, ਤਾ ਜਿਵ ਮਾਨ ਸੁਖ ਰਲੀਆਂ ਮਾਨੇ, ਮਨ ਤਨ ਮਨ ਦੇ ਨਾ ਅੰਤਰ ਰਾਖੇ, ਅਵਰਾ ਦੇਖ ਨਾ ਸੁਨੇ ਅਭਾਖੇ, ਸੋ ਕਤ ਜਾਣੇ ਪੀਰ ਪੁਰਾਈ, ਜਾਂ ਕੇ ਅੰਤਰ ਦਰਦ ਨਾ ਪਾਈ ਰਾ, ਦੁਖੀ ਦੁਹਾਗਨ ਦੋਏ ਪੱਖ ਹੀ ਨੀ, ਜਿਨ ਨਾ ਹੈ ਨਿਰੰਤਰ ਭਗਤ ਨਾ ਕੀਨੀ, ਪੁਰ ਸਲਾਤ ਕਾ ਪੰਥ ਦੁਹੇਲਾ, ਸੰਗ ਨਾ ਸਾਥੀ ਗਮਨ ਅਕੇਲਾ, ਦੁਖੀਆ ਦਰਦ ਵੰਦ ਦਰਿਆਇਆ, ਬਹੁਤ ਪਿਆਸ ਜਵਾਬ ਨਾ ਪਾਇਆ, ਕਹਿ ਰਵਿਦਾਸ ਸਰਨ ਪ੍ਰਭ ਤੇਰੀ, ਜਿਉ ਜਾਨੋ ਤਿਉ ਕਰ ਗਤ ਮੇਰੀ ਸੂਹੀ, ਜੋ ਦਿਨ ਆਵੇ ਸੋ ਦਿਨ ਜਾਹੀ, ਕਰਣਾ ਕੂਚ ਰਹਿਣ ਥਿਰ ਨਾਹੀ, ਸੰਗ ਚਲਤ ਹਮ ਭੀ ਚਲਣਾ, ਦੂਰ ਗਵਨ ਸਿਰੀ ਉਪਰ ਮਰਣਾ, ਕਿਆ ਤੂੰ ਸੋਇਆ ਜਾਗਿਆ ਨਾ, ਤੈ ਜੀਵਨ ਜਸ ਜਗ ਸੱਚ ਕਰ ਜਾਣਾ ਰਾ, ਜਿਨ ਜੀਉ ਦੀਆ ਸੋ ਰਿਜਕ ਅੰਬਰਾਵੇ, ਸਭ ਘੱਟ ਭੀਤਰ ਹਾਟ ਚਲਾਵੇ, ਕਰ ਬੰਦਗੀ ਛਾੜ ਮੈਂ ਮੇਰਾ, ਹਿਰਦੇ ਨਾਮ ਸਮਾਰ ਸਵੇਰਾ, ਜਨਮ ਸਰਾਨੋ ਪੰਥ ਨਾ ਸਵਾਰਾ, ਸਾਂਝ ਪਰੀ ਦਹਿ ਦਿਸ ਅੰਧਿਆਰਾ, ਕਹਿ ਰਵਿਦਾਸ ਨਿਦਾਨ ਦੀਵਾਨੇ, ਚੇਤ ਸਨਾਹੀ ਦੁਨੀਆ ਫਨ ਖਾਨੇ, ਸੂਹੀ ਉੱਚੇ ਮੰਦਰ ਸਾਲ ਰਸੋਈ, ਇੱਕ ਘਰੀ ਫੁਨ ਰਹਿਣ ਨਾ ਹੋਈ, ਉਹ ਤਨ ਐਸਾ ਜੈਸੇ ਘਾਸ ਕੀ ਟਾਟੀ, ਜਲ ਗਯੋ ਘਾਸ ਰਲ ਗਯੋ ਮਾਟੀ ਰਾ, ਪਾਈ ਬੰਦ ਕੁਟੰਬ ਸੁਹੇਰਾ, ਓਏ ਪੀ ਲਾਗੇ ਕਾਡ ਸਵੇਰਾ, ਕਰ ਕੀ ਨਾਰ ਰਹਿ ਤਨ ਲਾਗੀ, ਓ ਤਉ ਭੂਤ ਭੂਤ ਕਰ ਭਾਗੀ, ਕਹਿ ਰਵਿਦਾਸ ਸਭੇ ਜਗ ਲੁਟਿਆ, ਹਮ ਤੋ ਏਕ ਰਾਮ ਕੈ ਛੂਟਿਆ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਰਾਗ ਸੂਹੀ ਬਾਣੀ ਸੇਖ ਫਰੀਦ ਜੀ ਕੀ, ਤਪ ਤਪ ਲੋਏ ਲੋਏ ਹਾਥ ਮਰੋ ਰੋ, ਬਾਵਲ ਹੋਈ ਸੋ ਸਹ ਲੋ ਰੋ, ਤੈ ਸਹਿ ਮਨ ਮੈਂ ਕੀਆ ਰੋਸ, ਮੁਝ ਅਵਗਣ ਸਹਿ ਨਾਹੀ ਦੋਸ, ਤੈ ਸਹਿਬ ਕੀ ਮੈਂ ਸਾਰ ਨ ਜਾਨੀ, ਜੋ ਬਨ ਖੋਏ ਪਾਛੇ ਪਛਤਾਨੀ ਰਹਾ, ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਆਪਣੇ ਪ੍ਰੀਤਮ ਕੇ ਹਉ ਬਿਰ ਹੈ ਜਾਲੀ, ਪਿਰੇ ਬਿਹੂਨਾ ਕਤਹਿ ਸੁਖ ਪਾਏ।

ਵੇਲੇ ਵਾਟ ਹਮਾਰੀ ਖਰੀ ਉਡੀਣੀ ਖੰਨਿਓ ਤਿੱਖੀ ਬਹੁਤ ਪੀਣੀ ਉਸੀ ਉੱਪਰ ਹੈ ਮਾਰਗ ਮੇਰਾ ਸਿੱਖ ਫਰੀਦਾ ਪੰਥ ਸੰਵਾਰ ਸਵੇਰਾ ਸੂਹੀ ਲਲਤਾ ਫੀੜਾ ਬੰਦ ਨਾ ਸਕਿਓ ਬੰਧਨ ਕੀ ਵੇਲਾ ਪਰ ਸਰਵਰ ਜਬ ਉਛਲੇ ਤਬ ਤਰਨ ਦੁਹੇਲਾ ਹੱਥ ਨਾ ਲਾਇਕ ਸੁੰਬੜੇ ਜਲ ਜਾਸੀ ਢੋਲਾ ਰਹਾ ਇੱਕ ਆਪੀ ਨੇ ਬਦਲੀ ਸਹਿ ਕੇ ਰਾਏ ਬੋਲਾ ਦੁੱਧਾ ਥਣੀ ਨ ਆਵੀ ਫਿਰ ਹੋਏ ਨਾ ਮੇਲਾ ਕਹੇ ਫਰੀਦ ਸਹੇਲੀਓ ਸਹੋ ਸਹ ਕਹੇ ਫਰੀਦ ਸਹੇਲੀਓ ਸਹੋ ਆਲੇ ਸੀ ਹੰਸ ਚਲ ਸੀ ਡੁੰਮਣਾ ਐ ਤਨ ਢੇਰੀ ਥੀ ਸੀ ਏਕੋ ਓਂਕਾਰ ਸਤਨਾਮ

ਜਾਈ ਤੇਰੇ ਗੁਣ ਗਾਵਾਂ ਦੇਹ ਬੁਝਾਈ ਜੈਸੇ ਸੱਚ ਮੇਂ ਰਹੂ ਰਜਾਈ ਰਹਾਉ ਜੋ ਕਿਛ ਹੁਆ ਸਭ ਕਿਛ ਤੁਝ ਤੇ ਤੇਰੀ ਸਭ ਅਸਨਾਈ ਤੇਰਾ ਅੰਤ ਨਾ

ਦਿਲ ਤੇਰੀ ਵਡਿਆਈ ਇਹ ਤੇ ਕੂਕਰ ਹਾਂ ਬੇਗਾਨਾ ਭੌਂਕਾਂ ਇਸ ਧਨ ਤਾਈ ਭਗਤਹੀਨ ਨਾਨਕ ਜੇ ਹੋਏਗਾ ਤਾਂ ਖਸਮੈ ਨਾਉ ਨਾ ਜਾਈ। ਬਿਲਾਵਲ ਮਹੱਲਾ ਪਹਿਲਾ। ਮਨ ਮੰਦਰ ਤਨ ਵੇਸ ਕਲੰਦਰ ਘੱਟ ਹੀ ਤੀਰਥ ਨਾਵਾ ਇੱਕ ਸ਼ਬਦ ਮੇਰੇ ਪ੍ਰਾਣ ਬਸਤੈ ਬੜ ਜਨਮ ਨਾ ਆਵਾ।

ਸਤਿਗੁਰ ਬੂਝ ਬੁਝਾਈ ਰਾਮ। ਮੇਰਾ ਪ੍ਰਭ ਬਿਸਰੇ ਹਉ ਮਰੋ ਦੁਖਾਈ, ਸਾਸ ਗਿਰਾਸ ਜਪੋ ਆਪਣੇ। ਮੇਰਾ ਪ੍ਰਭ ਬਿਸਰੇ ਹਉ ਮਰੋ ਦੁਖਾਲੀ, ਸਾਸ ਗੁਰਾਸ ਜਪੋ ਆਪਣੇ। ਹਰ ਭਾਲੀ ਦਸ ਬੈ ਸਦ ਬੈ ਰਾਗਨ ਹਰ ਨਾਮ ਨਿਹਾਲੀ, ਅਬ ਜਾਣੇ ਗੁਰਮੁਖ ਹਰ ਨਾਲੀ, ਅਕਥ ਕਥਾ ਕਹੀਏ ਗੁਰ ਪਾਏ। ਪ੍ਰਭ ਅਗਮੇ ਅਗ

ਹੋਈ ਅਹਿਲਾ ਜਨਮ ਗਵਾਇਆ ਦੂਜਾ ਭਾਉ ਨਾ ਦੇਈ ਲਿਵ ਲਾਗਣ ਜਿਨ ਹਰ ਕੇ ਚਰ

ਤੂੰ ਦਿਆਲ ਦਇਆ ਪਤ ਦਾਤਾ, ਕਿਆ ਏ ਜੰਤ ਵਿਚਾਰ, ਮੁਕਤ ਬਾਂਦਾ ਸਭ ਤੁਝ ਤੇ ਹੋਏ, ਐਸਾ ਆਖ ਵਖਾਣੇ। ਗੁਰਮੁਖ ਹੋਵੈ ਸੋ ਮੁਕਤ ਕਹੀਏ, ਮਨਮੁਖ ਬੰਦ ਵਿਚਾਰੀ, ਸੋ ਜਨ ਮੁਕਤ ਜਿਸ ਏਕ ਲਿਵ ਲਾਗੀ, ਸਦਾ ਰਹੇ ਹਰਨਾਲੇ। ਤਿੰਨ ਕੀ ਗਹਿਣ ਗਤ ਕਹੀ ਨਾ ਜਾਈ, ਸੱਚੇ ਆਪ ਸੁਵਾਰੇ, ਭਰਮ ਭੁਲਾਣੇ ਸੇ ਮਨਮੁਖ ਕਹੀਏ, ਨਾ ਰੁਵਾਰ ਨਾ ਪਾਰੇ। ਜਿਸ ਨੂੰ ਨਦਰ ਕਰੇ ਸੋਈ ਜਨ ਪਾਏ, ਗੁਰ ਕਾ ਸ਼ਬਦ ਸੰਭਾਲੇ ਹਰ ਜਨ ਪਾਏ, ਮਾਇਆ ਮਹਿ ਨਿਸਤਾਰੇ, ਨਾਨਕ ਭਾਗ ਹੋਵੇ ਜਿਸ ਮਸਤਕ ਕਾਲੇ ਮਾਰ ਬਿਦਾਰੇ। ਬਲਾਵਲ ਮਹੱਲਾ ਪੰਜਵਾਂ, ਅਤੁੱਲ ਕਿਉਂ ਤੁਲਿਆ ਜਾਏ, ਦੂਜਾ ਹੋਏ ਤਾਂ ਸੋਝੀ ਪਾਏ, ਤਿਸ ਤੇ ਦੂਜਾ ਨਾਹੀ ਕੋਏ, ਤਿਸ ਕੀ ਕੀਮਤ ਕੀ ਕੁ ਹੋਏ, ਗੁਰਪ੍ਰਸਾਦ ਵਸੇ ਮਨ ਆਏ, ਤਾਂ ਕੋ ਜਾਣੇ ਦੁਬਦਾ ਜਾਏ। ਰਹਾਉ ਆਪ ਸਰਾਫ ਕਸਵੱਟੀ ਲਾਏ, ਆਪੇ ਪਰਖੇ ਆਪ ਚੁਰਾਏ, ਆਪੇ ਤੋਲੇ ਪੂਰਾ ਹੋਏ, ਆਪੇ ਜਾਣੇ ਇੱਕੋ ਸੋਏ, ਮਾਇਆ ਕਾ ਰੂਪ ਸਭ ਤਿਸ ਤੇ ਹੋਏ, ਜਿਸ ਨੂੰ ਮੇਲੇ ਸੋ ਨਿਰਮਲ ਹੋਏ, ਜਿਸ ਨੂੰ ਲਾਏ ਲੱਗੇ ਤਿਸ ਆਏ, ਸਭ ਸੱਚ ਦਿਖਾਲੇ ਤਾਂ ਸੱਚ ਸਮਾਏ। ਆਪੇ ਲਿਵਤਾਤ ਹੈ ਆਪੇ, ਆਪ ਬੁਝਾਏ ਆਪੇ ਜਾਪੇ, ਆਪੇ ਸਤਿਗੁਰ

ਸਭ ਮੈਂ ਏਕ ਸਮਾਨਾ, ਸਤਿਗੁਰ ਪਰਚੇ ਹਰ ਨਾਮ ਸਮਾਨਾ, ਜਿਸ ਕਰਮ ਹੋਵੇ

ਮਾ ਜੁਗ ਜੁਗ ਆਪੋ ਆਪਣਾ ਧਰਮ ਹੈ ਸੋਧ ਦੇਖੋ ਵੇਦ ਪੁਰਾਣਾ ਗੁਰਮੁਖ ਜਿਨੀ ਤੇ ਆਇਆ ਹਰ ਹਰ ਜਗ ਤੇ ਪੂਰੇ ਪਰਵਾਨਾ ਕਹਿਤ ਨਾਨਕ ਸੱਚੇ ਸਿਉਂ ਪ੍ਰੀਤ ਲਾਏ ਚੁਕੇ ਮਨ ਅਭਿਮਾਨਾ ਕਹਿਤ ਸੁਣਤਾ ਸਭੇ ਸੁਖ ਪਾਵੇ ਮਾਨਤ ਪਾਏ ਨਿਦਾਨ ਬਲਾਵਲ ਮਹੱਲਾ ਤੀਜਾ ਗੁਰਮੁਖ ਪ੍ਰੀਤ ਜਿਸ ਨੂੰ ਆਪੇ ਲਾਏ ਤਿਤ ਕਰ ਬਿਲਾਵਲ ਗੁਰ ਸ਼ਬਦ ਸੁਹਾਏ ਮੰਗਲ ਨਾਰੀ ਗਾਵੇ ਆਏ ਮਿਲ ਪ੍ਰੀਤਮ ਸਦਾ ਸੁਖ ਪਾਏ ਹਾਂ ਤਿੰਨ ਬਲਿਹਾਰੇ ਜਿਨ ਹਰ ਮਨ ਵਸਾਏ ਹਰ ਜਨ ਕੋ ਮਿਲਿਆ ਸੁਖ ਪਾਈਐ